FM 6.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਬੁੱਧਵਾਰ ਹੈ, ਸ਼ੱਕ ਸੰਵਤ 1948 ਦੀ ਜੇਸ਼ਟ ਮਹੀਨੇ ਦੀ 20 ਤਾਰੀਖ ਹੈ ਅਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 3 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੇ ਅੱਜ ਦੇ ਪ੍ਰੋਗਰਾਮ ਆਰੰਭ ਹੁੰਦੇ ਨੇ। ਆਕਾਸ਼ਵਾਣੀ ਦੇ ਸਾਰੇ ਸੁਣਨ ਵਾਲਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।

ਅੰਮ੍ਰਿਤਵਾਣੀ ਪ੍ਰੋਗਰਾਮ 'ਚ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਨਿਰੰਜਨ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜੀ ਦੇ ਦੁਆਰਾ ਗਾਇਨ ਕੀਤਾ ਹੋਇਆ। ਆਓ ਹੁਣ ਸਰਵਣ ਕਰਦਿਆਂ ਇੱਕ ਭਜਨ ਜਗਜੀਤ ਸਿੰਘ ਹੋਰਾਂ ਦੀ ਆਵਾਜ਼ 'ਚ।

ਜਗਜੀਤ ਸਿੰਘ ਹੋਰਾਂ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਰਾਮ ਭਜਨ। ਇਸ ਨਾਲ ਹੀ ਅੱਜ ਦੇ ਅੰਮ੍ਰਿਤਬਾਣੀ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ।

FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 6:30 ਹੋਏ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ।

0: ਜੈ ਜੀ ਸਭ ਸਭ ਬੱਚਿਆਂ ਵਾਲਿਓ,
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ?
0: ਤਕੜਾ ਤਕੜਾ, ਸ਼ੁਕਰ ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਆਪਾਂ ਗੱਲ ਕਰਦੇ ਹੁੰਦੇ ਕਿ ਸਮੇਂ ਦੇ ਮੁਤਾਬਕ ਕੰਮ ਕਰਦੇ ਰਹੀਏ।
0: ਸਹੀ ਗੱਲ।
1: ਅਤੇ ਕਈ ਵਾਰ ਕੰਮ ਜਿਹੜੇ ਆ ਸਮਾਂ ਤੋਂ ਥੋੜ੍ਹਾ ਜਿਹਾ ਵੱਧ ਕੇ ਵੀ ਕਰਨੇ ਪੈਂਦੇ ਹੈ,
0: ਕਰਨੇ ਪੈਂਦੇ ਆ ਜੀ। ਦੇਖੋ, ਖੇਤੀ ਤਾਂ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ, ਵੱਧ ਕੇ ਦਾ ਮਤਲਬ ਇਹੀ ਹੁੰਦਾ ਵੀ ਅਸੀਂ ਇਹ ਨਹੀਂ 15 ਦਿਨ ਪਹਿਲਾਂ ਫਸਲ ਬੀਜ ਦੇਣੀ ਹੈ। ਵੱਧ ਕੇ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਵਿਉਂਤਬੰਦੀ ਕਰ ਲਈਏ, ਤਾਂ ਕਿ ਉਹ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕਾਂਪ, ਕਿਸੇ ਤਰ੍ਹਾਂ ਦਾ ਕੱਚ ਜਾਂ ਮੱਚ ਨਾ ਰਹੇ
1: ਜੀ। ਥੋੜ੍ਹੀ ਜਿਹੀ ਅਗਾਊਂ ਵਿਉਂਤਬੰਦੀ ਕਰਕੇ ਚੱਲਣਾ ਕਿਉਂਕਿ ਦੇਖੋ, ਆਪਾਂ ਕਈ ਵਾਰ ਕਹਿੰਦੇ ਹਾਂ ਵੀ ਭੰਡਾ ਕੁ ਭੰਡਾਰੀਆ ਕਿੰਨਾ ਕੁ ਭਾਰ,
0: ਇੱਕ ਮੂਠੀ ਚੱਕ ਲੈ ਦੂਜੀ ਤੇ ਆ।
1: ਇਸ ਕਰਕੇ ਬੜਾ ਮਹੱਤਵਪੂਰਨ ਹੈ, ਉਹ ਚਾਹੀਦਾ ਵੀ ਇਹੀ ਹੈ
0: ਕਿ
1: ਦੇਖੋ, ਕਿਸਾਨ ਵੀਰ ਨੂੰ ਜੇ ਰੁਝਾਵਾਂ ਹੋਵੇ, ਪਤਾ ਹੋਵੇ
0: ਬਿਲਕੁਲ
1: ਕਿ ਮੈਂ ਕੰਮ ਕੀ ਕਰਨਾ ਹੈਗਾ, ਤਾਂ ਹੀ ਆਪਾਂ ਕਾਮਯਾਬ ਹੋ ਸਕਦੇ। ਹੁਣ ਦੇਖੋ, ਆਪਣੇ ਕੋਲ ਜੇ ਸਮਾਂ ਹੋਵੇ, ਵਾਰ ਵਾਰ ਇਹ ਗੱਲ ਕੀਤੀ ਜਾਂਦੀ ਵੀ ਖੇਤੀ ਭਿੰਨਤਾ ਲਿਆਈ, ਤੇ ਖੇਤੀ ਭਿੰਨਤਾ ਦੇ ਵਿੱਚ ਜਿਹੜੇ ਪੰਜਾਬ ਦੇ ਕੁਛ ਇਲਾਕੇ ਆ ਨਾ, ਉੱਥੇ ਮੱਕੀ ਬੜੀ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਜੀ।
0: ਦੇਖੋ, ਜਿਹੜਾ ਸਭ ਤੁਸੀਂ ਜ਼ਿਕਰ ਕੀਤਾ ਹੈ ਨਾ, ਵੈਸੇ ਤਾਂ ਹੁਣ ਸਰਕਾਰਾਂ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇੱਕ ਤਾਂ ਅੱਗੜ ਪਿੱਛੜ, ਹੁਣ ਦੇਖੋ ਜਿਹੜੀ ਵਿਉਂਤ ਬਣਾਈ ਹੈ ਝੋਨੇ ਦੀ ਫਸਲ ਦੀ, ਵੀ ਭਾਈ ਆਪਾਂ ਦਿਨਾਂ ਦੇ ਲਿਹਾਜ਼ ਨਾਲ ਕੁਛ ਇਲਾਕੇ ਦੇ ਵਿੱਚ 5-7 ਦਿਨ ਪਹਿਲਾਂ, 5-7 ਦਿਨ ਉਹ ਤੋਂ ਬਾਅਦ ਪਛੜ ਕੇ, ਤਾਂ ਕਿ ਇੱਕਦਮ ਦਬਾਅ ਨਾ ਪਵੇ,
1: ਬੋਝ ਨਾ ਆਵੇ।
0: ਕਿਉਂਕਿ ਦੇਖੋ, ਹੁਣ ਝੋਨਾ ਪਾਲਣਾ ਤਾਂ ਆਪਾਂ ਲਾਈਟ ਦੇ ਨਾਲ ਹੀ ਹੈ ਨਾ, ਇੱਕਦਮ ਜੇ ਆਪਾਂ ਸੋਚਾਂਗੇ ਵੀ ਸਾਰਿਆਂ ਨੂੰ ਬਿਜਲੀ ਦੇਈਏ, ਤੇ ਉੱਥੇ ਕਿਤੇ ਨਾ ਕਿਤੇ ਸਾਡੀ ਸਮੱਸਿਆ ਸਾਡੇ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਦੂਜਾ ਰੂਪ ਫਸਲਾਂ ਦਾ ਹੈ, ਜੇ ਹੁਣ ਸਾਰੇ ਇਲਾਕੇ 'ਚ ਆਪਾਂ ਇੱਕੋ ਫਸਲ ਬੀਜਣ ਲੱਗ ਜਾਂਦੇ ਹਾਂ, ਅਤੇ ਉਹ ਦਬਾਅ ਜਿਹੜਾ ਹੈ ਉਸ ਲਿਹਾਜ਼ ਨਾਲ ਬਣ ਜਾਂਦਾ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਫਸਲੀ ਭਿੰਨਤਾ, ਜਿੱਦਾਂ ਹੁਣ ਆਪਣਾ ਦੁਆਬੇ ਦਾ ਇਲਾਕਾ ਆਪਾਂ ਸਾਰੇ ਜਾਣਦੇ ਹਾਂ, ਦੁਆਬੇ ਦੇ ਇਲਾਕੇ ਦੇ ਵਿੱਚ ਮੱਕੀ ਦੀ ਫਸਲ ਇੱਕ ਬਹੁਤ ਹੀ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਰੀ ਫਸਲ ਮੰਨ ਸਕਦੇ ਹਾਂ ਜੀ।
1: ਹੁਣ ਤਾਂ ਦੇਖੋ, ਕਿਸਾਨ ਵੀਰ ਨੂੰ ਪਹਿਲਾਂ ਥੋੜ੍ਹੀ ਜਿਹੀ ਇੱਕ ਨਾ ਕੀ ਕਹਿੰਦੇ ਹੁੰਦੇ ਵੀ ਸ਼ਿਕਾਇਤ ਹੁੰਦੀ ਸੀ ਕਿ ਵਿਕਰੀ ਨਹੀਂ ਹੁੰਦੀ, ਥੋੜ੍ਹੀ ਜਿਹੀ ਨਾ ਨਮੀ ਰਹਿੰਦੀ ਹੈ। ਕਿਸਾਨ ਵੀਰਾਂ ਦੀ ਸਹੂਲਤ ਵਾਸਤੇ ਨਾ ਸਰਕਾਰ ਨੇ ਮੱਕੀ ਦੇ ਡਰਾਇਰ ਵੀ ਲਾਤੇ,
0: ਬਿਲਕੁਲ
1: ਬੜੇ ਫਾਇਦਾ ਹੋ ਗਿਆ ਜੀ ਇਹਦੇ ਨਾਲ। ਇੱਕ ਦੇਖੋ, ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੱਕੀ ਦਾ ਬਹੁਤ ਵਧੀਆ ਉਹ ਵੀ ਲੱਗ ਗਿਆ ਜੀ, ਕਾਰਖਾਨਾ ਵੀ, ਕਈ ਤਰੀਕੇ ਦੀਆਂ ਚੀਜ਼ਾਂ ਤਿਆਰ ਹੋਣ ਲੱਗ ਪਈਆਂ। ਯਾਨੀ ਕਿ ਮੰਗ ਦੇ ਹਿਸਾਬ ਨਾਲ ਜੇ ਦੇਖੀਏ ਤੇ ਫਸਲ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਜੀ ਇਹਦੀਆਂ ਫਸਲ।
0: ਦੇਖੋ, ਇਹੀ ਹੈ ਨਾ, ਇਮਾਰਾਂ ਦੇ ਸਦਕੇ ਹੈ, ਇਮਾਰਾਂ ਦੀਆਂ ਖੋਜਾਂ ਦੇ ਕਾਰਨ ਹੈ ਕਿ ਇਸੇ ਫਸਲ ਨੂੰ ਆਪਾਂ ਕਈ ਤਰੀਕਿਆਂ ਨਾਲ ਇਹਦੀ ਵਿਕਰੀ ਕਰ ਸਕਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਬਹੁਤ ਸਾਰੇ ਪਦਾਰਥ ਇਸ ਤਰ੍ਹਾਂ ਦੇ ਅੱਜ ਸਾਨੂੰ ਮੰਡੀ ਦੇ ਵਿੱਚ ਮਿਲਦੇ ਹੈ ਜਿਹੜੇ ਮੱਕੀ ਤੋਂ ਤਿਆਰ ਕੀਤੇ ਜਾਂਦੇ ਹੈ।
1: ਬਿਲਕੁਲ ਜੀ।
0: ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲੀ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਭਿੰਨਤਾ ਦੇ ਲਿਹਾਜ਼ ਨਾਲ ਚੱਲੀਏ, ਕਿ ਆਪਾਂ ਫਸਲ ਸਿਰਫ ਫਸਲ ਵਾਲੀ ਫਸਲ ਨਾ ਪੈਦਾ ਕਰੀਏ। ਜਿੱਦਾਂ ਹੁਣ ਆਪਾਂ ਬੇਬੀ ਕੋਰਨ ਦੀ ਗੱਲ ਕਰਦੇ ਹਾਂ ਜੀ, ਹੈ ਨਾ, ਕਿਸਮ ਤੁਸੀਂ ਪਰਲ ਪੌਪਕੋਰਨ ਸਾਡੇ ਕੋਲ ਕਿਸਮ ਹੈ, ਥੋੜ੍ਹੀ ਉਹ ਲਾ ਲਓ, ਬੇਬੀ ਕੋਰਨ ਲਾ ਲਓ, ਹੈ ਨਾ। ਸੋ ਇਸ ਕਰਕੇ ਪਹਿਲਾਂ ਆਪਣੇ ਖੇਤ ਦੇ ਵਿੱਚ ਵੀ ਭਿੰਨਤਾ ਲੈ ਕੇ ਆਈਏ, ਫਸਲ ਦੇ ਵਿੱਚ ਫਸਲੀ ਭਿੰਨਤਾ ਲੈ ਕੇ ਆਈਏ, ਇਹ ਵੀ ਬਹੁਤ ਜ਼ਿਆਦਾ ਤੁਹਾਡੇ ਮੁਨਾਫੇ ਦੇ ਵਿੱਚ ਇਜ਼ਾਫਾ ਕਰਦੀ ਹੈ।
1: ਕਰਦੀ ਹੈ ਜੀ, ਕਰਦੀ ਹੈ। ਜੇ ਦੇਖੋ ਆਪਾਂ ਥੋੜ੍ਹਾ ਜਿਹਾ ਸੰਪਰਕ ਰੱਖੀਏ ਵੱਡੇ ਜਿਹੜੇ ਵਪਾਰਕ ਅਦਾਰੇ ਨੇ, ਜਿਹਨੇ ਕਿ ਜਿਹਦੀ ਵਰਤੋਂ ਹੁੰਦੀ ਹੈ ਜੀ ਇਹਨਾਂ ਦੀ,
0: ਬਿਲਕੁਲ,
1: ਅਤੇ ਸਾਨੂੰ ਫਿਰ ਜਿਹੜੀ ਚਾਹੇ 2 ਪੈਸੇ ਘੱਟ ਮਿਲਣ, ਪਰ ਇਹ ਪੱਕਾ ਯਕੀਨੀ ਹੋ ਗਿਆ ਨਾ ਕਿ ਸਾਡੀ ਫਸਲ ਵਿਕੇਗੀ।
0: ਬਿਲਕੁਲ ਸਹੀ ਗੱਲ।
1: ਸੋ ਇਹਦੇ ਨਾਲ ਬੜਾ ਫਰਕ ਪੈ ਜਾਂਦਾ ਹੈਗਾ। ਹੁਣ ਦੇਖੋ, ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਕਰਦੇ ਹਾਂ ਰੁੜੀਆ ਰਾਮ ਜੀ, ਕਿ ਸਮੇਂ ਦੀ ਗੱਲ ਕਰੀਏ, ਅਤੇ ਆਹ ਦੇਖੋ ਸਮਾਂ ਬੜਾ ਢੁਕਵਾਂ ਆਪਣੇ ਕੋਲ, ਪੂਰਾ ਮਹੀਨਾ ਮਈ ਦਾ ਅਖੀਰ ਲੈ ਕੇ ਅਖੀਰ ਜੂਨ ਤੱਕ ਬੀਜ ਲਓ ਇਹਨੂੰ।
0: ਬਿਲਕੁਲ ਬਿਲਕੁਲ।
1: ਅਤੇ ਖਾਸ ਕਰਕੇ ਜੇ ਵੱਟਾਂ 'ਤੇ ਬੀਜੀਏ
0: ਉਹ ਜ਼ਿਆਦਾ ਫਾਇਦੇਮੰਦ,
1: ਬਹੁਤ ਫਾਇਦੇਮੰਦ ਹੈ। ਪਾਣੀ ਦੀ ਜਿਹੜੀ ਹੈ ਨਾ
0: ਬਚਤ ਰਹਿੰਦੀ ਹੈ, ਤੇ ਫਸਲ ਜਿੱਦਾਂ ਕਿ ਢਹਿੰਦੀ ਵੀ ਨਹੀਂ,
1: ਢਹਿੰਦੀ ਵੀ ਨਹੀਂ,
0: ਫਸਲ ਦਾ ਜਿਹੜਾ ਬਚਤ ਵੀ ਰਹਿੰਦੀ ਹੈ, ਬਚਤ ਵੀ ਰਹਿੰਦੀ ਹੈ ਥੋੜ੍ਹਾ ਜਿਹਾ। ਇੱਕ ਸੰਧੂ ਸਾਹਿਬ ਇਹ ਹੈ ਕਿ ਇਹ ਫਸਲ ਆਪਾਂ ਜਿੱਦਾਂ ਸਾਰੇ ਜਾਣਦੇ ਹਾਂ ਕਿ ਤੋਤਾ ਜਿਹੜਾ ਹੈ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਸ ਕਰਕੇ
1: ਬਿਰਲੇ ਬਿਰਲੇ ਬੀਜਦੇ ਹਾਂ ਨਾ, ਉਦੋਂ ਸੰਭਾਵਨਾ ਹੁੰਦੀ ਹੈ। ਜਦੋਂ ਆਪਾਂ ਇਕੱਠੇ ਬੀਜਾਂਗੇ ਨਾ ਤੇ ਨੁਕਸਾਨ ਥੋੜਾ ਬਹੁਤਾ ਵੰਡਿਆ ਜਾਂਦਾ।
0: ਸਹੀ ਗੱਲ ਹੈ, ਸਹੀ ਗੱਲ। ਹੁਣ ਤੋਤਿਆਂ ਨੇ ਵੀ ਤਾਂ ਕੁਝ ਖਾਣਾ ਹੀ ਹੈ ਜੀ।
1: ਦੇਖੋ, ਸੂਰਜਮੁਖੀ ਦੀ ਫਸਲ ਜਿਹੜੀ ਹੈ ਘੱਟ ਕਿਉਂ ਗਈ,
0: ਇਸੇ
1: ਕਰਕੇ ਘੱਟ ਗਈ, ਵਿਰਲੇ ਵਿਰਲੇ ਬੀਜਦੇ ਸੀ ਤੇ ਫਿਰ ਨੁਕਸਾਨ ਹੁੰਦਾ ਸੀ। ਬੰਦਾ ਪੀਪੇ ਵਜਾਉਂਦੇ ਰਹੋ ਜੀ,
0: ਬਿਲਕੁਲ
1: ਵਜਾਉਂਦੇ ਰਹੋ ਤੋਤਿਆਂ ਨੂੰ,
0: ਸਹੀ ਗੱਲ।
1: ਸੋ ਇਸ ਕਰਕੇ ਜੇ ਆਪਾਂ ਥੋੜਾ ਜਿਹਾ ਰਕਬਾ ਇਕੱਠਾ ਬੀਜ ਲਈਏ ਤੇ ਫਾਇਦਾ ਜਿਹੜਾ ਹੋ ਸਕਦਾ ਹੈਗਾ। ਸੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਆਉਂਦੀ ਨਾ ਰੁੜੀਆ ਰਾਮ ਜੀ, ਬੜੀਆਂ ਮਹੱਤਵਪੂਰਨ ਹੋ ਜਾਂਦੀਆਂ। ਦੇਖੋ ਕੁਛ ਕਿਸਮਾਂ ਹੁੰਦੀਆਂ ਅਗੇਤੀਆਂ, ਕੁਛ ਦਰਮਿਆਨੀਆਂ ਹੁੰਦੀਆਂ, ਕੁਛ ਜਿਹੜੀਆਂ
0: ਪਿਛੇਤੀਆਂ।
1: ਤੁਸੀਂ ਖਾਸ ਕਿਸਮਾਂ ਦੀ ਗੱਲ ਕੀਤੀ ਸੀ,
0: ਹਾਂ
1: ਉਹ ਵੀ ਆਪਾਂ ਉਹਦੇ ਵਾਸਤੇ ਖਾਸ ਕਿਸਮਾਂ ਨੇ ਜੀ।
0: ਬਿਲਕੁਲ,
1: ਜੇ ਤੁਸੀਂ ਆਪਣੇ ਕੋਲ ਸਵੀਟ ਕੋਰਨ ਹੈ ਜਾਂ ਬੇਬੀ ਕੋਰਨ ਹੈਗੀ ਆ, ਫੁੱਲਾਂ ਖਿੱਲੇ ਬਣਾਉਣੇ, ਉਹਦੇ ਵਾਸਤੇ ਵੱਖਰੀ ਕਿਸਮ ਹੈ। ਸੋ ਕਿਸਮ ਦੀ ਚੋਣ ਕਿਹੜੇ ਮੰਤਵ ਲਈ
0: ਬੀਜਣੇ ਹੋ, ਬੀਜਣੀਆਂ
1: ਇਹ ਆਪਾਂ ਕਰ ਸਕਦੇ ਹੈਗੇ ਹਾਂ। ਅਤੇ ਖੇਤ ਦੀ ਚੋਣ ਕਰਕੇ ਵਧੀਆ ਬੀਜ ਦੀ ਚੋਣ ਕਰੀਏ। ਦੇਖੋ ਬੀਜ ਆਪਾਂ ਉਹੀ ਲਈਏ ਜਿਹੜੀ ਕਿਸਮਾਂ ਦੀ ਸਿਫਾਰਸ਼ ਸਾਡੇ ਪੰਜਾਬ ਵਾਸਤੇ ਕੀਤੀ
0: ਜਾਂਦੀ ਹੈ,
1: ਕਿਉਂਕਿ ਕਈ ਵਾਰ ਕੋਈ ਸਮੱਸਿਆਵਾਂ ਇਸ ਕਰਕੇ ਵੀ ਆ ਜਾਂਦੀਆਂ ਕਿ ਆਪਾਂ ਜਿਹੜਾ ਉਪਰਾ ਬੀਜ ਆ ਬਾਹਰੋਂ ਬੀਜ ਲੈ ਆਉਂਦੇ ਕਿਤੋਂ ਹੋਰੋਂ, ਉਹ ਜਿਹੜੀ ਹੈ ਸਾਡੇ ਹਾਲਾਤ ਦੇ ਅਨੁਕੂਲ ਨਹੀਂ ਹੁੰਦਾ ਜੀ।
0: ਆਹੋ ਜੀ, ਮਾਹੌਲ ਫਿੱਟ ਨਹੀਂ ਬੈਠਦਾ, ਉਸ ਕਿਸਮ ਵਾਤਾਵਰਨ ਅਲੱਗ ਹੋ ਜਾਂਦਾ।
1: ਹਾਂ, ਹੁਣ ਦੇਖੋ PMH 14 ਆਪਣੇ ਕੋਲ ਕਿਸਮ ਹੈਗੀ ਹੈ, 13 ਆ, ADV 92-93 ਹੈਗੇ ਆ, JC 12, PMH 11 ਅਤੇ PMH 1
0: ਜੀ।
1: ਇਹ ਲੰਮਾ ਸਮਾਂ ਲੈਂਦੀਆਂ ਜੀ ਕਿਸਮਾਂ, ਅਤੇ ਦਰਮਿਆਨੇ ਸਮੇਂ ਵਿੱਚ ਇੱਕੋ ਕਿਸਮ ਹੈ JC 6।

0: ਥੋੜ੍ਹੇ ਸਮੇਂ ਵਿੱਚ PMH 2
1: ਜੀ,
0: ਅਤੇ ਖਾਸ ਵਰਤੋਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੰਜਾਬ ਬੇਬੀ ਕੌਰਨ ਨੰਬਰ 1 ਅਤੇ ਪੰਜਾਬ ਸਵੀਟ ਕੌਰਨ ਨੰਬਰ 1 ਅਤੇ ਜੇ ਦਾਣਿਆਂ ਦੇ ਫੁੱਲੇ ਦੇ ਖਿੱਲੇ ਬਣਾਉਣੇ ਆ ਤਾਂ ਪਰਲ ਪੌਪਕੌਰਨ, ਇਹ ਕਿਸਮਾਂ ਆਪਾਂ ਬੀਜ ਸਕਦੇ ਹੈਗੇ ਹਾਂ।
1: ਬਿਲਕੁਲ ਬਿਲਕੁਲ, ਸਮਾਂ ਅਨੁਕੂਲ ਹੈ ਜੀ।
0: ਹਾਂ, ਸਮਾਂ ਬਹੁਤ ਅਨੁਕੂਲ ਹੈਗੀ ਆ, ਵੱਖ ਵੱਖ ਢੰਗ ਤਰੀਕੇ ਹੈ ਅਤੇ ਆਪਾਂ ਨੂੰ ਲੈ ਕੇ ਬੀਜ ਆਮ ਕਰਕੇ ਜਿਹੜਾ ਪਰਲ ਪੌਪਕੌਰਨ ਲਈ 7 ਕਿਲੋ ਅਤੇ ਬਾਕੀਆਂ ਲਈ 10 ਕਿਲੋ ਬੀਜ ਲੈਣਾ ਜੀ।
1: ਇੱਕ ਨਾਲ ਥੋੜ੍ਹਾ ਜਿਹਾ ਇਸ ਫਸਲ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਵੱਟਾਂ ਦੇ ਬੀਜ ਲਈ, ਖੈਰ ਉਹ ਤਾਂ ਗੱਲ ਹੀ ਹੋਰ ਹੈ।
0: ਹਾਂ, 2-3 ਤਰੀਕੇ ਆ ਜੀ।
1: ਜੇ ਪੱਧਰੇ ਵੀ ਬੀਜਣੀ ਹੈ ਤਾਂ ਜ਼ਮੀਨ ਦਾ ਪੱਧਰਾ ਹੋਣਾ ਬੜਾ ਜ਼ਰੂਰੀ, ਕਿਉਂਕਿ ਸੰਧੂ ਸਾਹਿਬ ਇਹ ਫਸਲ ਜਿਹੜੀ ਪਾਣੀ ਬਹੁਤ ਮਾਰਦਾ ਪਸਾਰੀ 'ਚ।
0: ਹਾਂ, 4-5 ਵਾਰੀ ਵਾਹ ਕੇ ਸੁਹਾਗਾ ਫੇਰ ਲਓ,
1: ਪੁਰਪਰਾ ਕਰੋ ਜ਼ਮੀਨ ਨੂੰ,
0: ਤਾਂ ਕਿ ਦੇਖੋ ਪਾਣੀ ਦਾ ਨਿਕਾਸ ਦਾ ਪ੍ਰਬੰਧ
1: ਬੜਾ ਜ਼ਰੂਰੀ,
0: ਬਹੁਤ ਜ਼ਰੂਰੀ।
1: ਜੇ ਪਾਣੀ ਖੜ ਗਿਆ ਤਾਂ ਸਾਡੀ ਜਿਹੜਾ ਫਸਲ
0: ਗਈ ਗਈ ਜੀ, ਫਸਲ ਗਈ, ਫਿਰ ਕੁਛ ਲੱਭਦਾ ਨਹੀਂ ਕਈ ਵਾਰ। ਸੋ ਇਸ ਕਰਕੇ ਵੱਖ ਵੱਖ ਤਰੀਕੇ ਨਾਲ ਜਿਹੜੀ ਆਪਾਂ ਬਿਨਾਂ ਖੇਤ ਦੀ ਵਹਾਈ ਕੀਤੇ ਵੀ 0 ਟਿਲ ਦੇ ਨਾਲ ਵੀ
1: ਬੀਜੀ
0: ਜਾ ਸਕਦੀ ਹੈਗੀ, ਇਹ ਸਿੱਧੀ ਬੀਜਣੀ ਹੈ। ਬਾਕੀ ਦੇਖੋ ਖਾਲੀਆਂ 'ਚ ਬਹੁਤ ਵਧੀਆ ਢੰਗ ਆ, ਉਹ ਬੀਜ ਸਕਦੇ ਹੈਗੇ ਹੈਗੇ ਆ, ਬੈੱਡਾਂ 'ਤੇ ਵੱਟਾਂ 'ਤੇ ਬੀਜ ਸਕਦੇ ਹੈਗੇ ਆ, ਬਿਨਾਂ ਵਹਾਈ ਕੀਤੀ ਜਾ ਸਕਦੀ ਹੈਗੀ ਆ। ਅਤੇ ਰਲਵੀਂ ਫਸਲ ਵੀ ਦੇਖੋ ਲੈ ਸਕਦੇ ਹਾਂ ਰੋੜੀ ਆਰਾਮ ਜੀ,
1: ਵਾਹ ਵਾਹ ਜੀ ਵਾਹ।
0: ਅਤੇ ਮੱਕੀ ਹੈ ਅਤੇ ਚਾਰੇ ਵਾਲੀ ਸੋਇਆਬੀਨ, ਮੂੰਗਫਲੀ
1: ਜੀ, ਜੇ ਸੰਭਾਵਨਾ ਬਣਦੀ ਹੈ ਤੇ ਫਿਰ ਇਹ ਬਣਾ ਲੈਣੀ ਚਾਹੀਦੀ।
0: ਬਿਲਕੁਲ ਬਿਲਕੁਲ,
1: ਤੁਹਾਡਾ ਮੁਨਾਫਾ ਹੀ ਵਧਣਾ ਰਲਵੀਂ ਫਸਲ ਨਾਲ।
0: ਹਾਂ, ਨੁਕਸਾਨ ਕੋਈ ਨਹੀਂ,
1: ਨੁਕਸਾਨ ਕਿਉਂਕਿ ਜਿਹੜੀ ਇਹਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚਾ।
0: ਹਾਂ, ਆਪਸ ਮਿਲਦੇ ਹੁਣ,
1: ਆਪਸ ਸੁਭਾਅ ਮਿਲਦਾ ਹੋਵੇ ਆਪਸ ਚ ਇਹਨਾਂ ਦਾ, ਹੈਨਾ,
0: ਜਿਹਦਾ ਰਵਾਂ ਰਵਾਂ ਤੇ ਮੱਕੀ ਆਪਾਂ ਕਹਿੰਦੇ ਵਧੀਆ ਹੋ ਜਾਂਦੀ ਹੈ।
1: ਬਿਲਕੁਲ ਬਿਲਕੁਲ,
0: ਚਾਰ ਦੇ ਤੌਰ ਤੇ ਬੀਜ ਲੈਣੇ ਹੈਗੇ ਤੇ ਖਾਣ ਦੇ ਤੌਰ ਤੇ ਵੀ ਹੋ ਜਾਂਦੀ ਹੈਗੀ।
1: ਬਿਲਕੁਲ,
0: ਕੀ ਇਰਾਦਾ ਫਿਰ,
1: ਚਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਮਿਲ ਕੇ ਸਰਵਣ ਕਰੀਏ ਮਾਨਸ ਕਾਂਡ ਦਾ 93ਵਾਂ ਭਾਗ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 93ਵਾਂ ਭਾਗ। ਮੀਡੀਅਮ ਵੇਵ 300।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਸਾਡੇ ਜਲੰਧਰ ਕੇਂਦਰ ਤੋਂ FM 100.2 MHz। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 6:51 ਹੋਏ ਨੇ। ਵੇਲਾ ਹੋ ਰਿਹਾ ਜੀ ਪ੍ਰੋਗਰਾਮ ਨਵੀਂ ਸਵੇਰ ਦਾ।

ਅੱਜ ਦੇ ਨਵੇਂ ਦਿਨ ਦੀ ਸੋਹਣੀ ਸਵੇਰ 'ਚ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਬੰਧੇਰ। ਅਤੇ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਅਤੇ ਵਿਚਾਰ ਹੈ ਕਿ ਜ਼ਿੰਦਗੀ ਕਿਸੇ ਉਮੀਦ ਦੇ ਨਾਲ ਹੀ ਅੱਗੇ ਵੱਧਦੀ ਹੈ। ਜ਼ਿੰਦਗੀ ਨੂੰ ਬਿਹਤਰ ਢੰਗ ਦੇ ਨਾਲ ਜਿਉਣ ਦੇ ਲਈ ਕਿਸੇ ਉਮੀਦ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਹਮੇਸ਼ਾ ਆਸ਼ਾਵਾਦੀ ਰਹੋ, ਹਾਂ ਪੱਖੀ ਰਹੋ। ਅਤੇ ਅੱਜ ਦਿਨ ਜਿਹੜਾ ਹੈ, ਦਿਨ ਹੈ ਜੀ ਬੁੱਧਵਾਰ, ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 20 ਤਾਰੀਖ ਹੈ। ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 3 ਤਾਰੀਖ ਹੈ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਰਿਹਾ, ਸਰਵਣ ਕਰਦਿਆਂ ਇੱਕ ਸ਼ਬਦ ਭਾਈ ਗੋਪਾਲ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਦੀਨ ਦਿਆਲ ਭਰੋਸੇ ਤੇਰੇ।

ਭਾਈ ਗੋਪਾਲ ਸਿੰਘ ਜੀ ਰਾਗੀ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਗਾਇਨ ਕੀਤੇ ਇਸ ਸ਼ਬਦ ਦੇ ਨਾਲ ਹੀ ਅੱਜ ਦੇ ਨਵੀਂ ਸਵੇਰ ਪ੍ਰੋਗਰਾਮ ਦਾ ਵੇਲਾ ਮੁਕਤਾ ਹੈ। ਰਣਦੀਪ ਪੰਧੇਰ ਨੂੰ ਦਿਓ ਇਜਾਜ਼ਤ।

ਅੱਜ ਦਾ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਬੰਦੀਰ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਪੂਰੇ ਦਿਨ 'ਚ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਅਤੇ ਉਹਨਾਂ ਦੇ ਪ੍ਰਸਾਰਣ ਵਕਤ ਦੇ ਉੱਤੇ। ਹੁਣੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਤੁਸੀਂ ਸੁਣੋਗੇ ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਅਤੇ 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ। 8:30 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 8:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਫਿਲਮੀ ਜੰਕਸ਼ਨ, ਜਿਸ 'ਚ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ। ਸਵੇਰੇ 10 ਵਜੇ ਦਾ ਵੇਲਾ ਰਹੇਗਾ, ਸੁਣੋਗੇ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ। 10:30 ਵਜੇ ਦਾ ਵੇਲਾ ਰਹੇਗਾ, ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼। 11 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਿੰਦੀ ਜ਼ਾਇਕਾ, ਜੋ ਕਿ ਤੁਹਾਡੀ ਵਟਸਐਪ 'ਤੇ ਭੇਜੀਆਂ ਗਈਆਂ ਫਰਮਾਇਸ਼ਾਂ 'ਤੇ ਆਧਾਰਿਤ ਹੈ। 11:30 ਵਜੇ ਹੋਏਗਾ ਪ੍ਰੋਗਰਾਮ ਫੁਲਕਾਰੀ। 12 ਵਜੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਹੋਏਗਾ ਨਾਰੀ ਲੋਕ। ਦੁਪਹਿਰ 1 ਵਜੇ ਦਾ ਵੇਲਾ ਰਹੇਗਾ, ਪੇਸ਼ ਹੋਏਗਾ ਪ੍ਰੋਗਰਾਮ ਨਗਮੇ, ਜਿਹੜਾ ਕਿ ਹਿੰਦੀ ਫਿਲਮੀ ਗੀਤਾਂ ਦਾ ਸਜਿਆ ਪ੍ਰੋਗਰਾਮ ਹੈ। 1:10 'ਤੇ ਹੋਣਗੀਆਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:40 'ਤੇ

0: ਤੁਸੀਂ ਸੁਣੋਗੇ ਨਿਊਜ਼ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ ਫਿਰ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਹੋਏਗਾ ਫੌਜੀ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਸਰਫਰੋਸ਼। ਦੁਪਹਿਰ 2:15 ਵਜੇ ਦਾ ਵੇਲਾ ਰਹੇਗਾ ਹੋਣਗੇ ਦੁਪਹਿਰ ਸਮਾਚਾਰ ਦਿੱਲੀ ਕੇਂਦਰ ਤੋਂ। 2:30 ਵਜੇ ਲਾਈਵ ਫੋਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ ਵੇਲਾ ਹੁੰਦਾ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਪੈਸੇ ਅੱਗੇ ਇਨਸਾਨੀਅਤ ਖਤਮ। ਸ਼ਾਮੀ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਬੱਕਰੀ ਪਾਲਣ ਲਾਹੇਵੰਦ ਧੰਦਾ, ਇਸ ਵਿਸ਼ੇ 'ਤੇ ਗੱਲਬਾਤ। ਇਹ ਗੱਲਬਾਤ ਕੀਤੀ ਹੈ ਰਣਬੀਰ ਸਿੰਘ ਰਾਣਾ ਹੋਰਾਂ ਨੇ ਮੰਨਤ ਮੈਮੀ ਹੋਰਾਂ ਦੇ ਨਾਲ। ਸ਼ਾਮੀ 6 ਵਜੇ ਦਾ ਵੇਲਾ ਰਹੇਗਾ, ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:20 'ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਜਲੰਧਰ ਕੇਂਦਰ ਤੋਂ। 6:30 ਹੋਏਗਾ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬਕਿਓਰ। 7:00 ਪੰਜਾਬੀ 'ਚ ਖਬਰਾਂ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ। ਰਾਤੀ 7:45 ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਦਾ ਵੇਲਾ ਰਹੇਗਾ ਪ੍ਰੋਗਰਾਮ ਮਹਿਕ ਮਾਲਵੇ ਦੀ ਅਤੇ 9:30 ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9:00 News@9 ਅਤੇ ਉਸ ਤੋਂ ਬਾਅਦ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 10:00 ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ। 10:30 ਪੁਰਾਣੇ ਹਿੰਦੀ ਫਿਲਮ ਸੰਗੀਤ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀ ਗੰਧਾ ਤਹਿਤ। ਸਭਾ ਦੇ ਅਖੀਰ 'ਚ ਰਾਤੀ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਹੋਣਗੀਆਂ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਅਤੇ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ ਹੋਏਗੀ ਰਾਤੀ 11:10 'ਤੇ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੇ ਪੂਰੇ ਦਿਨ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।
1: ਆਕਾਸ਼ਵਾਣੀ ਐਟ 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ ਨਾਨ ਸਟਾਪ ਧਮਾਲ। ਪੁਰਾਣੀ ਯਾਦੇ ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਭੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

ਤੇ ਹੁਣ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੇ ਇਤਿਹਾਸ ਦੇ ਉੱਤੇ। ਇਤਿਹਾਸ ਵਿੱਚ ਅੱਜ ਦਾ ਦਿਨ ਕੀ ਥਾਂ ਰੱਖਦਾ? ਅੱਜ ਹੈ ਜੀ 3 ਜੂਨ, ਤੇ 3 ਜੂਨ ਨੂੰ ਹਰ ਵਰੇ ਅਸੀਂ ਇੱਕ ਖਾਸ ਦਿਨ ਦੇ ਤੌਰ 'ਤੇ ਮਨਾਉਂਦੇ ਹਾਂ, ਵਰਲਡ ਬਾਇਸਾਈਕਲ ਡੇ। ਜੀ ਹਾਂ, ਸਾਈਕਲ ਜਿਹੜਾ ਸਾਡੇ ਘਰਾਂ ਦੇ ਵਿੱਚ ਅੱਜ ਤੋਂ ਕੁਝ ਸਮੇਂ ਪਹਿਲਾਂ ਤੱਕ ਤਾਂ ਹਰ ਘਰ ਦੇ ਵਿੱਚ ਹੁੰਦਾ ਸੀ, ਹੁਣ ਕਿਤੇ ਸ਼ੌਕੀਆ ਤੌਰ 'ਤੇ ਸਾਈਕਲ ਜਿਹੜਾ ਹੈਗਾ ਇਹ ਰਹਿ ਗਿਆ। ਇਸ ਦਿਨ ਨੂੰ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਹੈ ਉਹ ਮਨਾਇਆ ਜਾਂਦਾ। ਖਾਸ ਕਰਕੇ ਯੂਰਪੀ ਦੇਸ਼ਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਈਕਲ ਦੀ ਵਰਤੋਂ ਜਿਹੜੀ ਹੈ 18ਵੀਂ ਸਦੀ ਦੇ ਵਿੱਚ ਜਿਹੜੀ ਉਹਨਾਂ ਦੇ ਜਿਹੜੀ ਹੈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ, ਅਤੇ ਸੰਯੁਕਤ ਰਾਸ਼ਟਰ ਨੇ ਪਹਿਲਾ ਅਧਿਕਾਰਿਕ ਵਿਸ਼ਵ ਸਾਈਕਲ ਦਿਵਸ 3 ਜੂਨ 2018 ਨੂੰ ਜਿਹੜਾ ਹੈ ਸਵੱਛਤਾ ਦੇ ਰੂਪ ਦੇ ਵਿੱਚ ਅਤੇ ਵਾਤਾਵਰਣ ਦੇ ਲਈ ਸਹਾਇਕ ਦੇ ਰੂਪ ਦੇ ਵਿੱਚ ਅਤੇ ਨਾਲ ਹੀ ਸਾਡੀ ਸਿਹਤ ਦੇ ਲਈ, ਸਾਨੂੰ ਫਿੱਟ ਰੱਖਣ ਲਈ ਅਤੇ ਹਮੇਸ਼ਾ ਮੌਜੂਦ ਰਹਿਣ ਵਾਲੇ ਸਾਧਨਾਂ ਦੇ ਰੂਪ ਦੇ ਵਿੱਚ ਸਾਈਕਲ ਇੰਨਾ ਗੁਣਕਾਰੀ ਹੈ। ਇਸ ਲਈ 3 ਜੂਨ 2018 ਨੂੰ ਸਭ ਤੋਂ ਪਹਿਲੀ ਵਾਰ ਜਿਹੜਾ ਹੈਗਾ ਇਹ ਦਿਨ ਮਨਾਇਆ ਗਿਆ ਸੀ, ਤਾਂ ਕਿ ਸਾਈਕਲ ਜਿਹੜਾ ਹੈਗਾ ਇਹਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਬਿਲਕੁਲ, ਦੇਖੋ ਸਾਈਕਲ ਜਿਹੜਾ ਹੈ ਇਹ ਨਾ ਕੋਈ ਪ੍ਰਦੂਸ਼ਣ ਇਹਦੇ ਨਾਲ ਹੋਣਾ, ਨਾ ਕਿਸੇ ਡੀਜ਼ਲ ਜਾਂ ਪੈਟਰੋਲ ਦੀ ਜ਼ਰੂਰਤ ਹੈ। ਇਹ ਆਵਾਜਾਈ ਦਾ ਸਾਧਨ ਤਾਂ ਹੈਗਾ ਹੀ ਹੈ ਜੀ, ਅਤੇ ਸਾਡੀ ਆਪਣੀ ਸਿਹਤ ਨੂੰ ਵੀ ਠੀਕ ਰੱਖਦਾ, ਫਿੱਟ ਅਸੀਂ ਰਹਿੰਦੇ ਹਾਂ ਜੇਕਰ ਅਸੀਂ ਸਾਈਕਲ ਚਲਾਉਂਦੇ ਹਾਂ। ਬਹੁਤ ਸਾਰੇ ਫਾਇਦੇ ਨੇ ਸਾਈਕਲ ਦੇ, ਸੋ ਇਹ ਜਿਹੜਾ ਹੈ ਇਹ ਬਹੁਤ ਜਿਹੜੀ ਹੈਗੀ ਨੇ ਸਾਡੀ ਜ਼ਿੰਦਗੀ ਜਿਹੜੀ ਹੈ ਸਾਈਕਲ ਨੇ ਉਹ ਅੱਜ ਤੋਂ ਕੁਝ ਵੇਲਿਆਂ ਪਹਿਲਾਂ ਤੱਕ ਤਾਂ ਇਹ ਇੱਕ ਹੀ ਜਿਹੜਾ ਹੈ ਮੁੱਖ ਆਵਾਜਾਈ ਦਾ ਜਿਹੜਾ ਸਾਧਨ ਹੈ ਉਹ ਸੀ। ਇੱਕ ਦੌਰ ਉਹ ਵੀ ਸੀ ਜਦੋਂ ਵਿਆਹਾਂ ਦੇ ਵਿੱਚ ਵੀ ਜਿਹੜਾ ਹੈ ਉਹ ਜੇ ਕਿਸੇ ਦੇ ਸਾਈਕਲ ਆਉਂਦਾ ਸੀ ਤਾਂ ਬਹੁਤ ਜਿਹੜਾ ਹੈ ਉਹਨੂੰ ਚੰਗੀ ਚੀਜ਼ ਮੰਨਿਆ ਜਾਂਦਾ ਸੀ ਕਿ ਬਹੁਤ ਤਕੜਾ ਪਰਿਵਾਰ ਹੈ ਜਿਨ੍ਹਾਂ ਨੇ ਸਾਈਕਲ ਜਿਹੜਾ ਹੈਗਾ ਉਹ ਵਿਆਹ ਦੇ ਵਿੱਚ ਮਿਲਿਆ, ਤਾਂ ਤੋਹਫੇ ਦੇ ਰੂਪ ਦੇ ਵਿੱਚ ਮਿਲਿਆ। ਤਾਂ ਇਸੇ ਤਰ੍ਹਾਂ ਜੇ ਅਸੀਂ ਸਾਈਕਲ ਦੀ ਆਮ ਗੱਲ ਕਰੀਏ ਤਾਂ ਜਿਵੇਂ ਡਾਕ ਸੇਵਾਵਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਵਧੇਰੇ ਕਰਕੇ ਬਚਪਨ ਤੋਂ ਜਿਵੇਂ ਦੇਖਿਆ ਅਤੇ ਫਿਰ ਇੱਕ ਜਿਹੜਾ ਇੱਕ ਪ੍ਰੋਸੈਸ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਕਿ ਡਾਕ ਜਦੋਂ ਵੀ ਕੋਈ ਡਾਕ ਆਉਂਦੀ ਸੀ, ਡਾਕੀਆ ਡਾਕ ਲੈ ਕੇ ਆਉਂਦਾ ਸੀ, ਉਹ ਸਾਈਕਲ 'ਤੇ ਆਉਂਦੇ ਸੀ। ਅਤੇ ਬਹੁਤਾ ਕਰਕੇ ਅੱਜ ਵੀ ਡਾਕ ਵੰਡਣ ਦੇ ਲਈ ਜਿਹੜੀ ਹੈਗੀ ਹੈ ਉਹ ਖਾਸ ਕਰਕੇ ਪੇਂਡੂ ਇਲਾਕਿਆਂ ਦੇ ਵਿੱਚ ਸਾਈਕਲ ਦੀ ਹੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ। ਨਾਲ ਹੀ ਸਾਈਕਲ ਜਿਹੜਾ ਹੈ ਇਹਦਾ ਖਰਚਾ ਕੋਈ ਨਹੀਂ ਹੈ ਇੱਕ ਵਾਰ ਖਰੀਦਣ ਤੋਂ ਬਾਅਦ, ਔਰ ਉਸ ਤੋਂ ਬਾਅਦ ਇਹ ਹਵਾ ਦੇ ਪ੍ਰਦੂਸ਼ਣ ਨੂੰ ਵੀ ਘੱਟ ਕਰਦਾ ਅਤੇ ਵਾਤਾਵਰਨ ਦੇ ਨੂੰ ਬਚਾਉਣ ਦੇ ਲਈ ਬਹੁਤ ਜ਼ਿਆਦਾ ਸਹਾਇਕ ਹੈ। ਅਤੇ ਜੇ ਅਸੀਂ ਗੱਲ ਕਰੀਏ ਨੀਦਰਲੈਂਡਸ ਦੀ, ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦੇ ਵਿੱਚ 40% ਲੋਕ ਕੰਮ 'ਤੇ ਜਾਣ ਲਈ ਸਾਈਕਲ ਦੀ ਵਰਤੋਂ ਕਰਦੇ ਨੇ, ਅਤੇ ਇਹ ਸੰਖਿਆ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਇਹਦਾ ਭਾਵ ਕਿ ਨੀਦਰਲੈਂਡ ਦੇ ਲੋਕ ਸਭ ਤੋਂ ਜ਼ਿਆਦਾ ਸਾਈਕਲ ਜਿਹੜਾ ਹੈਗਾ ਉਹ ਚਲਾਉਂਦੇ ਨੇ। ਅਤੇ ਜੇ ਅਸੀਂ ਜਿਹੜੀਆਂ ਵਿਸ਼ਵ ਦੀਆਂ 10 ਜਿਹੜੀਆਂ ਸਭ ਤੋਂ ਖੁਸ਼ ਜਿਹੜੇ ਮੁਲਕ ਨੇ ਅਸੀਂ ਉਹਨਾਂ ਦੀ ਸੂਚੀ ਵੀ ਜਦੋਂ ਵੇਖਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜੇ ਫਿਨਲੈਂਡ, ਨੀਦਰਲੈਂਡਸ ਦਾ ਜਿਹੜਾ ਨੰਬਰ ਹੈਗਾ ਉਹ ਪਹਿਲੀਆਂ ਦੇ ਵਿੱਚ ਆਉਂਦਾ। ਅਤੇ ਨਾਲ ਹੀ ਸਾਡੀ ਸਿਹਤ ਦੇ ਲਈ ਵੀ ਸਾਈਕਲ ਜਿਹੜਾ ਹੈਗਾ ਇਹ ਬਹੁਤ ਫਾਇਦੇਮੰਦ ਹੈ। ਸੋ ਅੱਜ ਦਾ ਦਿਨ ਹੈ ਬਹੁਤ ਖਾਸ,

ਅਤੇ ਹੁਣ ਨਜ਼ਰ ਮਾਰਦੇ ਹਾਂ ਕੁਝ ਹੋਰ ਖਬਰਾਂ 'ਤੇ। ਅੱਜ ਦੇ ਦਿਨ ਦੇ ਇਤਿਹਾਸ ਬਾਰੇ ਹੋਰ ਗੱਲ ਕਰਦੇ ਹਾਂ। ਅੱਜ ਦਾ ਦਿਨ ਜਿਹੜਾ ਹੈਗਾ ਉਹ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ 3 ਜੂਨ ਦਾ ਦਿਨ ਸਭ ਤੋਂ ਜੇ ਪ੍ਰਮੁੱਖ ਰੂਪ 'ਤੇ ਅਸੀਂ ਗੱਲ ਕਰੀਏ ਤਾਂ ਭਾਰਤੀ ਇਤਿਹਾਸ ਦੇ ਵਿੱਚ ਮਾਊਂਟ ਬੇਟਨ ਯੋਜਨਾ ਜਾਂ ਭਾਰਤ ਦੀ ਵੰਡ ਦੀ ਘੋਸ਼ਣਾ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਦਰਜ ਹੈ। ਅੱਜ ਦੇ ਦਿਨ 1947 ਦੇ ਵਿੱਚ ਬ੍ਰਿਟਿਸ਼ ਵਾਇਸਰਾਏ ਲਾਰਡ ਮਾਊਂਟ ਬੇਟਨ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਸੀ ਅਤੇ ਸਾਡੇ ਦੇਸ਼ ਦੇ 2 ਟੁਕੜੇ ਹੋ ਗਏ ਸੀ। ਉਸ ਤੋਂ ਬਾਅਦ ਫਿਰ ਜਿਹੜਾ ਹੈ ਉਹ ਅਗਸਤ ਤੱਕ ਇਹ ਸਾਰਾ ਜਿਹੜਾ ਵੰਡ ਦਾ ਜਿਹੜੀ ਪ੍ਰਕਿਰਿਆ ਹੈ ਉਹ ਪੂਰੀ ਚੱਲੀ। ਬਹੁਤ ਵੱਡਾ ਦੁਖਾਂਤ ਜਿਹੜਾ ਹੈ ਉਹ ਦੇਸ਼ ਨੇ ਝੱਲਿਆ ਵੰਡ ਦੇ ਰੂਪ ਦੇ ਵਿੱਚ। ਇਸ ਤੋਂ ਬਿਨਾਂ ਜੇ 1915 ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਸਰਕਾਰ ਨੇ ਮਹਾਨ ਕਵੀ ਅਤੇ ਨੋਬਲ ਪੁਰਸਕਾਰ ਵਿਜੇਤਾ ਰਵਿੰਦਰ ਨਾਥ ਟੈਗੋਰ ਹੋਣਾ ਨੂੰ ਨਾਈਟਹੁੱਡ ਭਾਵ ਸਰ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ 1915 ਦੇ ਵਿੱਚ 3 ਜੂਨ ਦੇ ਦਿਨ। 1918 ਦੇ ਵਿੱਚ ਮਹਾਤਮਾ ਗਾਂਧੀ ਜੀ ਦੀ ਪ੍ਰਧਾਨਗੀ ਦੇ ਵਿੱਚ ਇੰਦੌਰ ਦੇ ਵਿੱਚ ਹਿੰਦੀ ਸਾਹਿਤ ਸੰਮੇਲਨ ਦਾ ਆਯੋਜਨ ਹੋਇਆ ਸੀ ਜਿਹਦੇ 'ਚ ਹਿੰਦੀ ਨੂੰ ਦੇਸ਼ ਦੀ ਰਾਜ ਭਾਸ਼ਾ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ। 1973 ਦੇ ਵਿੱਚ ਅੱਜ ਦੇ ਦਿਨ ਜਿਹੜਾ ਹੈ ਉਹ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਹੋਰਾਂ ਦਾ ਜਿਹੜਾ ਹੈ ਉਹ ਵਿਆਹ ਹੋਇਆ ਸੀ। ਸੋ ਅੱਜ ਦਾ ਦਿਨ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਇੱਕ ਵੱਖਰੀ ਥਾਂ ਰੱਖਦਾ। ਅਤੇ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਫਿਰ ਯਾਦ ਕਰਾਉਂਦਾ ਹਾਂ ਕਿ ਸਭ ਤੋਂ ਜਿਹੜਾ ਖਾਸ ਘਟਨਾ 3 ਜੂਨ ਦੀ ਹੈ ਉਹ ਇਸ ਦਿਨ ਨੂੰ ਯਾਦ ਅਸੀਂ ਕਰਦੇ ਹਾਂ ਮਾਊਂਟ ਬੇਟਨ ਯੋਜਨਾ ਜਾਂ ਭਾਰਤ ਦੀ ਵੰਡ ਦੀ ਘੋਸ਼ਣਾ ਦੇ ਦਿਨ ਦੇ ਰੂਪ ਦੇ ਵਿੱਚ 3 ਜੂਨ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਦਰਜ ਹੈ।

ਤੇ ਹੁਣ ਨਜ਼ਰ ਮਾਰਦੇ ਹਾਂ ਕੁਝ ਖਾਸ ਖਬਰਾਂ ਤੇ। ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸਬੰਧਾਂ 'ਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ 'ਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ ਭਾਵ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 50 ਕਰੋੜ ਰੁਪਏ ਦਾ ਲੈਣ ਦੇਣ ਕੀਤਾ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1000 ਰੁਪਏ ਤੇ ਦਲਿਤ ਔਰਤਾਂ ਨੂੰ 1500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ 'ਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ 'ਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਏ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਤੇ ਮੌਸਮ ਵਿਭਾਗ ਵੱਲੋਂ ਅੱਜ ਦੇ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ ਤੋਂ ਇਹ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਏ। ਅਤੇ ਹੁਣ ਇੱਕ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖਬਰ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ ਉੱਤੇ ਨਿਯੁਕਤੀ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਅਤੇ ਪਰਿਵਾਰ ਦੀ ਪਰਿਭਾਸ਼ਾ 'ਚੋਂ ਬਾਹਰ ਰੱਖਣਾ ਵੀ ਸਪੱਸ਼ਟ ਰੂਪ ਵਿੱਚ ਮਨਮਾਨੀ, ਗੈਰ ਵਾਜਿਬ ਅਤੇ ਸੰਵਿਧਾਨਿਕ ਤੌਰ 'ਤੇ ਪ੍ਰਵਾਨ ਨਹੀਂ ਹੈ। ਜਸਟਿਸ PS ਨਰਸਿਮਾ ਅਤੇ ਜਸਟਿਸ ਅਲੋਕ ਅਰਾਦੇ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਉਪਰੋਕਤ ਟਿੱਪਣੀਆਂ ਇਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਦਿਆਂ ਕੀਤੀਆਂ ਜਿਸ 'ਚ ਕਿਹਾ ਗਿਆ ਸੀ ਕਿ ਤਰਸ ਦੇ ਆਧਾਰ ਉੱਤੇ ਨਿਯੁਕਤੀ ਲਈ ਪਰਿਵਾਰ ਦੀ ਪਰਿਭਾਸ਼ਾ ਵਿੱਚ ਵਿਆਹਤਾ ਧੀ ਸ਼ਾਮਿਲ ਨਹੀਂ ਹੈ। ਸੁਪਰੀਮ ਕੋਰਟ ਮ੍ਰਿਤਕ ਡੀਲਰ ਦੀ ਵਿਆਹਤਾ ਧੀ ਵੱਲੋਂ ਦਾਇਰ ਅਪੀਲ 'ਤੇ ਸੁਣਵਾਈ ਕਰ ਰਹੇ ਸਨ। ਇਸ ਮੌਕੇ ਮਹਿਲਾ ਨੇ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ ਤਰਸ ਦੇ ਆਧਾਰ 'ਤੇ ਫੇਅਰ ਪ੍ਰਾਈਸ ਸ਼ੋਪ ਭਾਵ ਰਾਸ਼ਨ ਡਿਪੂ ਡੀਲਰ ਵਜੋਂ ਨਿਯੁਕਤੀ ਦੇ ਉਹਦੇ ਦਾਅਵੇ ਨੂੰ ਰੱਦ ਕੀਤਾ ਗਿਆ ਸੀ। ਔਰਤ ਨੇ 2019 ਦੇ ਸਰਕਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ 'ਚ ਵਿਆਹੀਆਂ ਧੀਆਂ ਨੂੰ ਪਰਿਵਾਰ ਦੀ ਪਰਿਭਾਸ਼ਾ ਵਿੱਚੋਂ ਬਾਹਰ ਰੱਖਿਆ ਗਿਆ ਸੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਤੇ ਹੁਣ ਨਜ਼ਰ ਮਾਰਦੇ ਹਾਂ ਕੁਝ ਹੋਰ ਖਬਰਾਂ ਤੇ। ਭਾਰਤੀ ਨਾਗਰਿਕਾਂ ਨੂੰ ਜਰਮਨੀ ਦੇ ਹਵਾਈ ਅੱਡਿਆਂ ਰਾਹੀਂ ਕਿਸੇ ਤੀਜੇ ਦੇਸ਼ ਦੀ ਯਾਤਰਾ ਕਰਨ ਵੇਲੇ ਹੁਣ ਟ੍ਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ ਪਵੇਗੀ। ਟ੍ਰਾਂਜ਼ਿਟ ਵੀਜ਼ੇ ਦੀ ਸ਼ਰਤ ਹਟਾਉਣ ਸੰਬੰਧੀ ਫੈਸਲਾ ਅੱਜ ਤੋਂ ਭਾਵ 3 ਜੂਨ ਤੋਂ ਹੀ ਲਾਗੂ ਹੋ ਜਾਵੇਗਾ। ਨਵੀਂ ਦਿੱਲੀ ਸਥਿਤ ਜਰਮਨ ਸ਼ਰਾਫਤਖਾਨੇ ਮੁਤਾਬਕ ਇਹ ਫੈਸਲਾ ਜਰਮਨੀ ਅਤੇ ਭਾਰਤ ਵਿਚਾਲੇ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਅਤੇ ਲੋਕਾਂ ਦੀ ਆਵਾਜਾਈ ਸੁਖਾਲੀ ਬਣਾਉਣ ਦੀ ਵਚਨਬੱਧਤਾ ਤਹਿਤ ਕੀਤਾ ਗਿਆ ਏ। ਭਾਰਤ ਤੇ ਅਮਰੀਕਾ ਨੇ ਮੁੱਖ ਵਾਰਤਾਕਾਰਾਂ ਨੇ ਤਜਵੀਜ਼ ਕੀਤੇ ਅੰਤਰਿਮ ਵਪਾਰ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਕੱਲ੍ਹ 3 ਰੋਜ਼ਾ ਗੱਲਬਾਤ ਦੇ ਦੌਰ ਦੀ ਸ਼ੁਰੂਆਤ ਕੀਤੀ ਹੈ। ਇਸ ਸਮਝੌਤੇ ਦੀ ਰੂਪ ਰੇਖਾ ਨੂੰ ਫਰਵਰੀ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ। ਵੈਨਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡ੍ਰਿਗਜ਼ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਆ ਰਹੇ ਨੇ। ਇਸ ਦੌਰੇ ਦਾ ਮੁੱਖ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਊਰਜਾ, ਵਪਾਰ ਅਤੇ ਤਕਨਾਲੋਜੀ ਦੇ ਖੇਤਰ 'ਚ ਦਵੱਲੇ ਰਿਸ਼ਤੇ ਹੋਰ ਮਜ਼ਬੂਤ ਕਰਨਾ ਏ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ 'ਤੇ ਗੱਲਬਾਤ ਕਰਨਗੇ। ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ 'ਚ ਔਰਤਾਂ ਨੂੰ 1 ਜੁਲਾਈ ਤੋਂ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋਵੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਮਾਸਿਕ ਸਤਿਕਾਰ ਭੱਤਾ ਮਿਲੇਗਾ। ਸੂਬੇ 'ਚ ਇਸ ਵੇਲੇ ਕਰੀਬ 52 ਲੱਖ ਬਾਲਗ ਔਰਤਾਂ ਨੇ, ਜਿਨ੍ਹਾਂ 'ਚੋਂ 36 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਇਸ ਮਹੀਨੇ ਦੌਰਾਨ ਮੁਕੰਮਲ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਲਈ ਬਜਟ ਰੱਖਿਆ ਹੈ ਅਤੇ 1 ਜੁਲਾਈ ਤੋਂ ਨਿਰਵਿਘਨ ਔਰਤਾਂ ਨੂੰ ਇਹ ਮਾਣ ਭੱਤਾ ਮਿਲਣਾ ਸ਼ੁਰੂ ਹੋ ਜਾਏਗਾ। ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਦੇ ਬਜਟ 'ਚ ਔਰਤਾਂ ਲਈ 9,300 ਕਰੋੜ ਰੁਪਏ ਰੱਖੇ ਗਏ ਨੇ। ਪੰਜਾਬ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਸ ਸਕੀਮ ਦਾ ਸੂਬੇ ਦੀਆਂ 97% ਔਰਤਾਂ ਨੂੰ ਲਾਭ ਹੋਏਗਾ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਯੋਗ ਔਰਤ ਦਾ ਕਾਰਡ ਅਕਤੂਬਰ 'ਚ ਬਣਦਾ ਏ ਤਾਂ ਉਹਨੂੰ ਸਕੀਮ ਦਾ ਲਾਭ 1 ਜੁਲਾਈ ਤੋਂ ਹੀ ਮਿਲੇਗਾ। ਅਤੇ ਹੁਣ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗਰਮੀ ਦੇ ਕਹਿਰ ਦੇ ਬਾਰੇ 'ਚ। ਮੌਸਮ ਬਾਰੇ ਗੱਲ ਕਰਦੇ ਹਾਂ। ਭਾਰਤੀ ਮੌਸਮ ਵਿਭਾਗ ਤੋਂ ਬਾਅਦ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਵੀ ਵਿਸ਼ਵ ਪੱਧਰ 'ਤੇ ਜਲਵਾਯੂ ਨੂੰ ਲੈ ਕੇ ਇੱਕ ਬੇਹੱਦ ਡਰਾਉਣ ਵਾਲੀ ਚੇਤਾਵਨੀ ਜਾਰੀ ਕੀਤੀ ਹੈ। ਪ੍ਰਸ਼ਾਂਤ ਮਹਾਂਸਾਗਰ

ਬਣੇ ਹੋਏ ਨੇ। ਇਹਦੇ ਪ੍ਰਭਾਵ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਵਿੱਚ ਜਾਂ ਤਾਂ ਜਿਹੜਾ ਹੈ ਉਹ ਬਿਲਕੁਲ ਸੁੱਕਾ ਹੋਏਗਾ ਅਤੇ ਜਾਂ ਫਿਰ ਬਹੁਤ ਜ਼ਿਆਦਾ ਹੜ੍ਹਾਂ ਦੀ ਸਥਿਤੀ ਹੋ ਸਕਦੀ ਹੈ। ਸਮੁੰਦਰੀ ਜਾਂ ਹੀ ਜਿਹੜੀ ਆਮ ਖੇਤਰਾਂ ਦੇ ਵਿੱਚ ਹੀਟ ਵੇਵ ਜਿਹੜੀ ਹੈ ਉਹ ਵਧੇਗੀ ਅਤੇ ਮੌਸਮ ਦੇ ਹੋਰ ਵੀ ਜ਼ਿਆਦਾ ਸਾਨੂੰ ਸਖਤ ਰੁੱਖ ਅਪਣਾਏ ਹੋਏ ਦੇਖਣ ਨੂੰ ਮਿਲ ਸਕਦੇ ਨੇ। ਗੌਰਤਲਬ ਹੈ ਕਿ ਇਹ ਤੋਂ ਪਹਿਲਾਂ ਵਰ੍ਹੇ 2023-24 ਦੇ ਵਿੱਚ ਅਲਨੀਨੋ ਇਤਿਹਾਸ ਦੇ ਪੰਜ ਸਭ ਤੋਂ ਸ਼ਕਤੀਸ਼ਾਲੀ ਪੰਜਵੇਂ ਦੌਰ ਦੇ ਵਿੱਚ ਦਾਖਲ ਹੋਇਆ ਸੀ, ਜਿਹਦੇ ਨਾਲ 2024 ਦੇ ਵਿੱਚ ਜਿਹੜੇ ਨੇ ਪੂਰੇ ਵਿਸ਼ਵ ਦੇ ਵਿੱਚ ਤਾਪਮਾਨ ਦੇ ਸਾਰੇ ਰਿਕਾਰਡ ਜਿਹੜੇ ਨੇ ਗਰਮੀ ਦੇ ਉਹ ਟੁੱਟੇ ਸੀ। ਅਤੇ ਜੇ ਹੁਣ ਅਸੀਂ ਮੌਸਮ ਵਿਭਾਗ ਦੀ ਗੱਲ ਮੰਨੀਏ ਤਾਂ ਅਲਨੀਨੋ ਦੇ ਬਾਵਜੂਦ ਭਾਰਤ ਦੇ ਵਿੱਚ ਹਲੇ ਵੀ ਮਾਨਸੂਨ ਜਿਹੜਾ ਹੈਗਾ ਉਹ ਬਚ ਸਕਦਾ। ਅਤੇ ਜੇਕਰ ਇਹ ਦੋ ਪ੍ਰਣਾਲੀਆਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ, ਪਹਿਲੀ ਹੈਗੀ ਹੈ ਇੰਡੀਅਨ ਓਸ਼ੀਅਨ ਡਾਇਪੋਲ, ਇਹਨੂੰ ਹਿੰਦ ਮਹਾਸਾਗਰ ਦਾ ਅਲਨੀਨੋ ਵੀ ਕਹਿੰਦੇ ਨੇ। ਜੇ ਇਹ ਫੇਜ਼ ਪੋਜ਼ਿਟਿਵ ਹੁੰਦਾ ਤਾਂ ਅਲਨੀਨੋ ਦੇ ਜਿਹੜਾ ਸੁੱਕਾ ਹੈ ਇਹਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਭਾਰਤ ਜਿਹੜਾ ਹੈਗਾ ਉਹਦੇ 'ਚ ਚੰਗਾ ਪੂਰੇ ਦੇਸ਼ ਦੇ ਵਿੱਚ ਮੀਂਹ ਪੈ ਸਕਦਾ। ਦੂਜਾ ਹੈ ਮੈਡੇਨ ਜੂਲੀਅਨ ਜਿਹੜਾ ਪ੍ਰਭਾਵ ਹੈ, ਇਹ ਬੱਦਲਾਂ ਤੋਂ ਹਵਾਵਾਂ ਤੱਕ ਇੱਕ ਪੂਰੇ ਵਿਸ਼ਵ ਦਾ ਚੱਕਰ ਹੈ ਜੋ ਭੂਮੱਧ ਰੇਖਾ ਦੇ ਉੱਪਰ ਘੁੰਮਦਾ ਰਹਿੰਦਾ ਹੈ। ਇਹ ਭਾਰਤ ਦੇ ਉੱਪਰ ਤੋਂ ਗੁਜ਼ਰਦਾ ਹੈ ਅਤੇ ਕਮਜ਼ੋਰ ਮੌਨਸੂਨ ਦੇ ਜਿਹੜਾ ਹੈਗਾ ਦੇ ਵਿੱਚ ਵੀ ਬਹੁਤ ਭਾਰੀ ਜਿਹੜਾ ਮੀਂਹ ਉਹ ਲੈ ਕੇ ਇਹ ਬੱਦਲ ਆ ਸਕਦਾ ਹੈ। ਅਤੇ ਤਿਆਰੀ ਕਿਸ ਤਰ੍ਹਾਂ ਦੀ ਰੱਖਣ ਨੂੰ ਕਿਹਾ ਗਿਆ, ਤਿਆਰੀ ਦੇ ਬਾਰੇ 'ਚ ਗੱਲ ਕਰਦੇ ਹੋਏ ਵਿਸ਼ਵ ਜਿਹੜਾ ਹੈਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੰਭੀਰ ਜਾਂ ਤਾਂ ਜਿਹੜਾ ਹੈਗਾ ਉਹ ਸੋਕਾ ਹੋ ਸਕਦਾ, ਇਹਦੀ ਆਸ਼ੰਕਾ ਜਤਾਈ ਹੈ। ਅਤੇ ਨਾਲ ਹੀ ਭਾਰਤ ਸਮੇਤ ਬਾਕੀ ਸਾਰੇ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਸਰਕਾਰਾਂ, ਖੇਤੀ, ਸਿਹਤ ਅਤੇ ਊਰਜਾ ਵਿਭਾਗਾਂ ਨੂੰ ਯੁੱਧ ਦੇ ਪੱਧਰ ਦੇ ਉੱਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਮੇਂ 'ਤੇ ਮਿਲੀ ਸਟੀਕ ਚੇਤਾਵਨੀ ਅਤੇ ਜਿਹੜੀ ਪਹਿਲਾਂ ਦੀ ਤਿਆਰੀ ਹੈ ਇਹ ਲੱਖਾਂ ਜਾਨਾਂ ਬਚਾ ਸਕਦੀ ਹੈ। ਅਤੇ ਸਮੁੰਦਰ ਦੇ ਵਿੱਚ ਛਿਪਿਆ ਹੋਇਆ ਤਾਪਮਾਨ ਦਾ ਬੰਬ, ਅਸੀਂ ਕਦ ਤੋਂ ਇਹ ਗੱਲ ਜਿਹੜੀ ਹੈ ਅਸੀਂ ਜਾਣਦੇ ਹਾਂ ਕਿ ਕੁਦਰਤ ਜੇ ਆਪਣੀ ਆਈ 'ਤੇ ਆ ਜਾਏ ਤਾਂ ਕੁਦਰਤ ਦੇ ਕਹਿਰ ਤੋਂ ਕੋਈ ਨਹੀਂ ਬਚ ਸਕਦਾ। WMO ਦੇ ਵਿਗਿਆਨਿਕਾਂ ਦੇ ਅਨੁਸਾਰ ਸਮੁੰਦਰ ਦੇ ਸਤਹ ਦੇ ਥੱਲੇ ਪਾਣੀ ਆਮ ਨਾਲੋਂ 6 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਗਰਮ ਜਿਹੜਾ ਹੈ ਉਹ ਇਸ ਸਮੇਂ ਮਿਲ ਰਿਹਾ ਹੈ। ਇਹ ਬਹੁਤ ਚਿੰਤਾਜਨਕ ਹੈ। ਸਮੁੰਦਰ ਦੇ ਵਿੱਚ ਜਿਹੜੀ ਜਮ੍ਹਾਂ ਰਹੀ ਜ਼ਿਆਦਾ ਜਿਹੜੀ ਹੀਟ ਜਿਹੜੀ ਵੱਧ ਰਹੀ ਹੈ ਇਹ ਤੈਅ ਨੂੰ ਗਰਮ ਕਰ ਰਹੀ ਹੈ ਅਤੇ ਇਹਦੇ ਨਾਲ ਅਲਨੀਨੋ ਨੂੰ ਜਿਹੜੀ ਹੈ ਉਹ ਰਫ਼ਤਾਰ ਮਿਲ ਰਹੀ ਹੈ। ਅਤੇ ਜੇ ਅਸੀਂ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਗਰਮੀ ਨੇ ਆਪਣੇ ਪੂਰੇ ਜਿਹੜੇ ਨੇ ਉਹ ਰੰਗ ਦਿਖਾਏ, ਹਾਲਾਂਕਿ ਇਸ ਤੋਂ ਪਹਿਲਾਂ 2 ਦਿਨ ਜਿਹੜੀ ਹੈ ਉਹ ਮੀਂਹ ਕਾਰਨ ਰਾਹਤ ਮਿਲੀ ਸੀ। ਤਾਪਮਾਨ ਦੇ ਵਿੱਚ ਕੱਲ੍ਹ 3 ਡਿਗਰੀ ਤੱਕ ਦਾ ਜਿਹੜਾ ਵਾਧਾ ਹੈ ਉਹ ਦਰਜ ਕੀਤਾ ਗਿਆ। ਬਠਿੰਡਾ ਦੇ ਵਿੱਚ 40.2 ਡਿਗਰੀ ਦੇ ਨਾਲ ਬਠਿੰਡਾ ਸਭ ਤੋਂ ਗਰਮ ਰਿਹਾ। ਅਤੇ ਹੁਣ 3 ਦਿਨ ਅੱਜ ਦੇ ਦਿਨ ਤੋਂ ਲੈ ਕੇ ਕਈ ਜਗ੍ਹਾ ਹਨੇਰੀ ਅਤੇ ਬਿਜਲੀ ਦੇ ਨਾਲ ਜਿਹੜਾ ਹੈਗਾ ਉਹ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬਿਜਲੀ ਡਿੱਗ ਸਕਦੀ ਹੈ, ਮੀਂਹ ਵੀ ਪੈ ਸਕਦਾ ਬਹੁਤ ਤੇਜ਼। ਇਹ ਤੋਂ ਬਾਅਦ ਮੌਸਮ ਦੇ ਵਿੱਚ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਸੂਬੇ ਦੇ ਵਿੱਚ ਰਾਤਾਂ ਵੀ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਗਰਮ ਨੇ। ਤਾਪਮਾਨ ਜਿਹੜਾ ਰਾਤ ਦਾ ਹੈ ਉਹ 25 ਤੋਂ 30 ਦੇ ਵਿਚਕਾਰ ਚੱਲ ਰਿਹਾ ਹੈ ਅਤੇ 5 ਜੂਨ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਦੀ ਸੰਭਾਵਨਾ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ।

ਅਤੇ ਅਖੀਰ ਦੇ ਵਿੱਚ ਖੇਡ ਜਗਤ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖਬਰ ਹੈ ਕਿ ਇਸ ਫੀਫਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਲਈ ਬਹੁਤ ਹੀ ਮਾਣ ਮੱਤਾ ਪਾ ਲਾਉਣ ਵਾਲਾ ਹੈ। ਇਤਿਹਾਸ ਦੇ ਵਿੱਚ ਦੂਜੀ ਵਾਰ ਅਜਿਹਾ ਹੋਣ ਜਾ ਰਿਹਾ ਜਦੋਂ ਭਾਰਤੀ ਮੂਲ ਦਾ ਕੋਈ ਖਿਡਾਰੀ ਵਿਸ਼ਵ ਕੱਪ ਦੇ ਮੈਦਾਨ ਵਿੱਚ ਫੁੱਟਬਾਲ ਖੇਡਦਾ ਨਜ਼ਰ ਆਏਗਾ। ਇਹ ਇਤਿਹਾਸ ਦੁਹਰਾਉਣ ਜਾ ਰਹੇ ਨੇ 19 ਸਾਲਾਂ ਦੇ ਤਹਿਸੀਨ ਮੁਹੰਮਦ ਜਮਸ਼ੇਦ, ਜੋ ਕਤਰ ਦੇ ਵੱਲੋਂ ਮੈਦਾਨ 'ਚ ਉਤਰਨਗੇ। ਇਸ ਤੋਂ ਪਹਿਲਾਂ 2006 ਦੇ ਵਰਲਡ ਕੱਪ ਦੇ ਵਿੱਚ ਆਂਧਰਾ ਪ੍ਰਦੇਸ਼ ਮੂਲ ਦੇ ਵਿਕਾਸ ਧੋਰਾਸੂ ਨੇ ਫਰਾਂਸ ਦੀ ਟੀਮ ਦੇ ਵਿੱਚ ਖੇਡ ਕੇ ਇਹ ਮਾਣ ਹਾਸਲ ਕੀਤਾ ਸੀ। ਅਤੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਆਰਥਿਕ ਜਗਤ ਬਾਰੇ। ਅਤੇ ਗੱਲ ਹੋ ਰਹੀ ਹੈ ਜੀ ਮਹਿੰਗਾਈ ਦੀ, ਕਿ ਕੱਲ੍ਹ ਇੱਕ ਰੇਟਿੰਗ ਕੰਪਨੀ ਨੇ ਆਪਣੀ ਜਿਹੜੀ ਇਹ ਰਿਪੋਰਟ ਦੇ ਵਿੱਚ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਭਾਰਤੀ ਅਰਥਚਾਰੇ 'ਤੇ ਮਹਿੰਗਾਈ ਦਾ ਨਵਾਂ ਦਬਾਅ ਪਾਉਣ ਲਈ ਤਿਆਰ ਨੇ, ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਉੱਚ ਟਰਾਂਸਪੋਰਟ ਅਤੇ ਉਤਪਾਦਨ ਲਾਗਤਾਂ ਦਾ ਅਸਰ ਖਪਤਕਾਰਾਂ ਦੀਆਂ ਜੇਬਾਂ 'ਤੇ ਪੈਣ ਦਾ ਖਦਸ਼ਾ ਹੈ। ਰਿਪੋਰਟ ਅਨੁਸਾਰ 15 ਮਈ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਤਕਰੀਬਨ 7.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਰਹਿੰਦੀਆਂ ਨੇ, ਤਾਂ ਇਹ ਵਾਧਾ ਨੇੜੇ ਭਵਿੱਖ 'ਚ 10 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦਾ ਹੈ, ਜਿਹਦਾ ਅਸਰ ਪੂਰੇ ਅਰਥਚਾਰੇ 'ਚ ਢੋਆ ਢਵਾਈ ਲਾਗਤ 'ਤੇ ਵਾਧੇ ਰਾਹੀਂ ਦਿਸੇਗਾ, ਜਿਹਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਅਤੇ ਹੋਰ ਵਸਤਾਂ ਦੀ ਮਹਿੰਗਾਈ

ਬਰਬਾਦ ਨਹੀਂ ਕਰੇਗਾ। ਇੱਕ ਹੋਰ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਪਰਿਵਾਰ ਦੀ ਪਰਿਭਾਸ਼ਾ ਤੋਂ ਬਾਹਰ ਰੱਖਣਾ ਸਪਸ਼ਟ ਤੌਰ 'ਤੇ ਮਨਮਾਨੀ, ਅਨੁਚਿਤ ਅਤੇ ਸੰਵਿਧਾਨਿਕ ਤੌਰ 'ਤੇ ਗੈਰ ਵਾਜਬ ਹੈ। ਜਸਟਿਸ ਪੀ ਐਸ ਨਰਸਿਮਾ ਅਤੇ ਲੋਕ ਅਰਾਦੇ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਆਦੇਸ਼ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਵਿਆਹੀ ਧੀ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਦੇ ਉਦੇਸ਼ ਲਈ ਪਰਿਵਾਰ ਦੀ ਪਰਿਭਾਸ਼ਾ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਇੱਕ ਮ੍ਰਿਤਕ ਵਪਾਰੀ ਦੀ ਵਿਆਹੀ ਧੀ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਕਰ ਰਹੀ ਸੀ। ਉਸ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਭਾਰਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਵੀਂ ਵਿਵਸਥਾ ਭਾਰਤ ਅਤੇ ਜਰਮਨੀ ਦੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਸਬੰਧਾਂ ਨੂੰ ਮਜ਼ਬੂਤ ਕਰੇਗੀ। ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫਰੈਡਰਿਕ ਮਰਸ ਦੇ ਭਾਰਤ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਸੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਏਗਾ। ਖਲੀਲੁਰ ਰਹਿਮਾਨ ਨੂੰ 99 ਵੋਟਾਂ ਮਿਲੀਆਂ, ਜਦੋਂ ਕਿ ਸਾਈਪ੍ਰਸ ਦੇ ਬਹੁਪੱਖੀ ਮਾਮਲਿਆਂ ਲਈ ਵਿਸ਼ੇਸ਼ ਦੂਤ ਐਂਟ੍ਰਿਆਸ ਕਾਕੋਰਿਸ ਨੂੰ 91 ਵੋਟਾਂ ਮਿਲੀਆਂ। ਚੋਣ ਤੋਂ ਬਾਅਦ ਖਲੀਲੁਰ ਰਹਿਮਾਨ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਆਪਣੇ ਕਾਰਜਕਾਲ ਦੌਰਾਨ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਬੰਗਲਾਦੇਸ਼ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਡਾਕਟਰ ਰਹਿਮਾਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਗੁਜਰਾਤ ਦੇ ਸੂਰਤ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੂਰਤ ਦੇ ਬਰਦੌਲੀ ਕਸਬੇ ਨੇੜੇ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 2 ਬੱਸਾਂ ਦੀ ਟੱਕਰ ਦੌਰਾਨ ਵਾਪਰਿਆ। 15 ਤੋਂ ਵੱਧ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਹੋਏ ਸੜਕ ਹਾਦਸੇ 'ਤੇ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸਾਰਿਆਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਅਤੇ ਬਹਿਰੀਨ ਵੱਲ ਦਾਗੀਆਂ ਗਈਆਂ ਇਰਾਨੀ ਮਿਸਾਈਲਾਂ ਜਾਂ ਤਾਂ ਆਪਣੇ ਨਿਸ਼ਾਨੇ ਤੋਂ ਖੁੰਝ ਗਈਆਂ ਨੇ ਜਾਂ ਉਨ੍ਹਾਂ ਨੂੰ ਰੋਕ ਲਿਆ ਗਿਆ ਹੈ। ਫੌਜ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਇਰਾਨੀ ਟਿਕਾਣਿਆਂ 'ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਹਮਲਿਆਂ ਨੇ ਹੌਰਮੁਜ਼ ਸਟ੍ਰੇਟ ਨੇੜੇ ਕਮੇਸ਼ਮ ਟਾਪੂ 'ਤੇ ਇੱਕ ਇਰਾਨੀ ਫੌਜੀ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਵੱਲ ਦਾਗੀਆਂ ਗਈਆਂ 2 ਮਿਸਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ, ਜਦੋਂ ਕਿ ਬਹਿਰੀਨ ਵੱਲ ਦਾਗੀਆਂ ਗਈਆਂ ਮਿਸਾਈਲਾਂ ਨੂੰ ਅਮਰੀਕੀ ਅਤੇ ਬਹਿਰੀਨ ਦੀਆਂ ਫੌਜਾਂ ਨੇ ਰੋਕ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਇਰਾਨ ਵੱਲੋਂ ਜੰਗਬੰਦੀ ਨੂੰ ਵਧਾਉਣ ਸੰਬੰਧੀ ਵਾਰਤਾਕਾਰ ਨਾਲ ਗੱਲਬਾਤ ਤੋੜਨ ਤੋਂ ਬਾਅਦ ਆਇਆ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਗੱਲਬਾਤ ਜਾਰੀ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਕਰਦੇ ਹੋਏ ਇਰਾਨੀ ਬੰਦਰਗਾਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਰੋਕਣ ਲਈ ਇੱਕ ਮਿਜ਼ਾਈਲ ਦਾਗੀ ਹੈ। ਫੌਜ ਨੇ ਕਿਹਾ ਕਿ ਇਹ 7ਵਾਂ ਜਹਾਜ਼ ਸੀ ਜਿਸ ਨੂੰ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਵਿੱਚ ਰੋਕਿਆ ਗਿਆ ਹੈ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਬੀਤੀ ਰਾਤ ਟੌਂਟਨ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਐਲਿਸ ਕੈਪਸੀ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਪਹਿਲਾਂ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 18 ਓਵਰਾਂ 'ਤੇ 3 ਗੇਂਦਾਂ 'ਤੇ 4 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਝੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ

0: ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬੀ ਖੇਤਰ ਵਿਚ ਵੀ ਕੱਲ੍ਹ ਤੱਕ ਗਰਜ ਚਮਕਣ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੱਛਮੀ ਰਾਜਸਥਾਨ 'ਚ ਧੂੜ ਭਰੀ ਹਨੇਰੀ ਦਾ ਵੀ ਅਨੁਮਾਨ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 8:40 ਹੋਏ ਨੇ। ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਬੰਦੇਲ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਪੰਜਾਬੀ ਫਿਲਮੀ ਗੀਤ। ਅਤੇ ਸਭ ਤੋਂ ਪਹਿਲਾਂ ਗੀਤ ਅਸੀਂ ਸੁਣ ਲੈਂਦੇ ਹਾਂ, ਫਿਲਮ ਇੱਕ ਕੁੜੀ ਪੰਜਾਬ ਦੀ ਵਿੱਚੋਂ ਅਮਰਿੰਦਰ ਗਿੱਲ ਹੋਰਾਂ ਦਾ ਗਾਇਆ। ਸੁਣਦੇ ਹਾਂ ਇਹ ਗੀਤ। ਇਸ ਗੀਤ ਨੂੰ ਸੰਗੀਤਬੱਧ ਕੀਤਾ ਸੁਖਸ਼ਿੰਦਰ ਸ਼ਿੰਦਾ ਨੇ ਅਤੇ ਬੋਲ ਲਿਖੇ ਨੇ ਹਰਜੀਤ ਸਿੱਧੂ ਹੋਰਾਂ ਨੇ।

0: ਪ੍ਰੋਗਰਾਮ ਚੱਲ ਰਿਹਾ ਫਿਲਮੀ ਜੰਕਸ਼ਨ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ, ਤੁਸੀਂ ਉਹ ਰਣਦੀਪ ਪੰਧੀਰ ਦੇ ਨਾਲ। ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐਂ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਪ੍ਰਭ ਗਿੱਲ ਦਾ ਗਾਇਆ ਫਿਲਮ ਲੌਂਗ ਲਾਚੀ ਦੇ ਵਿੱਚੋਂ। ਇਸ ਗੀਤ ਦੇ ਬੋਲ ਲਿਖੇ ਨੇ ਹਰਮਨਜੀਤ ਨੇ ਤੇ ਸੰਗੀਤਬੱਧ ਕੀਤਾ ਹੈ ਗੁਰਮੀਤ ਸਿੰਘ ਹੋਰਾਂ ਨੇ। ਸੁਣਦੇ ਹਾਂ ਇਹ ਗੀਤ।

ਅਗਲਾ ਗੀਤ ਸੁਣਦੇ ਹਾਂ ਫਿਲਮ ਉੱਚਾ ਦਰ ਬਾਬੇ ਨਾਨਕ ਦਾ। ਆਵਾਜ਼ ਗੁਰਦਾਸ ਮਾਨ ਦੀ ਹੈ ਅਤੇ ਸੰਗੀਤਬੱਧ ਕੀਤਾ ਹੈ ਕਮਲਕਾਂਤ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਗੁਰਦਾਸ ਮਾਨ ਹੋਰਾਂ ਨੇ। ਸੁਣਦੇ ਹਾਂ ਗੁਰਦਾਸ ਮਾਨ ਅਤੇ ਸਾਥੀਆਂ ਦਾ ਗਾਇਆ ਇਹ ਗੀਤ।

ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਆ ਵਾ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ, ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮਹਿੰਗੀ

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਾਰ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਤੇ ਇਸ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਰਣਦੀਪ ਪੰਧੀਰ ਨੂੰ ਦਿਓ ਇਜਾਜ਼ਤ। ਹੁਣ ਅਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮੀ ਜੰਕਸ਼ਨ, FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, ਸਮਾਂ ਲੈ ਲਓ ਸਵੇਰ ਦੇ 9 ਵਜੇ ਨੇ। ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ ਸਵੇਰੇ 10 ਵਜੇ ਤੱਕ। ਕੁਝ ਪਲ ਉਡੀਕ ਕਰੋ।

सन 2017 फिल्म नूर। बदला रहे हैं

FM band 2.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਸਵੇਰ ਦੇ 10 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ।

ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡ੍ਰਿਗਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਰੁਣ ਭਾਰਦਵਾਜ CBSE ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਸਹੂਲਤ ਅੱਜ ਤੋਂ ਹੀ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ 'ਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਏ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਖੇਡ ਜਗਤ 'ਚ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਏ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਏ। ਇਹ ਸਨ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਸਮਾਂ ਮਿਲਾ ਲਓ, ਸਵੇਰ ਦੇ 10:02 ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦੀ 1298ਵੀਂ ਕੜੀ।

ਹੁਣ ਪੇਸ਼ ਹੈ ਜੀ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ ਅਤੇ ਪ੍ਰੋਗਰਾਮ ਦੀ ਉਡੀਕ 'ਚ ਹੋਵੋਗੇ। ਤਾਂ ਫਿਰ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਹੈ 01 75 82 494 ਨੰਬਰ ਡਾਇਲ ਕਰਕੇ, ਅਤੇ ਦੱਸਣੀ ਹੈ ਕਿਸੇ ਵੀ ਪੰਜਾਬੀ ਗੀਤ ਦੀ ਫਰਮਾਇਸ਼। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ। ਬਸ ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਗੁਜ਼ਾਰਿਸ਼ ਹੈ ਕਿ ਜਿਹੜੇ ਸਾਡੇ ਸਰੋਤੇ ਪਿਛਲੇ 8 ਦਿਨਾਂ 'ਚ ਇਸ ਪ੍ਰੋਗਰਾਮ 'ਚ ਹਿੱਸਾ ਲੈ ਚੁੱਕੇ ਨੇ, ਉਹ ਅੱਜ ਫੋਨ ਮਿਲਾਉਣ ਦੀ ਖੇਚਲ ਨਾ ਕਰਨ, ਕਿਉਂਕਿ ਨਵੇਂ ਸੁਣਨ ਵਾਲਿਆਂ ਨੂੰ ਵੀ ਮੌਕਾ ਦੇਣਾ ਹੁੰਦਾ। ਉਮੀਦ ਕਰਦੇ ਹਾਂ ਤੁਸੀਂ ਗੁਜ਼ਾਰਿਸ਼ ਮੰਨੋਗੇ ਅਤੇ ਇਸ ਨਿਯਮ ਦਾ ਪਾਲਣ ਕਰੋਗੇ ਤਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਵਧੀਆ ਜਾਵੇ। ਬਿਨਾਂ ਦੇਰ ਕੀਤਿਆਂ ਤੁਹਾਨੂੰ ਸੁਣਵਾ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ, ਅਤੇ ਤੁਸੀਂ ਆਪਣਾ ਫੋਨ ਲਾਉਣਾ। ਨਵੇਂ ਜੁੜਿਆਂ ਵਾਸਤੇ ਇੱਕ ਵਾਰ ਫਿਰ ਤੋਂ ਦੱਸ ਦਈਏ, 01 75 ਪਟਿਆਲਾ ਦਾ ਏਰੀਆ ਕੋਡ ਹੈ ਜੀ, 22 84 494 ਸਾਡਾ ਫੋਨ ਨੰਬਰ ਹੈ।

0: ਨਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਹੈਲੋ, ਆਕਾਸ਼ਵਾਣੀ ਪਟਿਆਲਾ ਜੀ।
2: ਸਤਿ ਸ੍ਰੀ ਅਕਾਲ ਮੈਡਮ ਜੀ।
1: ਸਤਿ ਸ੍ਰੀ ਅਕਾਲ ਜੀ, ਨਾਮ ਪਤਾ ਦੱਸ ਦਿਓ ਜੀ।
2: ਨਾਮ ਬਲਵਿੰਦਰ ਸਿੰਘ ਜੀ, ਪਿੰਡ ਆਸੇ ਮਾਜਰੇ, ਨਾਗਾ ਰੋਡ ਦੀ, ਜ਼ਿਲ੍ਹਾ ਪਟਿਆਲਾ ਜੀ।
1: ਕੀ ਫਰਮਾਇਸ਼ ਹੈ ਜੀ?
2: ਖੁੱਲੀ ਮੰਗ ਦਾ ਸਲਾਹ ਦੇ ਜੀ, ਸਰਬਨ ਭਾਤੇ ਜੀ।
1: ਜੀ ਨਹੀਂ, ਤੁਸੀਂ ਕਿਹਾ ਸੀ

0: हेलो, आकाशवाणी पटियाला जी।
1: ਸਤਿ ਸ਼੍ਰੀ ਅਕਾਲ ਜੀ।
0: सत श्री अकाल जी।
1: ਖੜਕ ਸਿੰਘ ਮੱਟੂ, ਪਿੰਡ ਵਾਲੀਆਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਜੀ।
0: ਬਹੁਤ ਬਹੁਤ ਸਵਾਗਤ ਜੀ, ਆਪਣੀ ਫਰਮਾਇਸ਼ ਦੱਸਦੇ ਹੋ।
1: ਧੰਨਵਾਦ ਜੀ। ਇਹਦਾ ਨਰਿੰਦਰ ਬੀਬਾ ਤੇ ਸੀਤਲ ਸਿੰਘ ਸੀਤਲ ਆਈ
0: ਠੀਕ ਹੈ
1: ਤੇ
0: ਜੀ,
1: ਫਿਲਮ ਤੇਰੀ ਮੇਰੀ ਇੱਕ ਜ਼ਿੰਦਗੀ ਦਾ ਟਾਈਟਲ ਸੌਂਗ ਹੈ ਜੀ।
0: ਠੀਕ ਹੈ ਜੀ। ਬਸ ਇੱਕ 15 ਸੈਕਿੰਡ ਦਾ ਵਕਫਾ ਹੈ, ਫਿਰ ਆ ਰਿਹਾ ਤੁਹਾਡਾ ਗੀਤ ਜੀ।
1: ਠੀਕ ਹੈ ਜੀ,
0: ਧੰਨਵਾਦ
1: ਧੰਨਵਾਦ ਜੀ।
0: ਜੀ
2: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ। ਫਸਿਆ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

0: ਹੈਲੋ, ਆਕਾਸ਼ਵਾਣੀ ਪਟਿਆਲਾ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਰੇਡੀਓ ਬੰਦ ਕਰ ਦਿਓ ਜੀ।
1: ਹਾਂ ਜੀ, ਬਹੁਤ ਦੂਰ ਹੈ ਜੀ।
0: ਹਾਂਜੀ, ਦੱਸੋ ਜੀ, ਕੌਣ ਤੇ ਕਿੱਥੋਂ ਕੀ ਫਰਮਾਇਸ਼ ਹੈ?
1: ਸਤਿ ਸ਼੍ਰੀ ਅਕਾਲ ਜੀ, ਕੁਲਦੀਪ
0: ਹਾਂਜੀ
1: ਸਿੰਘ ਬੋਲ ਰਿਹਾ ਜੀ, ਪਾਤੜਾਂ ਤੋਂ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਬਹੁਤ ਬਹੁਤ ਸਵਾਗਤ। ਆਪਣੀ ਫਰਮਾਇਸ਼ ਦੱਸ ਦਿਓ ਜੀ।
1: ਤੇ ਮੈਨੂੰ ਮਿਸ ਪੂਜਾ ਦਾ ਸੁਣਾ ਦਿਓ ਜੀ, ਮਰਕ ਪੰਜਾਬਣ ਨੇ।
0: ਠੀਕ ਹੈ ਜੀ।

0: ਅੱਜ ਦੇ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ,
1: ਹੈਲੋ। ਹਾਂਜੀ, ਸਤਿ
0: ਸਤਿ ਸ਼੍ਰੀ ਅਕਾਲ ਜੀ। ਕੌਣ ਤੇ
1: ਸ਼੍ਰੀ ਅਕਾਲ
0: ਕਿੱਥੋਂ?
1: ਜੀ ਜੀ ਰਮੇਸ਼ ਕੁਮਾਰ ਬੋਲ ਰਹੇ ਪਟਿਆਲੇ ਤੋਂ ਜੀ।
0: ਪਹਿਲੀ ਵਾਰ ਕਾਲ ਕੀਤੀ ਹੈ ਜੀ?
1: ਹਾਂਜੀ, ਪਹਿਲੀ ਵਾਰ ਫੋਨ ਲੱਗਿਆ ਜੀ, ਖੁਸ਼ੀ ਬੜੀ ਹੋ ਰਹੀ ਹੈ ਜੀ।
0: ਕਿਆ ਬਾਤ ਹੈ ਜੀ। ਗੀਤ ਕਿਹੜਾ ਸੁਣਾ ਦਈਏ ਜੀ?
1: ਮੈਡਮ ਜੀ, ਜਿਹੜੇ ਮਰਜ਼ੀ ਸੁਣਾ ਦਿਓ, ਵਧੀਆ ਜੀ ਗੀਤ ਸੁਣਾ ਦਿਓ।
0: ਜੀ ਜੀ ਜੀ ਜੀ ਸ਼ੁਕਰੀਆ।

ਉਣੱਤੀ ਸੁੰਡੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫ ਐਮ ਬੈਂਡ 100.2 ਮੈਗਾ ਹਰਟ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਸਮਾਂ ਮਿਲਾ ਲਓ ਸਵੇਰ ਦੇ 11:01 ਹੋ ਚੁੱਕੇ ਨੇ ਅਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਵੈਨਜੁਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡ੍ਰਿਗਸ ਅੱਜ ਤੋਂ ਭਾਰਤ ਦੇ 5 ਦਿਨਾਂ ਦੇ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਸੀ ਬੀ ਐੱਸ ਈ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਵਰੁਣ ਭਾਰਦਵਾਜ ਸੀ ਬੀ ਐੱਸ ਈ ਦੇ ਨਵੇਂ ਸਕੱਤਰ ਹੋਣਗੇ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਹਰ ਮਹੀਨੇ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ 'ਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਏ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਅਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ 3ਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਸਨ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ ਅਤੇ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪਨੀਰ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਆਪਣੇ ਫਰਮਾਇਸ਼ੀ ਹਿੰਦੀ ਫਿਲਮੀ ਗੀਤ ਅਤੇ ਫਰਮਾਇਸ਼ ਤੁਸੀਂ ਸਾਨੂੰ ਭੇਜਦੇ ਹੋ ਵਟਸਐਪ ਰਾਹੀਂ। ਸਾਡੇ ਸਟੂਡੀਓ ਦਾ ਵਟਸਐਪ ਨੰਬਰ ਹੈ 9964506268। ਇਸ ਨੰਬਰ 'ਤੇ ਤੁਸੀਂ ਸਾਨੂੰ ਭੇਜਦੇ ਹੋ ਆਪਣੀ ਫਰਮਾਇਸ਼ ਅਤੇ ਜਦੋਂ ਤੱਕ ਤੁਹਾਡੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚਦੀਆਂ ਨੇ ਗੀਤ ਸੁਣ ਲੈਂਦੇ ਹਾਂ। ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦਾ ਗਾਇਆ ਇਹ ਗੀਤ ਸੁਣਦੇ ਹਾਂ ਜੀ। ਫਿਲਮ ਇਤਰਾਜ਼ ਦੇ ਵਿੱਚੋਂ ਸੰਗੀਤਬੱਧ ਕੀਤਾ ਹਿਮੇਸ਼ ਰੇਸ਼ਮੀਆ ਨੇ ਅਤੇ ਬੋਲ ਲਿਖੇ ਨੇ ਗੀਤ ਦੇ ਸਮੀਰ ਨੇ। ਸੁਣਦੇ ਹਾਂ ਇਹ ਗੀਤ।

ਸੋ ਬਹੁਤ ਸਾਰੀਆਂ ਤੁਹਾਡੀਆਂ ਵਟਸਐਪ ਰਾਹੀਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ। ਪਹਿਲੀ ਫਰਮਾਇਸ਼ ਆਈ ਹੈ ਜੀ ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ ਅਤੇ ਭੋਲਾ ਖਾਨ ਹੋਰਾਂ ਦੀ। ਇਹ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਬਠਿੰਡਾ ਤੋਂ ਭੇਜਣ ਵਾਲੇ ਨੇ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਅਤੇ ਬ੍ਰੈਂਪਟਨ ਕੈਨੇਡਾ ਤੋਂ ਫਰਮਾਇਸ਼ ਸਾਨੂੰ ਭੇਜਦੇ ਨੇ। ਨਿਖਿਲ ਭਾਟੀਆ, ਨੀਤੀ ਮਹਿਰੀਨ ਅਤੇ ਇਹਨਾਂ ਦਾ ਸਾਰਾ ਭਾਟੀਆ ਪਰਿਵਾਰ। ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਪਿੰਡ ਭੋਜੋਵਾਲ ਨੇੜੇ ਧੂਰੀ ਤੋਂ। ਭਗਵੰਤ ਸਿੰਘ, ਸੁਰਜੀਤ ਸਿੰਘ, ਅਮਰ ਸਿੰਘ, ਕੇਸਰ ਸਿੰਘ ਅਤੇ ਛੋਟੀ ਬੱਚੀ ਹੈ ਇਹਨਾਂ ਦੇ ਨਾਲ ਇੱਕ ਰਵਰੀਤ ਕੌਰ ਦੀ ਫਰਮਾਇਸ਼ ਪਹੁੰਚੀ ਹੈ ਸਾਡੇ ਕੋਲ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਫਰਮਾਇਸ਼ ਭੇਜਣ ਵਾਲੇ ਨੇ ਬਾੜਮੇਰ ਰਾਜਸਥਾਨ ਤੋਂ। ਬਬਲੇਸ਼ ਪਵਾਰ, ਡੈਨੀ ਮਨੀਸ਼, ਰਾਮ ਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਅਤੇ ਖਲੀਫੋ ਕੀ ਬਾਵੜੀ ਰਾਜਸਥਾਨ ਤੋਂ ਖੁਦਾ ਬਖਸ਼ ਖਲੀਫਾ। ਅਤੇ ਇਹ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ 'ਚ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ। ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਨਜੀਤ ਕੌਰ ਹੋਰਾਂ ਦੀ ਫਰਮਾਇਸ਼ ਆਈ ਹੈ ਜੀ। ਅਸਤੂਪੁਰਾ, ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ ਅੰਸਾਰੀ, ਬਹਾਦਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜਵਾਨਾ ਪਰਵੀਨ ਅਤੇ ਅਬਦੁਲ ਆਜ਼ਾਦ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤੀ ਅਤੇ ਸਜਨੀ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਨਰਿੰਦਰ ਚਾਵਲਾ ਹੋਰੀ ਫਰਮਾਇਸ਼ ਭੇਜਦੇ ਨੇ ਪਿੰਡ ਮਕਾਰੋਂਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਆਈ ਆ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਦੀ। ਕਾਲਾ ਹੋਰੀ ਫਰਮਾਇਸ਼ ਸਾਨੂੰ ਭੇਜਦੇ ਨੇ, ਇਹਨਾਂ ਦੇ ਨਾਲ ਨੇ ਸੰਤੋਸ਼ ਅਤੇ ਸੋਨੀਆ ਅਤੇ ਗਗਨ ਹੋਰੀ ਫਰਮਾਇਸ਼ ਭੇਜਦੇ ਨੇ ਪਾਤੜਾਂ ਤੋਂ। ਅਤੇ ਇਹ ਫਰਮਾਇਸ਼ ਪਹੁੰਚੀ ਹੈ ਸਾਡੇ ਕੋਲ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ ਅਤੇ ਮੁਹੰਮਦ ਇਸਰਾਰ ਹੋਰਾਂ ਦੀ। ਅਤੇ ਇਹਨਾਂ ਦੇ ਨਾਲ ਨੇ ਨਰਗਿਸ ਖਾਤੂਨ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਮੁਰਾਦਾਬਾਦ, ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਅਤੇ ਇਹ ਫਰਮਾਇਸ਼ ਪਹੁੰਚੀ ਹੈ ਸਾਡੇ ਕੋਲ ਜੇ ਪੀ ਸਿੰਘ, ਅਨਾਇਤਪ੍ਰੀਤ ਕੌਰ, ਨੂਰਜੋਤ, ਅਮਨਦੀਪ, ਅਮਰਜੀਤ ਸਿੰਘ, ਏਕਮ ਅਤੇ ਸੇਜ਼ਲ ਹੋਰਾਂ ਦੀ। ਗੁਰੂ ਨਾਨਕ ਨਗਰ ਪਟਿਆਲਾ ਤੋਂ ਫਰਮਾਇਸ਼ ਪਹੁੰਚੀ ਹੈ ਜੀ। ਅਤੇ ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਭੇਜਣ ਵਾਲੇ ਨੇ ਨਾਦੁਰਾ ਤੋਂ ਸੰਤੋਸ਼ ਵਸਾਨੇ, ਉਸ਼ਾ, ਰਿਸ਼ਿਕੇਸ਼, ਅਨਿਕੇਤ ਅਤੇ ਸਾਗਰ ਕਟਕ, ਡਿੰਡੋਰੀ, ਨਾਸ਼ਿਕ ਤੋਂ ਵਿਸ਼ਾਲ ਗਵਲੀ, ਸੋਨਾਲੀ, ਸਮਰਪਣ ਅਤੇ ਭਗਤੀ। ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਦਿਪੇਸ਼ ਵਰਮਾ ਅਤੇ ਪੂਨਮ ਵਰਮਾ ਹੋਰਾਂ ਦੀ। ਇਹਨਾਂ ਦੇ ਨਾਲ ਨੇ ਜੋਤੀ ਅਤੇ ਸਿਵਾਨਸ਼ ਵਰਮਾ, ਛੱਤੀਸਗੜ੍ਹ, ਸਰਗਾਓਂ ਤੋਂ। ਅਤੇ ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੌਰਜੰਡ, ਸਿੱਖਾਂ, ਹਨੂੰਮਾਨਗੜ੍ਹ ਤੋਂ ਫਰਮਾਇਸ਼ ਸਾਨੂੰ ਭੇਜਦੇ ਨੇ ਜੀ। ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ ਸਾਵਤ ਖੇੜਾ ਤੋਂ। ਭੇਜਣ ਵਾਲੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲੇਂਦਰ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼। ਅਤੇ ਗੀਤ ਸੁਣਦਿਆਂ ਉਦਿਤ ਨਾਰਾਇਣ ਦਾ ਗਾਇਆ ਫਿਲਮ ਦਿਲ ਜਲੇ ਵਿੱਚੋਂ, ਇਸ ਗੀਤ ਨੂੰ ਸੰਗੀਤਬੱਧ ਕੀਤਾ ਅਨੂ ਮਲਿਕ ਨੇ ਅਤੇ ਬੋਲ ਲਿਖੇ ਨੇ ਜਾਵੇਦ ਅਖਤਰ ਨੇ। ਸੁਣਦਿਆਂ ਇਹ ਗੀਤ।

ਅਗਲੀ ਗੀਤ ਦੀ ਫਰਮਾਇਸ਼ ਸਾਡੇ ਕੋਲ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਆਈ ਹੈ ਜੀ। ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਫਰਮਾਇਸ਼ ਪਹੁੰਚੀ ਹੈ ਜੀ ਭੇਜਣ ਵਾਲੇ ਨੇ ਨਰਿੰਦਰ ਨਰਵਾੜੇ, ਜੋਤੀ, ਆਕਾਂਕਸ਼ਾ ਅਤੇ ਆਕਾਸ਼ ਮਹਾਰਾਸ਼ਟਰਾ ਤੋਂ ਬੁਲਢਾਣਾ ਤੋਂ ਫਰਮਾਇਸ਼ ਇਹ ਭੇਜਦੇ ਨੇ ਜੀ। ਇਹ ਫਰਮਾਇਸ਼ ਅਗਲੀ ਆਈ ਹੈ ਮਨਾਲੀ ਤੋਂ ਭੇਜਣ ਵਾਲੇ ਨੇ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਬਾਈ। ਚੰਡੀਗੜ੍ਹ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਧੰਨਾ ਸਿੰਘ ਖਰੌੜ ਅਤੇ ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਫਰਮਾਇਸ਼ ਭੇਜਦੇ ਨੇ। ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ ਫਰਮਾਇਸ਼ ਭੇਜਦੇ ਨੇ। ਡੀਸੀ ਅਤੇ ਪੋਪੀ ਸਿੰਘ ਪਿੰਡ ਧਵਲਾਨ ਤੋਂ ਫਰਮਾਇਸ਼ ਇਹਨਾਂ ਦੀ ਸਾਡੇ ਕੋਲ ਪਹੁੰਚੀ ਹੈ ਜੀ। ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਨੰਗਲ ਖੇੜਾ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ, ਮੁਨੀਸ਼ ਅਤੇ ਰਾਹੁਲ ਸ਼ਰਮਾ।

ਅਖਬਾਰਾਂ ਦੀ। ਪਿੰਡ ਤੇ ਡਾਕਖਾਨਾ ਲੋਹਗੜ ਠਾਕਰਾਂ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਅਤੇ ਇਹ ਫਰਮਾਇਸ਼ ਪਹੁੰਚੀ ਹੈ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦਾ ਸਾਰਾ ਪਰਿਵਾਰ। ਘਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਅਤੇ ਬੇਬੀ ਆਲੀਆ ਅਤੇ ਇਆਨ, ਉਹਨਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਪਿੰਡ ਬੌਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਪਾਗੜੀਆ, ਯੋਗੇਸ਼, ਓਮ ਅਤੇ ਬੇਬੀ ਗਰਿਮਾ ਅਤੇ ਰਜਤ, ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਪਿੰਡ ਝੰਜੇੜੀ ਐਸ ਏ ਐਸ ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ ਅਤੇ ਇਹਨਾਂ ਦਾ ਸਾਰਾ ਪਰਿਵਾਰ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ ਅਤੇ ਬੱਬਲ। ਜਾਟਲਾ ਟਾਊਨ ਐਸ ਪੀ ਐਸ ਨਗਰ ਤੋਂ ਵਿਨੋਦ ਸੰਧੂ, ਕਮਲ, ਰਿਤੇਸ਼, ਆਕਾਂਕਸ਼ਾ ਅਤੇ ਭਾਰਤ ਭੂਸ਼ਣ ਸੰਧੂ, ਹੋਰਾਂ ਦੀ ਫਰਮਾਇਸ਼ ਆਈ ਹੈ ਜੀ। ਭੁਪਿੰਦਰ ਸਿੱਧੂ ਹੋਰਾਂ ਦੀ ਫਰਮਾਇਸ਼ ਆਈ ਹੈ ਜੀ ਪਿੰਡ ਜਲਵੇੜਾ ਤੋਂ, ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਸੁਭਾਸ਼ ਅਤੇ ਬੱਬੂ ਹੋਰਾਂ ਦੀ। ਅਮਰੀਕ ਸਿੰਘ ਹੋਰੀ ਫਰਮਾਇਸ਼ ਭੇਜਦੇ ਨੇ ਪਿੰਡ ਜਲਾਨ ਸੰਗਰੂਰ ਤੋਂ, ਇਹਨਾਂ ਦੇ ਨਾਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਹਰਿਆਣਾ ਤੋਂ ਭੇਜਣ ਵਾਲਿਆਂ ਨੇ ਬਿੱਲੂ ਸਿੰਘ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਫਰਮਾਇਸ਼ ਆਈ ਹੈ ਜੀ ਭੇਜਣ ਵਾਲੇ ਨੇ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਅਤੇ ਸ਼ਾਇਨਾ ਸ਼ਰਮਾ ਹੋਰੀ। ਅਤੇ ਇਸੇ ਗੀਤ ਦੀ ਇੱਕ ਫਰਮਾਇਸ਼ ਆਈ ਹੈ ਅਲੀਸ਼ਾ ਗਿਰੀ, ਪ੍ਰਤੀਕਾ, ਹਰਪ੍ਰੀਤ ਕੌਰ ਅਤੇ ਅਮਰਜੀਤ ਕੌਰ ਹੋਰਾਂ ਦੀ, ਦਸ਼ਮੇਸ਼ ਨਗਰ ਤ੍ਰਿਪੜੀ ਪਟਿਆਲਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਗੀਤ ਸੁਣਦੇ ਹਾਂ ਸ਼੍ਰੇਆ ਘੋਸ਼ਾਲ ਦਾ ਗਾਇਆ ਫਿਲਮ ਕ੍ਰਿਸ਼ਨਾ ਕੋਟੇਜ ਦੇ ਵਿੱਚੋਂ। ਇਸ ਗੀਤ ਨੂੰ ਸੰਗੀਤਬੱਧ ਕੀਤਾ ਨਿਲੇਸ਼ ਮਿਸ਼ਰਾ ਨੇ ਅਤੇ ਬੋਲ ਲਿਖੇ ਨੇ ਅਨੂ ਮਲਿਕ ਨੇ। ਸੁਣਦੇ ਹਾਂ ਇਹ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ ਠੀਕ 11:30 ਹੋ ਚੁੱਕੇ ਨੇ। ਵੇਲਾ ਹੋ ਗਿਆ ਪ੍ਰੋਗਰਾਮ ਫੁਲਕਾਰੀ ਦਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਅਤੇ ਮੇਰੇ ਨਾਲ ਮੇਰੇ ਸਾਥੀ
1: ਰਣਦੀਪ ਪੰਧੀਰ।
0: ਰਣਦੀਪ ਜੀ, ਸਾਰੇ ਹੀ ਸੁਣਨ ਵਾਲਿਆਂ ਦਾ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ
1: ਜੀ,
0: ਅਤੇ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਤੰਦਰੁਸਤ ਹੋਣਗੇ, ਠੀਕ ਠਾਕ ਹੋਣਗੇ, ਖੁਸ਼ ਹੋਣਗੇ,
1: ਅਤੇ ਬਿਲਕੁਲ
0: ਆਕਾਸ਼ਵਾਣੀ ਪਟਿਆਲਾ ਜ਼ਰੂਰ ਸੁਣ ਰਹੇ ਹੋਣਗੇ।
1: ਬਿਲਕੁਲ, ਅਤੇ ਸਵਾਗਤ ਮੈਂ ਤਾਂ ਸਵੇਰ ਤੋਂ ਕਰਦੀ ਆ ਰਹੀ ਹਾਂ
0: ਜੀ।
1: ਕਹਿੰਦੇ ਨੇ ਮੈਂ ਤਾਂ ਠੰਡੇ ਠੰਡੇ ਆ ਗਈ ਸੀ, ਤੁਸੀਂ ਆਏ ਹੋ ਦੁਪਹਿਰ 'ਚ।
0: ਹਾਂ ਦੇਖੋ ਰਣਦੀਪ, ਦੁਪਹਿਰ ਤਾਂ ਸਵੇਰੇ ਹੀ ਹੋ ਜਾਂਦੀ ਹੈ।
1: ਬਿਲਕੁਲ,
0: ਹੈ ਨਾ, ਜਦੋਂ ਮੈਨੂੰ ਐਂ ਲੱਗਦਾ ਹੁੰਦਾ ਵੀ ਆਪਾਂ ਸਰਦੀਆਂ 'ਚ 5 ਵਜੇ ਦੇਖਦੇ ਹਾਂ ਤਾਂ ਕਿੰਨਾ ਕੁ ਚਾਨਣ ਹੁੰਦਾ, ਅੱਜ ਕੱਲ੍ਹ 5 ਵਜੇ ਐਂ ਲੱਗਦਾ ਜਿਵੇਂ 7 ਵੱਜ ਗਏ ਹੁੰਦੇ ਆ।
1: ਬਿਲਕੁਲ,
0: ਤਾਂ ਚਲੋ ਖੈਰ, ਹੈ ਨਾ, ਮੌਸਮ ਹੈ, ਰੁੱਤਾਂ ਨੇ ਬਦਲਦੀਆਂ ਨੇ, ਅਤੇ ਬਦਲਣੀਆਂ ਰਹਿੰਦੀਆਂ ਵੀ ਚਾਹੀਦੀਆਂ ਨੇ, ਕਿਉਂਕਿ ਨਾ ਜ਼ਿੰਦਗੀ ਦੇ ਵਿੱਚ ਜੇ ਆਪਾਂ ਕਹੀਏ ਵੀ ਸਾਵਾਂ ਸਾਰਾ ਕੁਛ ਚੱਲਦਾ ਰਹੇ ਉਹ ਵਧੀਆ ਨਹੀਂ ਹੁੰਦਾ। ਅਸੀਂ ਕਿਸਮਤ ਵਾਲੇ ਹਾਂ, ਸਾਨੂੰ ਇੰਨੀਆਂ ਰੁੱਤਾਂ ਮਿਲੀਆਂ ਨੇ, ਹੈ ਨਾ।
1: ਦੇਖੋ, ਮੈਨੂੰ ਨਾ ਗਰਮੀਆਂ ਇੱਕ ਚੀਜ਼ ਨੂੰ ਲੈ ਕੇ ਵਧੀਆ ਲੱਗਦੀਆਂ, ਸਿਰਫ ਇੱਕੋ ਫਾਇਦਾ ਲੱਗਦਾ ਗਰਮੀਆਂ ਦਾ, ਨਹੀਂ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਵੀ ਮੈਂ ਬੇਸ਼ੱਕ ਸਰਦੀਆਂ 'ਚ ਉਹ ਇੱਕ ਕਹਿੰਦੇ ਨਹੀਂ ਹੁੰਦੇ ਹੱਸ ਕੇ ਜੇ ਵੀ ਮੈਂ ਚਾਹੇ ਨਮੂਨੀਆ ਹੋ ਕੇ ਮਰ ਜਾਂ, ਪਰ ਮੈਂ ਕਦੇ ਨਹੀਂ ਕਹੂੰਗੀ ਵੀ ਮੈਨੂੰ ਗਰਮੀ ਪਸੰਦ ਹੈ, ਪਰ ਇੱਕ ਕੰਮ ਨੂੰ ਲੈ ਕੇ ਮਾਮਲੇ 'ਚ ਗਰਮੀਆਂ ਚੰਗੀਆਂ ਹੁੰਦੀਆਂ ਨੇ ਮੈਨੂੰ ਜੋ ਲੱਗਦਾ, ਉਹ ਇਹ ਕਿ ਦਿਨ ਵੱਡੇ ਹੁੰਦੇ ਆ, ਤੁਹਾਡੇ ਤੁਸੀਂ ਨਾ ਕਾਫੀ ਕੰਮ ਕਰ ਸਕਦੇ ਹੋ।
0: ਇਹ ਤਾਂ ਹੈ,
1: ਤੁਹਾਡਾ ਮਤਲਬ ਕੰਮ ਪੈਂਡਿੰਗ ਨਹੀਂ ਰਹਿੰਦਾ, ਜਿਵੇਂ ਸਰਦੀ ਦੇ ਵਿੱਚ ਨਾ ਕੱਪੜੇ ਹੀ ਨਹੀਂ ਸੈੱਟ ਆਉਂਦੇ, ਉਹ ਜਿਵੇਂ ਸੁੱਕਦੇ ਨਹੀਂ, ਇੱਧਰ ਉੱਧਰ ਕੱਪੜੇ ਹੀ ਬਹੁਤ ਖਿਲਾਰਾ ਜਿਹਾ ਰਹਿੰਦਾ।
0: ਬਿਲਕੁਲ,
1: ਗਰਮੀ ਦੇ ਵਿੱਚ ਉਸ ਚੀਜ਼ ਤੋਂ ਜਿਹੜੀ ਤੁਹਾਨੂੰ ਰਾਹਤ ਹੁੰਦੀ ਹੈ, ਅਤੇ ਇੱਕ ਇਹ ਹੁੰਦਾ ਕਿ ਦਿਨ ਵੱਡੇ ਹੋਣ ਕਰਕੇ ਤੁਸੀਂ ਜੇ ਥੋੜ੍ਹਾ ਲੇਟ ਵੀ ਹੋ ਜਾਂਦੇ ਹੋ ਤਾਂ ਵੀ ਤੁਸੀਂ ਲੋਏ ਲੋਏ ਆਪਣੇ ਘਰ ਪਹੁੰਚ ਜਾਂਦੇ ਹੋ,
0: ਬਿਲਕੁਲ।
1: ਅਤੇ ਜਿਵੇਂ ਹੁਣ ਸਵੇਰੇ ਤੁਸੀਂ ਕਿਹਾ ਕਿ 5 ਵਜੇ ਹੀ ਜਿਹੜਾ ਹੈ ਉਸ ਵਕਤ ਕਿੰਨਾ ਸਾਡੇ ਕੋਲ ਉਹ ਹੋ ਜਾਂਦਾ, ਹੈ ਨਾ,
0: ਦਿਨ ਚੜਿਆ ਪਿਆ ਹੁੰਦਾ, ਐਂ ਲੱਗਦਾ ਅੱਧਾ ਦੁਪਹਿਰ, ਮਤਲਬ 7 ਵਜੇ ਸਾਨੂੰ ਲੱਗਦਾ ਵੀ ਸਾਡਾ ਕੰਮ ਕਾਹਤੋਂ ਨਹੀਂ ਨਿਬੜਿਆ, ਹੈ ਨਾ।
1: ਹਾਂ, ਤਾਂ ਬੰਦਾ ਜਿਹੜਾ ਹੈਗਾ ਉਹ ਵੋਕਰ ਝਾੜੂ ਵੀ ਬੰਦਾ ਸਾਜਰੇ ਕਰ ਲੈਂਦਾ, ਹੈ ਨਾ, ਉਹਦੇ 'ਚ, ਤਾਂ ਉਹ ਜਿਹੜਾ ਫਾਇਦਾ ਹੈਗਾ ਉਹ ਹੋ ਜਾਂਦਾ।
0: ਤੁਸੀਂ ਨਾ ਨਵੇਂ ਨਵੇਂ ਜੇ ਸ਼ਬਦ ਵਰਤੀ ਜਾ ਰਹੇ ਹੋ, ਖੈਰ ਬਹੁਤ ਪੁਰਾਣੇ ਨੇ ਪਰ ਨਵੇਂ ਤਾਂ ਲੱਗਦੇ ਨੇ, ਇਹ ਨਾ ਸ਼ਬਦ ਭੁੱਲਦੇ ਜਾ ਰਹੇ ਹਾਂ ਅਸੀਂ ਲੋਕ, ਹੈ ਨਾ।
1: ਨਹੀਂ, ਘਰੇ
0: ਵੋਕਰ ਦੀ ਗੱਲ ਕੀਤੀ, ਲੋਏ ਲੋਏ ਦੀ ਗੱਲ ਕੀਤੀ,
1: ਘਰੇ ਤਾਂ ਜਿਹੜੇ ਸ਼ਬਦ ਨੇ ਇਹ ਅਸੀਂ ਆਮ ਹੀ ਵਰਤਦੇ ਹਾਂ, ਹੈ ਨਾ, ਪਰ ਜਦੋਂ ਮੰਨ ਲਓ ਅਸੀਂ ਕਿਸੇ ਪ੍ਰੋਫੈਸ਼ਨਲ ਮੰਚ 'ਤੇ ਆ ਜਾਂਦੇ ਹਾਂ ਤਾਂ ਫਿਰ ਅਸੀਂ ਇੱਥੇ ਟਕਸਾਲੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬੀ, ਹੈ ਨਾ। ਪਰ ਜੇ ਅਸੀਂ ਆਮ ਗੱਲ ਕਰੀਏ ਤਾਂ ਸਾਡੇ ਕਿੰਨੇ ਸਾਰੇ ਸ਼ਬਦ ਨੇ ਜਿਹੜੇ ਅਸੀਂ ਵਿਸਾਰ ਦਿੱਤੇ ਹੈ, ਹੈ ਨਾ। ਤਾਂ ਉਹ ਜਦੋਂ ਅਸੀਂ ਦੇਖਦੇ ਹਾਂ, ਹੈ ਨਾ, ਤਾਂ ਸਾਡੇ ਤਾਂ ਹਰ ਇੱਕ ਚੀਜ਼ ਦੇ ਲਈ ਇੱਕ ਵੱਖਰਾ ਜਿਹੜਾ ਸ਼ਬਦ ਹੈ, ਹੈ ਨਾ। ਅਸੀਂ ਆਮ ਕਹਿੰਦੇ ਹੁੰਦੇ ਸੀ ਨਾ ਵੀ ਅੰਗਰੇਜ਼ੀ ਦੇ ਵਿੱਚ ਚਾਚੇ, ਤਾਏ, ਮਾਮੇ, ਮਾਮੀਆਂ ਸਭ ਲਈ ਅੰਕਲ ਆਂਟੀ ਹੀ ਹੈ,
0: ਬਿਲਕੁਲ,
1: ਹੈ ਨਾ। ਸਾਡੇ ਜਿਹੜਾ ਹੈਗਾ, ਹੈ ਨਾ, ਉਹ ਚਾਚੇ ਦਾ ਵੱਖਰਾ ਰਿਸ਼ਤਾ ਹੈ, ਤਾਏ ਦਾ ਵੱਖਰਾ ਹੈ ਸਾਡੇ, ਹੈ ਨਾ। ਇਸ ਕਰਕੇ
0: ਪੇਕਿਆਂ ਵੱਲੋਂ ਚਾਚੇ ਦਾ ਹੋਰ ਹੈ ਤੇ ਤਾਏ ਦਾ ਹੋਰ ਹੈ, ਹੈ ਨਾ। ਸਹੁਰਿਆਂ ਵੱਲੋਂ ਦੇਖੋ ਤੁਸੀਂ ਪਤਿਓਰਾ,
1: ਬਿਲਕੁਲ, ਹਾਂ,
0: ਹੈ ਨਾ।
1: ਅਤੇ ਇੱਕ ਚੀਜ਼ ਹੋਰ ਵੀ ਹੈ, ਸਾਡੇ ਰਿਸ਼ਤਿਆਂ ਦੇ ਮੁਤਾਬਕ ਅਸੀਂ ਜਿਹੜਾ ਸਾਡਾ ਉਚਾਰਨ ਹੈ ਨਾ ਬੋਲਬਾਣੀ ਦਾ, ਅਸੀਂ ਉਹ ਵੀ ਤੈਅ ਕੀਤਾ ਹੋਇਆ, ਹੈ ਨਾ। ਜਿਵੇਂ ਜਿਹੜੇ ਮਾਂ ਦੇ ਰਿਸ਼ਤੇ ਨੇ, ਹੈ ਨਾ, ਜਿਵੇਂ ਮਾਮਾ ਏ, ਉੱਥੇ ਅਸੀਂ ਕਹਿੰਦੇ ਸਾਡੇ ਮਾਮੇ ਦਾ ਮੁੰਡਾ ਜਾਂ ਸਾਡੇ ਮਾਮੇ ਦੀ ਕੁੜੀ, ਉੱਥੇ ਅਸੀਂ ਕਦੇ ਨਹੀਂ ਕਹਿੰਦੇ ਵੀ ਮਾਮੀ ਦਾ ਨਿਆਣਾ, ਹੁੰਦਾ ਤਾਂ ਦੋਵਾਂ ਦਾ ਹੈ,
0: ਬਿਲਕੁਲ।
1: ਹੁਣ ਇਸੇ ਤਰ੍ਹਾਂ ਜਿਹੜੇ ਮੰਨ ਲਓ ਭੂਆ ਏ, ਹੈ ਨਾ, ਹੁਣ ਉੱਥੇ ਭੂਆ ਸਾਡੀ ਹੈ, ਤਾਂ ਉੱਥੇ ਅਸੀਂ ਕੀ ਕਰਦੇ ਹਾਂ, ਅਸੀਂ ਕਦੇ ਤਾਂ ਨਹੀਂ ਕਹਿੰਦੇ ਵੀ ਫੁੱਫੜ ਦੇ ਨਿਆਣੇ, ਭੂਆ ਦੇ ਨਿਆਣੇ ਆਏ ਹੋਏ ਨੇ, ਹੈ ਨਾ।
0: ਬਿਲਕੁਲ,
1: ਹੁਣ ਇਸੇ ਤਰ੍ਹਾਂ ਜਦੋਂ ਅਸੀਂ ਦਾਦਕਿਆਂ ਵੱਲ ਨੂੰ ਆਉਂਦੇ ਹਾਂ ਤਾਂ ਉੱਥੇ ਫਿਰ ਚਾਚਾ ਤਾਇਆ ਸਾਡਾ ਏ, ਉੱਥੇ ਅਸੀਂ ਕਦੇ ਨਹੀਂ ਕਹਿੰਦੇ ਵੀ ਸਾਡੀ ਚਾਚੀ ਹੈ, ਸਾਡੀ ਤਾਈ ਦੇ ਨਿਆਣੇ, ਉੱਥੇ ਅਸੀਂ ਕਹਿੰਦੇ ਹਾਂ ਮੇਰੇ ਚਾਚੇ ਦਾ ਮੁੰਡਾ, ਮੇਰੇ ਤਾਏ ਦੀ ਕੁੜੀ ਹੈ। ਤਾਂ ਸਾਡਾ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਹੈ ਬੜੀ ਖੂਬਸੂਰਤੀ ਸੀ, ਹੈ ਨਾ। ਹੁਣ ਇੱਕ ਮਿੱਸਾ ਜਿਹਾ ਸ਼ਬਦ ਆ ਗਿਆ ਵੀ ਕਜ਼ਨ, ਤਾਂ ਉਹਦੇ 'ਚ ਸਾਰੇ ਹੀ ਅਸੀਂ ਲਪੇਟ ਦਿੰਦੇ ਹਾਂ, ਹੈ ਨਾ।
0: ਬਿਲਕੁਲ,
1: ਤਾਂ ਇਹ ਜਿਹੜੀਆਂ ਚੀਜ਼ਾਂ,
0: ਮੈਨੂੰ ਐਂ ਲੱਗਦਾ ਕਿ ਜਿਹੜੀ ਦੂਜੀ ਬੋਲੀ ਦੇ ਸ਼ਬਦ ਅਸੀਂ ਸਿੰਗਲ ਸ਼ਬਦ ਵਰਤਣ ਲੱਗ ਗਏ ਨਾ, ਉਹਨੇ ਸਾਡੇ ਸਾਰੇ ਸ਼ਬਦ ਜਿਹੜੇ ਹੈ ਉਹ ਆਪਣੇ ਕਲਾਵੇ 'ਚ ਲੈ ਲਏ। ਹਾਲਾਂਕਿ ਇਹ ਹੋਣਾ ਨਹੀਂ ਚਾਹੀਦਾ, ਹਰ ਇੱਕ ਰਿਸ਼ਤੇ ਦਾ ਆਪਣਾ ਨਿੱਘਾ, ਹਰ ਇੱਕ ਸ਼ਬਦ ਨੂੰ ਜਦੋਂ ਤੁਸੀਂ ਬੋਲਦੇ ਹੋ ਨਾ ਉਹ ਤੁਹਾਡੇ ਆਪਣੇ ਕੰਨ ਵੀ ਸੁਣਦੇ ਆ, ਹੈ ਨਾ, ਅਤੇ ਸਾਹਮਣੇ ਵਾਲੇ ਦੇ ਕੰਨ ਜਦੋਂ ਉਸ ਰਿਸ਼ਤੇ ਦੇ ਸ਼ਬਦ ਨੂੰ ਸੁਣਦੇ ਨੇ ਤਾਂ ਮੈਨੂੰ ਲੱਗਦਾ ਜ਼ਿਆਦਾ ਚੰਗਾ ਲੱਗਦਾ ਅੰਕਲ ਆਂਟੀ ਜਾਂ ਕਜ਼ਨ ਵਗੈਰਾ ਕਹਿਣ ਨਾਲੋਂ, ਹੈ ਨਾ।
1: ਬਿਲਕੁਲ, ਜਿਵੇਂ ਹੁਣ ਤੁਸੀਂ ਪਤਿਓਰਾ ਸ਼ਬਦ ਦੀ ਗੱਲ ਕੀਤੀ, ਹੈ ਨਾ, ਸਾਨੂੰ ਪਤਾ ਕਿ ਜਿਹੜਾ ਚਾਚਾ ਸਹੁਰਾ ਹੈ ਉਹ ਪਤਿਓਰਾ ਹੁੰਦਾ, ਹੈ ਨਾ। ਤਾਂ ਹੁਣ ਜੇ ਤੁਸੀਂ ਬਹੁਤੇ ਕਰਕੇ ਨਵੀਂ ਪੀੜ੍ਹੀ ਨੂੰ ਇਹਨਾਂ ਸ਼ਬਦਾਂ ਦਾ ਪਤਾ ਹੀ ਨਹੀਂ ਹੋਣਾ ਕਿ ਪਤਿਓਰਾ ਹੁੰਦਾ ਕੀ ਹੈ, ਹੈ ਨਾ। ਇਸੇ ਤਰ੍ਹਾਂ ਨਨੌਰੇ, ਹੈ ਨਾ, ਅਸੀਂ
0: ਬਿਲਕੁਲ
1: ਜਿਹੜੇ ਸ਼ਬਦ ਨੇ ਨਾ ਉਹ ਕਿ ਜਿੱਥੇ ਘਰ ਵਾਲੇ ਦੇ ਸਹੁਰੇ ਜਿਹੜੇ ਨਾਨਕੇ ਨੇ ਹੈ ਨਾ, ਤੁਹਾਡੇ ਨਾਨਕੇ ਸਹੁਰੇ ਨੇ ਉਹ ਨਨੌਰੇ ਨੇ, ਹੈ ਨਾ, ਤਾਂ ਇਹ ਜਿਹੜੇ ਸ਼ਬਦ ਨੇ ਇਹ ਵਿਸਰਦੇ ਜਾ ਰਹੇ ਨੇ, ਸਾਨੂੰ ਹੁਣ ਇਹਨਾਂ ਸ਼ਬਦਾਂ ਬਾਰੇ ਪਤਾ ਹੀ ਨਹੀਂ, ਹੈ ਨਾ। ਇਸੇ ਤਰ੍ਹਾਂ ਜਿਵੇਂ ਨਾਨਕੇ ਦਾਦਕੇ ਤਾਂ ਚਲੋ ਅਸੀਂ ਗੱਲਾਂ ਕਰਦੇ ਹੀ ਹਾਂ, ਹੈ ਨਾ, ਕੁੜਮ ਸ਼ਰੀਕਾ ਕਬੀਲਾ, ਹੈ ਨਾ, ਕਿੰਨੇ ਸਾਰੇ ਸ਼ਬਦ ਨੇ ਜਿਹੜੇ ਅਸੀਂ ਮਤਲਬ ਛੱਡਦੇ ਜਾ ਰਹੇ ਹਾਂ, ਹੈ ਨਾ। ਇਸੇ ਤਰ੍ਹਾਂ ਨਾ ਇੱਕ ਜਿਹੜਾ ਸ਼ਬਦ ਹੈਗਾ ਹੈ ਉਹ ਅਸੀਂ ਆਮ ਮਤਲਬ ਜਿਹੜਾ ਹੈਗਾ ਉਹ ਵਰਤਦੇ ਹੁੰਦੇ ਸੀ ਖੇਤਰੀ ਪੱਧਰ ਦੇ ਉੱਤੇ ਵੀ, ਹੈ ਨਾ, ਜੀਓਗ੍ਰਾਫਿਕਲ ਏਰੀਏ ਦੇ ਨਾਲ ਵੀ ਸ਼ਬਦਾਂ ਦੇ ਵਿੱਚ ਕਿੰਨਾ ਫਰਕ ਪੈ ਜਾਂਦਾ ਸੀ, ਹੈ ਨਾ। ਜਦੋਂ ਅਸੀਂ ਬਚਪਨ ਦੇ ਵਿੱਚ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨਾ, ਤਾਂ ਸਾਨੂੰ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਸਾਨੂੰ ਤਾਂ 2 ਜੂਨ ਨੂੰ ਹੀ ਲੱਗਦਾ ਹੁੰਦਾ ਸੀ ਵੀ ਸਾਰੀਆਂ ਛੁੱਟੀਆਂ ਲੰਘ ਗਈਆਂ, ਅਸੀਂ ਤਾਂ ਲੇਟ ਹੋ ਗਏ ਘਰੇ ਬੈਠੇ ਹੀ, ਅਸੀਂ ਕਿਤੇ ਵੀ ਨਹੀਂ ਗਏ, ਹੈ ਨਾ। ਤਾਂ ਇਸ ਕਰਕੇ ਅਸੀਂ ਮਤਲਬ ਸਪੈਸ਼ਲੀ ਫੋਨ ਕਰਦੇ ਰਹਿਣਾ ਮਤਲਬ ਨਾਨਕਿਆਂ ਨੂੰ, ਕਿਉਂਕਿ ਮੇਰੇ ਨਾਨਕੇ ਦੂਰ ਸੀ, ਤਾਂ ਹੁਣ ਉਹ ਦੁਆਬੇ ਦੇ ਵਿੱਚ ਸੀਗੇ, ਤਾਂ ਬੱਸਾਂ ਰਾਹੀਂ ਉਹਨਾਂ ਦਿਨਾਂ ਦੇ ਵਿੱਚ ਆਉਣ ਜਾਣ ਸੀ, ਅਤੇ ਆਉਣ ਜਾਣ ਦੇ ਵਿੱਚ ਬੱਸ ਸਰਵਿਸ ਵੀ ਕੋਈ ਸਿੱਧੀ ਨਹੀਂ ਸੀ ਹੁੰਦੀ, 4-4.5 ਘੰਟੇ ਲੱਗ ਜਾਂਦੇ ਸੀ।
0: ਹਾਂ,
1: ਤਾਂ ਅਸੀਂ ਕੀ ਕਰਦੇ ਹੁੰਦੇ ਸੀ ਕਿ ਅਸੀਂ ਪਹਿਲਾਂ ਹੀ ਫੋਨ ਕਰਨ ਲੱਗ ਜਾਣਾ ਕਿ ਸਾਨੂੰ ਫਲਾਣੀ ਤਰੀਕ ਨੂੰ ਤੁਸੀਂ ਲੈਣ ਆ ਜਾਇਓ, ਕਿ ਸਾਨੂੰ ਪਤਾ ਹੁੰਦਾ ਸੀ ਕਿ ਜੇ ਘਰੇ ਕਹਾਂਗੇ ਕਿ ਛੱਡਣ ਜਾਇਓ, ਹੈ ਨਾ, ਤਾਂ ਘਰਦਿਆਂ ਨੂੰ ਕੀ ਹੁੰਦਾ ਸੀ ਕਿ ਜੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਜਿਹੜਾ ਹੈਗਾ, ਹੈ ਨਾ, ਉਹ ਇਹ ਹੁੰਦਾ ਸੀ ਕਿ ਦੂਰ ਦਾ ਸਫ਼ਰ ਹੈ, ਪਹਿਲਾਂ ਛੱਡਣ ਜਾਵਾਂਗੇ, ਫਿਰ ਇੰਨਾ ਖਰਚਾ ਹੋਊਗਾ, ਫਿਰ ਲੈਣ ਜਾਵਾਂਗੇ, ਇਸ ਕਰਕੇ ਉਦੋਂ ਹੀ 2-4 ਦਿਨ ਰਹਿ ਕੇ ਫਿਰ ਅਸੀਂ ਤੁਹਾਨੂੰ ਨਾਲੇ ਮੋੜ ਲਿਆਵਾਂਗੇ। ਤੇ ਸਾਨੂੰ ਹੁੰਦਾ ਸੀ ਵੀ ਅਸੀਂ ਨਾਲ ਮੁੜ ਕੇ ਨਹੀਂ ਆਉਣਾ, ਇਸ ਕਰਕੇ ਚੰਗਾ ਰਹੂਗਾ ਵੀ ਸਾਨੂੰ ਨਾਨਕੇ ਹੀ ਆ ਕੇ ਲੈ ਜਾਣ।
0: ਹਾਂ, ਬਿਲਕੁਲ।
1: ਤਾਂ ਉਦੋਂ ਨਾ ਇੱਕ ਸ਼ਬਦ ਜਿਹੜਾ ਹੈਗਾ ਮਤਲਬ ਮੈਂ ਆਪਣੇ ਉਹਨਾਂ ਦੇ ਵਿੱਚ ਸੁਣਿਆ, ਅਸੀਂ ਕਹਿੰਦੇ ਹਾਂ ਇੱਖ ਜਾਂ ਗੰਨਾ, ਹੈ ਨਾ, ਦੁਆਬੇ ਵਿੱਚ ਕਹਿੰਦੇ ਆ ਕਮਾਦੀ,
0: ਕਮਾਦ,
1: ਹੈ ਨਾ। ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਤੁਹਾਡੀ ਬੋਲੀ ਵਧੀਆ ਨਹੀਂ ਹੈਗੀ, ਹੈ ਨਾ, ਤੁਸੀਂ ਤਾਂ ਕਹਿੰਦੇ ਵੀ ਇੱਕ ਤਾਂ ਹਿੰਦੀ ਦੇ ਵਿੱਚ ਹੁੰਦਾ, ਉਹਨਾਂ ਨੇ ਕਹਿਣਾ, ਹੈ ਨਾ, ਵੀ ਤੁਹਾਡੀ ਮਾਲਵੇ ਵਾਲੇ ਤੁਸੀਂ ਇੱਕ ਕਹਿੰਦੇ ਹੋ ਗੰਨੇ ਨੂੰ, ਹੈ ਨਾ, ਤੇ ਉਹਨਾਂ ਨੇ ਕਹਿਣਾ ਕਮਾਦ, ਹੈ ਨਾ। ਏਦਾਂ ਹੀ ਜਿਵੇਂ ਅਸੀਂ ਪੁਦੀਨਾ ਕਹਿੰਦੇ ਹਾਂ, ਉਹਨਾਂ ਦਾ ਪੂਦਨਾ, ਹੈ ਨਾ। ਤਾਂ ਅੱਛਾ, ਹੁਣ
0: ਇਹ ਬੋਲੀਆਂ 'ਚ ਵੀ ਪੂਦਨਾ ਸ਼ਬਦ ਵਰਤਿਆ ਜਾਂਦਾ,
1: ਹਾਂ, ਤੇਰਾ ਬੜਾ ਕਰਾਰਾ ਪੂਦਨਾ, ਤੇ ਉਹਨਾਂ ਲਈ ਉਹ ਸ਼ਬਦ ਜਿਹੜਾ ਹੈਗਾ ਪੂਦਨਾ ਹੈ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਜਿਹੜੀ ਕੱਪੜੇ ਧੋਣ ਵਾਲੀ ਥਾਪੀ ਹੁੰਦੀ ਹੈ ਉਹਨੂੰ ਅਸੀਂ ਮੋਗਰੀ
0: ਮੋਗਰੀ ਕਹਿੰਦੇ ਹਾਂ,
1: ਹੈ ਨਾ, ਤੇ ਉਹ ਥਾਪੀ ਕਹਿੰਦੇ ਨੇ।
0: ਹਾਂ,
1: ਤਾਂ ਕੁਝ ਇੱਕ ਸ਼ਬਦ ਜਿਹੜੇ ਨੇ ਤੁਹਾਡੇ ਉਹ ਰਲ ਜਾਂਦੇ ਆ ਇਸ ਤਰ੍ਹਾਂ, ਹੈ ਨਾ।
0: ਤੇ ਰਣਦੀਪ, ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਹੈ ਨਾ, ਸਾਡੇ ਮਤਲਬ ਜਿਵੇਂ ਕਹਿ ਲਓ ਪੁਆਧ ਦੇ ਵਿੱਚ ਕਹਿੰਦੇ ਹੁੰਦੇ ਸੀ ਰਸੋਈ ਨੂੰ ਝਲਾਨੀ,
1: ਅੱਛਾ,
0: ਝਲਾਨੀ ਚੁੱਲ੍ਹੇ ਵਾਲੀ ਜਿੱਥੇ ਚੁੱਲ੍ਹਾ ਹੁੰਦਾ, ਹੈ ਨਾ, ਉਹਦੇ 'ਚ ਜ਼ਿਆਦਾ ਤਾਕੀਆਂ ਮੂਰੀਆਂ ਨਹੀਂ ਸੀ ਹੁੰਦੀਆਂ, ਉਹਦੇ 'ਚ ਨਾ ਆਲੀਆਂ ਹੁੰਦੀਆਂ ਸੀ, ਜਿਵੇਂ ਜਾਲੀ, ਇੱਟਾਂ ਦੀ ਜਾਲੀ ਬਣਾਈ,
1: ਜਿਵੇਂ ਅਸੀਂ ਹੁਣ ਕਹਿ ਦਿੰਦੇ ਹਾਂ ਵੀ ਓਟਾ ਕੀਤਾ ਹੋਇਆ।
0: ਹਾਂ, ਓਟੇ ਨੂੰ ਵੀ ਕਈ ਓਟੀਆ ਕਹੀ ਜਾਂਦੇ ਆ, ਤੇ ਓਟਾ ਉੱਥੇ ਫਿਰ ਆਪਾਂ ਕੰਧੋਲੀਆਂ ਦੀ ਗੱਲ ਕਰਦੇ ਸੀ, ਕੰਧੋਲੇ, ਹੈ ਨਾ, ਕੰਧਾਂ। ਅੱਜ ਕੱਲ੍ਹ ਆਪਾਂ ਇਹਨਾਂ ਚੀਜ਼ਾਂ ਨੂੰ ਜਮਾਂ ਹੀ ਭੁੱਲ ਗਏ, ਕੰਧੋਲਾ ਕੀ ਹੁੰਦਾ ਸੀ। ਅੱਛਾ, ਮੈਨੂੰ ਯਾਦ ਹੈ ਕਿ ਝਲਾਨੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਗਾਰੇ ਦੀਆਂ ਮੱਟੀਆਂ ਵੀ ਕਿਸੇ ਨੂੰ ਨਹੀਂ ਭੁੱਲੀਆਂ, ਹੈ ਨਾ, ਮੱਟੀਆਂ ਹੁੰਦੀਆਂ ਸੀ। ਅੱਛਾ, ਤੰਦੂਰ ਹੁੰਦੇ ਸੀ, ਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਕਹਿੰਦੇ ਕਿ ਅੱਜ ਕੱਲ੍ਹ ਤਾਂ ਅਸੀਂ ਢੋਲੀਆਂ ਪਲਾਸਟਿਕ ਦੀਆਂ ਲੈ ਲਈਆਂ, ਲੋਹੇ ਦੀਆਂ ਲੈ ਲਈਆਂ, ਜਿਹਨਾਂ 'ਚ ਅਸੀਂ ਆਟਾ ਰੱਖਦੇ ਹਾਂ, ਹੈ ਨਾ। ਤੇ ਪਹਿਲਾਂ ਕੀ ਹੁੰਦਾ ਸੀ, ਕਾਨਸ ਸ਼ਬਦ ਮੇਰੇ ਖਿਆਲ ਹੋਰ ਕੋਈ ਹੋ ਸਕਦਾ ਇਹਦੇ ਲਈ, ਹੈ ਨਾ, ਆਪਾਂ ਅੱਜ ਕੱਲ੍ਹ ਸ਼ੈਲਫ ਕਹੀ ਜਾਂਦੇ ਹਾਂ,
1: ਕਾਨਸ ਹੀ ਕਹਿੰਦੇ ਹੁੰਦੇ ਸੀ।
0: ਤੇ ਕਾਨਸ, ਤੇ ਉੱਥੇ ਫਿਰ ਉਹ ਹੁੰਦੀਆਂ ਸੀ ਫੱਟੇ ਦੀ ਟਾਂਡ ਵੀ ਕਹਿੰਦੇ ਹੁੰਦੇ ਸੀ, ਟਾਂਡ ਤੇ ਉੱਥੇ ਗਾਰੇ ਨਾਲ ਕੀਂਗਰੇ ਲਾਏ ਹੁੰਦੇ ਸੀ, ਹੈ ਨਾ। ਤਾਂ ਇਹ ਜਿਹੜੇ ਸ਼ਬਦ ਨੇ, ਬਿਲਕੁਲ, ਤੇ ਇਹ ਜਿਹੜੇ ਸ਼ਬਦ ਨੇ ਇਹ ਕਿੱਥੋਂ ਆਉਣਗੇ ਜਦੋਂ ਨਾ ਤਾਂ ਟਾਂਡ ਹੈ, ਨਾ ਕਾਨਸ ਹੈ, ਨਾ ਕੀਂਗਰੇ ਨੇ।
1: ਤੇ ਜਿਵੇਂ ਤੁਸੀਂ ਕੰਧੋਲੀ ਗੱਲ ਕੀਤੀ ਨਾ, ਜਿਹੜੇ ਸਾਡੇ ਜਿਹੜੇ ਗਾਇਕ ਨੇ, ਹੈ ਨਾ, ਜਿਵੇਂ ਮੈਂ ਨਾ ਤੁਹਾਡੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੰਮ੍ਰਿਤਪਾਲ ਹੋਰਾਂ ਨਾਲ ਗੱਲ ਕਰ ਰਹੀ ਸੀ ਬਾਹਰ
0: ਜੀ,
1: ਹਰਭਜਨ ਮਾਨ ਹੋਰਾਂ ਦਾ ਇੱਕ ਗੀਤ ਹੈ ਨਾ, ਜਿਹਦੇ 'ਚ ਉਹ ਕਹਿੰਦੇ ਕਿ ਮਿੱਟੀ ਦੀ ਕੰਧੋਲੀ ਤੇ ਕੰਧੋਲੀ ਵਿੱਚ ਮੋਰੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ,
0: ਹੈ ਨਾ,
1: ਉਹਦੇ 'ਚ। ਇਸੇ ਤਰ੍ਹਾਂ ਉਹਨਾਂ ਦਾ ਇੱਕ ਹੋਰ ਗੀਤ ਹੈ ਜਿਹਦੇ 'ਚ ਕਹਿੰਦੇ ਕਿ ਗੋਲ ਗੋਲ ਮੁੱਖੜਾ ਸੁਨਹਿਰੀ ਵਾਲੀਆਂ, ਸਿਖਰ ਦੁਪਹਿਰੇ ਵਾਲੀਆਂ ਦਿਵਾਲੀਆਂ, ਹੈ ਨਾ, ਕਿੰਨੇ ਸਾਰੇ ਸ਼ਬਦ ਆ। ਜਿਵੇਂ ਕਹਿੰਦੇ ਨਾ ਕਿ ਉਪਮਾ ਅਲੰਕਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕੰਨਾਂ ਵਾਲੀਆਂ ਤੇਰੀਆਂ ਵਾਲੀਆਂ ਨੇ ਵੜ ਲਿਆ ਏ ਜਹਾਨ ਦੇ ਵਾਲੀਆਂ ਨੂੰ, ਹੈ ਨਾ, ਇੱਕ ਹੀ ਸ਼ਬਦ ਕਿੰਨੇ ਅਰਥਾਂ ਦੇ ਵਿੱਚ ਵਰਤਿਆ ਜਾ ਰਿਹਾ ਉੱਥੇ।
0: ਸਾਡੀ ਪੰਜਾਬੀ ਦੀ ਰਣਦੀਪ ਇਹੀ ਖਾਸੀਅਤ ਹੈ। ਮੈਂ ਇੱਕ ਦਿਨ ਗੱਲ ਕਰ ਰਹੀ ਸੀ, ਜੇ ਆਪਾਂ ਵੱਟ ਦੀ ਗੱਲ ਕਰੀਏ, ਵੱਟ, ਹੈ ਨਾ, ਆਪਾਂ ਕਹਿੰਦੇ ਹਾਂ ਕਿ ਪੰਜਾਬੀ ਤਾਂ ਮੁੱਛਾਂ ਨੂੰ ਵੱਟ ਚਾੜ ਕੇ ਰੱਖਦੇ ਆ, ਕਿੰਨਾ ਵੱਟ ਹੋਇਆ ਪਿਆ, ਹੈ ਨਾ। ਅੱਛਾ, ਮੌਸਮ ਇੱਦਾਂ ਦਾ ਹੋਇਆ ਪਿਆ ਵੀ ਢਿੱਡ 'ਚ ਵੱਟ ਪੈ ਰਹੇ ਨੇ, ਹੈ ਨਾ, ਕੁਛ
1: ਵੱਟੋ ਵੱਟ ਹੋ ਕੇ ਆ ਜਾ,
0: ਹਾਂ, ਵੱਟੋ ਵੱਟ ਜਾ, ਤੇ
1: ਮੈਂ ਤੇਰੇ ਵੱਟ ਵਿੱਚ ਫੇੜ ਮਾਰੂੰਗਾ, ਇਹ ਸਾਰੇ ਸ਼ਬਦ ਜਿਹੜੇ ਨੇ, ਹੈ ਨਾ।
0: ਮਤਲਬ ਸਾਡੀ ਭਾਸ਼ਾ, ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਬਹੁਤ ਅਮੀਰ ਆ ਇਸ ਮਾਮਲੇ ਦੇ ਵਿੱਚ, ਵਿੱਚ। ਜੇ ਆਪਾਂ ਗੱਲ ਕਰੀਏ ਦੂਜੀ ਭਾਸ਼ਾ, ਜਿਵੇਂ ਤੁਸੀਂ ਹੁਣ ਕਜ਼ਨ ਦੀ ਗੱਲ ਕਰ ਰਹੇ ਸੀ, ਉਹਨਾਂ ਦਾ ਵੱਟ ਦਾ ਤਾਂ ਇੱਕੋ ਹੀ ਮਤਲਬ ਹੈ ਵੀ ਕੀ, ਹੈ ਨਾ,
1: ਕੀ, ਉਹ ਤਾਂ WHAT ਹੈ ਨਾ,
0: ਬਿਲਕੁਲ ਬਿਲਕੁਲ। ਤੇ ਆਪਾਂ ਕਹਿੰਦੇ ਹਾਂ ਕਿ ਇਹਨੂੰ ਪਤਾ ਨਹੀਂ ਕਾਹਦਾ ਵੱਟ ਚੜਿਆ, ਆਕੜਿਆ ਹੀ ਰਹਿੰਦਾ, ਹੈ ਨਾ। ਤਾਂ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਸ਼ਬਦ ਨੇ ਜਿਹੜੇ ਭੁੱਲੇ ਵਿਸਰੇ ਸ਼ਬਦ ਨੇ। ਆਪਣੇ ਉਖਲੀ ਹੁੰਦੀ ਸੀ, ਮੂਲਾ ਕਹਿੰਦੇ ਹੁੰਦੇ ਸੀ, ਹੈ ਨਾ, ਚੱਕੀ ਹੁੰਦੀ ਸੀ।
1: ਨਹੀਂ, ਪੰਜਾਬੀ ਕਹਿੰਦੇ ਨਾ ਬਹੁਤ ਸਾਰੇ ਸ਼ਬਦ ਜਿਹੜੇ ਆ ਛੋਟੇ ਵੀ ਕਰ ਦਿੰਦੀ ਹੈ। ਕਹਿੰਦੇ ਕਿਵੇਂ ਤੁਸੀਂ ਜੇ ਕਿਸੇ ਨੂੰ ਕੁਝ ਦੁਬਾਰੇ ਪੁੱਛਣਾ ਹੋਵੇ, ਤੁਸੀਂ ਇੰਗਲਿਸ਼ ਦੇ ਵਿੱਚ ਕਿੱਡਾ ਸੈਂਟੈਂਸ ਬੋਲੋਗੇ ਕਿ ਰਿਪੀਟ ਕਰ ਦਿਓ, ਹੈ ਨਾ। ਪੰਜਾਬੀ 'ਚ ਤੁਸੀਂ ਸਿਰਫ ਕਹਿ ਦੇਣਾ ਹੈ
2: ਕੁਦਰਤ ਤਾਂ ਨਿਰੰਕਾਰ ਹੈ, ਆਕਾਰ 'ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
3: ਵਾਤਾਵਰਣ ਬਚਾਓ, ਧਰਤੀ ਬਚਾਓ।

0: ਜੀ, ਅਸੀਂ ਗੱਲ ਕਰ ਰਹੇ ਹਾਂ ਕਰਮਜੀਤ, ਸਾਡੇ ਕਿੰਨੇ ਸਾਰੇ ਸ਼ਬਦ ਜਿਹੜੇ ਨੇ ਉਹ ਅਲੋਪ ਹੋ ਗਏ, ਗੁੰਮ
1: ਬਿਲਕੁਲ
0: ਗਏ, ਖੋ ਗਏ,
1: ਹਾਂ,
0: ਗਵਾਚ ਗਏ, ਹੈ ਨਾ?
1: ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਅਵੇਸਲੇ ਹੋ ਗਏ, ਅਸੀਂ ਨਿਸਲ ਹੋ ਗਏ,
0: ਹਾਂ, ਜਿਵੇਂ
1: ਸਾਨੂੰ
0: ਨਾ,
1: ਨਹੀਂ ਸਮਝ ਆਉਂਦੀ ਵੀ ਇਹ ਸਾਡਾ ਕਿੰਨਾ ਕੁ ਅਮੀਰ ਵਿਰਸਾ ਹੈ, ਸਾਨੂੰ ਸਾਂਭਣਾ ਚਾਹੀਦਾ। ਮੈਨੂੰ ਐਂ ਲੱਗਦਾ ਕਿ ਨਾ ਜਿਹੜਾ ਫੁਲਕਾਰੀ ਪ੍ਰੋਗਰਾਮ ਹੈ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਤਾਂ ਖਾਸ ਕਰਕੇ ਵਿਰਸੇ ਵਿਰਾਸਤ 'ਤੇ ਚੱਲ ਰਿਹਾ ਹੈ ਨਾ।
0: ਬਿਲਕੁਲ। ਤੇ ਇੱਕ ਨਾ ਵਿੱਚ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਰਮਜੀਤ, ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਦ ਤੋਂ ਮੁਹੰਮਦ ਇਮਤਿਆਜ਼ ਜੀ ਹੋਰਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਕਲਚਰ ਦੇ ਨਾਲ ਜੋੜਿਆ, ਤਾਂ ਇੱਕ ਜਿਹੜੀ ਖਾਸ ਚੀਜ਼ ਇਸ ਪ੍ਰੋਗਰਾਮ ਦੇ ਵਿੱਚ ਹੋਈ ਨਾ, ਉਹ ਇਹ ਕਿ ਅਸੀਂ ਆਪਣੀ ਵਿਰਾਸਤ ਬਾਰੇ ਉਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਹੜੀਆਂ ਸੱਚਮੁੱਚ ਅਸੀਂ ਵੀ ਕਿਤੇ ਨਾ ਕਿਤੇ ਅਵੇਸਲੇ ਹੋ ਗਏ ਸੀ
1: ਬਿਲਕੁਲ
0: ਉਹਨਾਂ
1: ਬਿਲਕੁਲ
0: ਦੇ ਬਾਰੇ 'ਚ, ਹੈ ਨਾ? ਮੈਨੂੰ ਨਾ ਇੱਕ ਗੱਲ ਚੇਤੇ ਆ ਰਹੀ ਹੈ ਕਿ ਕੁਝ ਇੱਕ ਸ਼ਬਦ ਹੁੰਦੇ ਜਿਹੜੇ ਨਾ ਬੱਚੇ ਮਾਵਾਂ ਤੋਂ ਲੈਂਦੇ ਹੈ, ਹੈ ਨਾ? ਅਤੇ ਮੇਰੀ ਮਤਲਬ ਭਤੀਜੀ ਬਹੁਤ ਨਿੱਕੀ ਸੀਗੀ ਜਦੋਂ ਮੇਰੇ ਪੇਰੈਂਟਸ ਬਾਹਰ ਰਹਿ ਕੇ ਆਏ
1: ਜੀ
0: ਬ੍ਰਦਰ ਕੋਲ, ਹੈ ਨਾ? ਤਾਂ ਹੁਣ ਜਿਵੇਂ ਮੰਮੀ ਜਿਵੇਂ ਬੋਲਦੇ ਆ, ਹੈ ਨਾ, ਤਾਂ ਮੈਨੂੰ ਭਾਬੀ ਜੀ ਹੋਰੀ ਦੱਸਦੇ ਹੁੰਦੇ ਆ, ਕਹਿੰਦੇ ਕਿ ਇਹ ਕਿਉਂਕਿ ਅਰਸ਼ ਦਾਦੀ ਕੋਲ ਜ਼ਿਆਦਾ ਰਹੀ ਹੈ, ਤਾਂ ਕਹਿੰਦੇ ਇਹ ਹੁਣ ਤੱਕ ਮਤਲਬ ਇਹ ਕਹਿੰਦੇ ਵਾਸ਼ਰੂਮ ਨਹੀਂ ਕਹਿੰਦੀ, ਇਹ ਗੁਸਲਖਾਨਾ ਹੀ ਕਹਿੰਦੀ ਹੈ।
1: ਹਾਂ
0: ਅਤੇ ਇਸੇ ਤਰ੍ਹਾਂ ਕਹਿੰਦੇ ਕਿ ਕੱਪੜਿਆਂ ਨੂੰ ਇਹ ਲੀੜੇ ਹੀ ਕਹਿੰਦੀ ਹੈ, ਲੀੜੇ ਚੱਕ
1: ਹਾਂ
0: ਲਓ, ਹੈ ਨਾ? ਤਾਂ ਉਹ ਜਿਹੜੀਆਂ ਚੀਜ਼ਾਂ ਹੈ ਕਿ ਪਤਾ ਚੱਲ, ਹੁਣ ਦੇਖੋ ਜੇ ਅਸੀਂ ਇਹ ਚੀਜ਼ ਸੋਚੀਏ, ਹੈ ਨਾ, ਅਸੀਂ ਵਿਸਾਰਤਾ ਸ਼ਬਦ ਗੁਸਲਖਾਨਾ, ਪਰ ਮਤਲਬ ਜਿਹੜਿਆਂ ਨੇ ਸਾਂਭ ਕੇ ਰੱਖਿਆ, ਹੈ ਨਾ, ਉਹ ਉਸੇ ਤਰ੍ਹਾਂ ਮਤਲਬ ਉਹਨਾਂ ਨੇ ਸਾਂਭਿਆ ਹੋਇਆ, ਹੈ ਨਾ? ਅਤੇ ਕਹਿੰਦੇ ਕਿ ਅਸੀਂ ਇਹਨਾਂ ਦੀ ਬੋਲੀ ਸੁਣ ਸੁਣ ਕੇ ਖੁਸ਼ ਹੁੰਦੇ ਹੁੰਦੇ ਹਾਂ ਵੀ ਸਾਡੇ ਘਰ ਦੇ ਵਿੱਚ ਇੱਕ ਬੇਬੇ ਹੈਗੀ ਹੈ, ਹੈ ਨਾ? ਤਾਂ
1: ਦੇਖੋ ਬੇਬੇ ਨੇ ਅਗਲੀ ਪੀੜ੍ਹੀ ਨੂੰ ਬੇਬੇ ਬਣਾਇਆ।
0: ਬਿਲਕੁਲ, ਹੈ
1: ਆਪਾਂ
0: ਨਾ?
1: ਇਹ ਕਹਿ ਸਕਦੇ ਹਾਂ ਕਿ ਜੇ ਸਾਡੇ ਬਜ਼ੁਰਗ ਹੁਣ ਉਹਨਾਂ ਚੀਜ਼ਾਂ 'ਤੇ ਆ ਗਏ, ਮੈਨੂੰ ਤਾਂ ਅੰਕਲ ਆਂਟੀ ਕਹੋ, ਹੈ ਨਾ, ਮੈਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਉਹ ਸਾਰੇ ਰਿਸ਼ਤਿਆਂ ਨੂੰ ਸ਼ਬਦਾਂ ਨੂੰ ਮਾਰ ਦਿੰਦੇ ਹਾਂ ਜਦੋਂ ਅਸੀਂ ਆਹ ਇੱਕ ਸ਼ਬਦ ਵਰਤਣ ਲੱਗ ਜਾਂਦੇ ਹਾਂ। ਮੈਂ ਇਹ ਨਹੀਂ ਕਹਿੰਦੀ ਕਿ ਕੋਈ ਬੋਲੀ ਮਾੜੀ ਹੈ, ਕੋਈ ਭਾਸ਼ਾ ਮਾੜੀ ਹੈ, ਪਰ ਜਿਹੜੀ ਸਾਡੀ ਅਮੀਰੀ ਹੈ, ਆਪਾਂ ਪੁਆਧ ਦੇ ਵਿੱਚ ਵੀ ਨਾ ਇੱਕ ਸ਼ਬਦ ਵਰਤਦੇ ਹੁੰਦੇ ਸੀ, ਅੱਜ ਕੱਲ੍ਹ ਆਪਾਂ ਸੁਨੇਹਾ ਕਹਿ ਦਿੰਦੇ ਹਾਂ, ਉਹਦੇ 'ਚ ਨਾ ਸ਼ਬਦ ਹੁੰਦਾ ਸੀ ਦੁਆਦਾ, ਅੱਜ ਕੱਲ੍ਹ
0: ਹਾਂ, ਇਹ
1: ਕੋਈ ਨਹੀਂ
0: ਸਾਡੇ ਮਾਲਵੇ
1: ਵਰਤਦਾ
0: ਵਿੱਚ
1: ਇਹ,
0: ਵੀ
1: ਹੈ ਨਾ
0: ਵਰਤਿਆ
1: ਸ਼ਬਦ।
0: ਜਾਂਦਾ ਹੈ।
1: ਮਤਲਬ
0: ਹਾਂ,
1: ਇਹ ਹੁੰਦਾ ਕਿ ਸਾਨੂੰ ਅਸੀਂ ਤਾਂ ਆ ਗਏ ਉਹਨਾਂ ਹੀ ਚੀਜ਼ਾਂ 'ਤੇ ਵੀ ਹਾਂ ਮੈਨੂੰ ਕਾਲ ਨਹੀਂ ਆਈ ਜੀ, ਮੈਨੂੰ ਮੈਸੇਜ ਨਹੀਂ ਆਇਆ ਜੀ, ਮੈਨੂੰ ਆਹ ਨਹੀਂ ਆਇਆ ਜੀ, ਮੇਲ ਨਹੀਂ ਆਈ ਜੀ, ਹੈ ਨਾ,
0: ਹਾਂ,
1: ਸਾਡੇ ਉਹ ਦੁਆਦੇ ਕਿੱਥੇ ਚਲੇ ਗਏ,
0: ਦੁਆਦੇ ਨਹੀਂ, ਬਿਲਕੁਲ,
1: ਹੈ
0: ਹੈ ਨਾ?
1: ਨਾ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਸਾਡੇ ਜਿਹੜੇ ਘਰਾਂ ਦੇ ਵਿੱਚ ਸਮਾਨ ਵਰਤਣ ਵਾਲਾ ਬਹੁਤ ਜ਼ਿਆਦਾ ਬਦਲ ਗਿਆ, ਆਪਾਂ ਇਹ ਕਹਿ ਸਕਦੇ ਹਾਂ ਵੀ ਇੰਨਾ ਕੁ ਬਦਲ ਗਿਆ ਵੀ ਹਰ ਇੱਕ ਚੀਜ਼ ਦਾ ਅੰਗਰੇਜ਼ੀ ਨਾਂ ਹੈ।
0: ਦੇਖੋ, ਮੈਂ ਜਿਵੇਂ ਹੁਣ ਅਸੀਂ ਪੁਆਧ ਦੀ ਗੱਲ ਕਰੀਏ, ਪੁਆਧ ਜਿਹੜਾ ਹੈਗਾ ਪਟਿਆਲੇ ਦਾ ਹਿੱਸਾ ਹੈ ਨਾ, ਉਹਦੀ ਬੋਲੀ ਦੇ ਵਿੱਚ ਹੋਰ ਫਰਕ ਹੈ, ਜਿਹੜਾ ਹਿੱਸਾ
1: ਰੋਪੜ ਏਰੀਏ
0: ਆਨੰਦਪੁਰ
1: ਦਾ
0: ਸਾਹਿਬ
1: ਹੋਰ
0: ਰੋਪੜ ਵਾਲਾ,
1: ਫਰਕ
0: ਉਹਦੇ
1: ਹੈ।
0: ਚ ਹੋਰ ਫਰਕ ਹੈ ਨਾ? ਤਾਂ ਉੱਥੇ ਜਿਵੇਂ ਅਸੀਂ ਕਹਿੰਦੇ ਹਾਂ ਕਿਸੇ ਦੀ ਮੌਤ ਹੋ ਗਈ, ਹੈ ਨਾ, ਅਸੀਂ ਕਹਿੰਦੇ ਵੀ ਉਹ ਨਹੀਂ ਰਹੇ, ਹੈ ਨਾ, ਜਾਂ ਉਹ ਪੂਰੇ ਹੋ ਗਏ, ਆਮ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਨਾ।
1: ਬਿਲਕੁਲ,
0: ਤਾਂ ਪੁਆਧ ਦੇ ਉਸ ਇਲਾਕੇ ਦੇ ਵਿੱਚ ਜਿਹੜਾ ਆਨੰਦਪੁਰ ਸਾਹਿਬ ਵਾਲਾ, ਉੱਥੇ ਕਹਿੰਦੇ ਹਾਂ ਕਿ ਉਹ ਤਾਂ ਖਰਾਬ ਹੋ ਗਿਆ, ਫਲਾਣਾ ਬੰਦਾ ਤਾਂ ਖਰਾਬ ਹੋ ਲਿਆ, ਹੈ ਨਾ? ਤਾਂ ਇਹ,
1: ਅਕਾਲ ਚਲਾਣਾ ਵੀ ਕਹਿ ਦਿੰਦੇ ਆ।
0: ਹਾਂ, ਤਾਂ ਉਹ ਮਤਲਬ ਹਰ ਜਿਹੜਾ ਬੋਲੀ ਦਾ ਇੱਕ ਵੱਖਰਾ ਜਿਹੜਾ ਸ਼ਬਦ ਹੈ ਉਹ ਹੈਗਾ ਹੈ ਨਾ। ਜਿਵੇਂ ਹੁਣ ਮੇਰੇ ਜਿਹੜੇ ਮਦਰ ਨੇ, ਕਿਉਂਕਿ ਜਿਵੇਂ ਮੈਂ ਕਹਾਂ ਕਿ ਦੁਆਬੇ ਦਾ ਪ੍ਰਭਾਵ ਸੀ ਬੋਲੀ ਦੇ ਉੱਤੇ, ਹੈ ਨਾ, ਤਾਂ ਉਹ ਜਿਵੇਂ ਅਸੀਂ ਕੋਈ ਵੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਗਈ ਹੋਈ ਹੈ ਨਾ, ਜਾਂ ਉਹਨੇ ਜਾਣਾ ਏ, ਹੈ ਨਾ, ਜਾਂ ਜਾਊਗੀ, ਹੈ ਨਾ। ਅਤੇ ਜਿਵੇਂ ਮੇਰੇ ਮਦਰ ਇਸ ਗੱਲ ਨੂੰ ਬੋਲਦੇ ਹੁੰਦੇ ਸੀ, ਗਈ ਉਹ ਆ, ਹੈ ਨਾ, ਫਲਾਣੀ ਤਾਂ ਉੱਥੇ ਗਈ ਉਹ ਆ, ਹੈ ਨਾ। ਤਾਂ ਉਹ ਬੋਲੀ ਜਿਹੜੀ ਹੈ, ਹੈ ਨਾ, ਅਤੇ ਆਪਾਂ ਕਹਿੰਦੇ ਕਿ ਵੀ ਇਹਦੀ ਘਰ ਵਾਲੀ, ਹੈ ਨਾ, ਜਾਂ ਇਹਦੀ ਬਹੂ, ਮਾਲਵੇ 'ਚ

0: ਕਿਸੇ ਨੂੰ ਬੁਲਾਈਏ, ਅੱਜ ਕੱਲ੍ਹ ਤਾਂ ਨਾਂ ਲੈ ਕੇ ਪਤੀ ਪਤਨੀ ਇੱਕ ਦੂਜੇ ਨੂੰ ਬੁਲਾਉਂਦੇ ਆ, ਪਹਿਲਾਂ ਪਤਨੀਆਂ ਨਾਂ ਨਹੀਂ ਸੀ ਲੈਂਦੀਆਂ ਹੁੰਦੀਆਂ ਘਰ ਵਾਲੇ ਦਾ, ਉਹਦੇ ਪਿੱਛੇ ਇੱਕ ਮਿੱਥ ਸੀ, ਐਂ ਕਹਿ ਦਿੰਦੇ ਹੁੰਦੇ ਸੀ ਸਾਡੇ ਜਿਹੜੇ ਬਜ਼ੁਰਗ ਸੀ, ਉਹ ਕਹਿੰਦੇ ਸੀ ਘਰ ਵਾਲੇ ਦੀ ਉਮਰ ਘਟਦੀ ਹੈ। ਹਾਲਾਂਕਿ ਗੱਲ ਇਹ ਹੈ ਕਿ ਮਰਦ ਪ੍ਰਧਾਨ ਦੇਸ਼ ਦੇ ਵਿੱਚ ਨਾ ਸਾਡੇ ਮਤਲਬ ਘਰ ਵਾਲੇ ਦਾ ਨਾਂ ਲੈਣਾ ਮਾੜਾ ਮੰਨਿਆ ਜਾਂਦਾ ਸੀ, ਪਰ ਅੱਜ ਕੱਲ੍ਹ ਕਿਉਂਕਿ ਆਦਤ ਪਈ ਹੋਈ ਹੈ ਹਰ ਕੋਈ ਛੋਟੇ ਨਾਮ ਨਾਲ ਬੁਲਾਵੇ ਚਾਹੇ ਵੱਡੇ ਨਾਮ ਨਾਲ ਬੁਲਾਵੇ, ਪਰ ਨਾਮ ਲੈ ਕੇ ਬੁਲਾਇਆ ਜਾਂਦਾ ਹੈ ਨਾ।
1: ਜੀ
0: ਅੱਜ ਕੱਲ੍ਹ ਜਿਹੜਾ ਇੱਕ ਨਵਾਂ ਟ੍ਰੈਂਡ ਆਇਆ ਉਹ ਸਾਡੇ ਨਿਆਣਿਆਂ 'ਚ ਵੀ ਆ ਗਿਆ, ਸਾਡੇ ਨਿਆਣੇ ਜਿਹੜੇ ਆ ਉਹ ਵੀ ਆਪਣੇ ਮਾਂ ਪਿਓ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਆਪਾਂ ਕਹਿ ਸਕਦੇ ਹਾਂ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਪ੍ਰਚਲਿਤ ਹੋ ਗਈਆਂ, ਪਰ ਵੈਸਟਰਨ ਤੁਸੀਂ ਬੱਚੇ ਜਿਹੜੇ ਹੈਗੇ ਆ ਨਾ, ਉਹ ਜਿਹੜੇ ਬਾਹਰੋਂ ਆਉਂਦੇ ਆ ਬੱਚੇ, ਉਹਨਾਂ ਨੂੰ ਤੁਸੀਂ ਦੇਖਿਓ ਵੀ ਉਹ ਗੱਲ ਕਰਨ ਤੋਂ ਪਹਿਲਾਂ ਨਾਂ ਲੈਣਗੇ, ਚਾਹੇ ਰਿਸ਼ਤਾ ਉਹਨਾਂ ਦਾ ਕੋਈ ਵੀ ਹੋਵੇ, ਚਾਚਾ ਹੋਵੇ, ਤਾਇਆ ਹੋਵੇ, ਪਿਓ ਹੋਵੇ, ਦਾਦਾ ਵੀ ਹੋਵੇ, ਤਾਂ ਉਹਨਾਂ ਨੇ ਦਾਦਾ ਬਾਅਦ ਚੋਂ ਕਹਿਣਾ, ਪਹਿਲਾਂ ਨਾਂ ਲੈਣਾ।
1: ਨਹੀਂ ਪਰ ਮੈਨੂੰ ਲੱਗਦੀ ਹੈ ਕਿ ਇਹ ਤੁਹਾਡੇ ਆਪਣੇ ਉੱਤੇ ਵੀ ਡਿਪੈਂਡ ਕਰਦਾ ਹੈ ਨਾ।
0: ਹਾਂ
1: ਜਿਵੇਂ ਵਿਦੇਸ਼ਾਂ ਦੀ ਗੱਲ ਤਾਂ ਚਲੋ ਜਿਹੜੀ ਹੈਗੀ ਆ ਵਿਦੇਸ਼ਾਂ ਦੇ ਵਿੱਚ ਹੀ ਹੈ, ਪਰ ਜੇ ਅਸੀਂ ਆਪਣੇ ਦੀ ਗੱਲ ਕਰੀਏ ਤਾਂ ਜੇ ਮੈਂ ਆਪਣੇ ਘਰ 'ਚ ਕਹਾਂ ਹੈ ਨਾ, ਸਾਡੇ ਹੁਣ ਵੀ ਜਿਹੜੀ ਦਾਦੀ ਹੈਗੀ ਹੈ ਨਾ ਉਹ ਬੀਬੀ ਹੀ ਹੈ ਨਾ, ਆਪਾਂ ਦਾਦੀ ਨੂੰ ਬੀਬੀ ਹੀ ਕਹਿੰਦੇ ਹਾਂ,
0: ਹਾਂ ਕਈ
1: ਬੀਬੀ
0: ਵੱਡੇ ਮੰਮਾ
1: ਹਾਂ
0: ਬੱਚਿਆਂ ਨੇ ਸ਼ੁਰੂ ਕਰਤਾ
1: ਬੀਬੀ
0: ਕਹਿਣਾ,
1: ਨੂੰ ਪੁੱਛ ਲਓ ਉਹ ਗੱਲ ਹੈ ਨਾ, ਤਾਂ ਬੀਬੀ ਹੀ ਕਹੀ ਕਿਹਾ ਜਾਂਦਾ ਹੈ ਨਾ। ਇਸ ਤਰ੍ਹਾਂ ਮਤਲਬ ਬਹੁਤ ਸਾਰੇ ਜਿਹੜੇ ਸ਼ਬਦ ਨੇ ਹੈ ਨਾ, ਮੈਨੂੰ ਯਾਦ ਹੈ ਕਿ ਹਰ ਇੱਕ ਨਾ ਸਾਡੀ ਖਾਸੀਅਤ ਕੀ ਸੀ, ਕਿ ਕਿੱਡੀ ਸੋਹਣੀ ਸਾਡੀ ਵਿਰਾਸਤ ਸੀ, ਅਸੀਂ ਹਰ ਇੱਕ ਚੀਜ਼ ਨੂੰ ਨਾ ਇੱਕ ਖਾਸ ਸ਼ਬਦ ਨਾਲ ਸੰਬੋਧਨ ਕਰਦੇ ਸੀ। ਅਸੀਂ ਨਿੱਕੇ ਨਿੱਕੇ ਸੀਗੇ ਜਦੋਂ ਸਾਡੇ ਨਾਲ ਦੇ ਗਵਾਂਢ ਦੇ ਵਿੱਚ ਨਾ ਮਤਲਬ ਰਿਸ਼ਤੇ ਦੇ ਵਿੱਚੋਂ ਮੇਰੀਆਂ ਚਾਚੀਆਂ ਲੱਗਦੀਆਂ ਸੀ, ਦੋ ਭਰਾਵਾਂ ਦਾ ਇਕੱਠਾ ਵਿਆਹ ਹੋਇਆ ਸੀ ਹੈ ਨਾ, ਬਿਲਕੁਲ ਸਾਡੇ ਨਾਲ ਵਾਲਾ ਘਰ ਸੀ, ਅਤੇ ਜਿਵੇਂ ਅਸੀਂ ਬਹੁਤ ਮਤਲਬ ਛੋਟੇ ਬੱਚੇ ਸੀਗੇ ਤਾਂ ਜਿਵੇਂ ਬੱਚਿਆਂ ਨੂੰ ਹੁੰਦਾ ਇਕੱਠੇ ਖੇਡਦੇ, ਅਤੇ ਫਿਰ ਨਾ ਸਾਨੂੰ ਉਹਨਾਂ ਦੇ ਚੂੜੀਆਂ ਪਾਈਆਂ ਹੋਈਆਂ ਸੋਹਣੀਆਂ ਲੱਗਦੀਆਂ ਸੀ ਦੇਖ ਕੇ ਹੈ ਨਾ, ਤਾਂ ਹੁਣ ਜਿਹੜੀਆਂ ਉਹਨਾਂ ਦੀਆਂ ਕੁੜੀਆਂ ਸੀ ਉਹਨਾਂ ਦੀਆਂ ਉਹ ਭਾਬੀਆਂ ਲੱਗਦੀਆਂ ਸੀ, ਉਹਨਾਂ ਨੇ ਭਾਬੀਆਂ ਕਹਿਣਾ ਹੈ ਨਾ, ਅਤੇ ਅਸੀਂ ਉਹਨਾਂ ਦੀ ਰੀਸ ਦੇ ਵਿੱਚ ਉਹਨਾਂ ਨੂੰ ਭਾਬੀਆਂ ਕਹਿਣਾ ਸ਼ੁਰੂ ਕੀਤਾ ਹੈ ਨਾ, ਉਹਨਾਂ ਨੇ ਸਾਨੂੰ ਸਮਝਾਉਣਾ ਵੀ ਨਹੀਂ ਅਸੀਂ ਤੁਹਾਡੀਆਂ ਚਾਚੀਆਂ ਹੈ ਨਾ, ਅਤੇ ਅਸੀਂ ਮਤਲਬ ਅੱਜ ਮਤਲਬ ਆਪਣੇ ਵੀ ਸਾਡੇ ਬੱਚੇ ਬਰਾਬਰ ਦੇ ਹੋ ਗਏ ਨੇ, ਅਸੀਂ ਹੁਣ ਤੱਕ ਉਹਨਾਂ ਨੂੰ ਭਾਬੀਆਂ ਹੀ ਕਹਿੰਦੇ ਹਾਂ
0: ਕਹਿੰਦੇ ਹਾਂ
1: ਹੁਣ ਵੀ
0: ਬਿਲਕੁਲ
1: ਹੈ ਨਾ, ਉਵੇਂ ਹੀ ਉਹ ਹੁਣ ਵੀ ਕਈ ਵਾਰ ਹੱਸਦੇ ਹੁੰਦੇ ਆ ਵੀ ਅਸੀਂ ਤੁਹਾਡੀਆਂ ਭਾਬੀਆਂ ਨਹੀਂ ਲੱਗਦੀਆਂ, ਕਹਿੰਦੇ ਹੁਣ ਤਾਂ ਤੁਹਾਡੇ ਨਿਆਣੇ ਵੀ ਬਰਾਬਰ ਦੇ ਹੋ ਗਏ,
0: ਹਾਂ
1: ਤੇ ਤੁਹਾਨੂੰ ਹੁਣ ਵੀ ਨਹੀਂ ਪਤਾ ਲੱਗਿਆ ਵੀ ਅਸੀਂ
0: ਦੇਖੋ
1: ਤੁਹਾਡੀਆਂ
0: ਰਣਦੀਪ ਇਹ
1: ਭਾਬੀਆਂ
0: ਨਾ
1: ਨੇ।
0: ਹੁੰਦਾ ਹੈ ਮਤਲਬ ਅਸੀਂ ਨਾ ਘਰ 'ਚ ਛੋਟੇ ਸੀ, ਮੇਰੇ ਭਰਾ ਭੈਣਾਂ ਅਸੀਂ ਛੋਟੇ ਸੀ, ਅਸੀਂ ਪਾਪਾ ਨੂੰ ਪਾਪਾ ਨਹੀਂ ਸੀ ਕਹਿੰਦੇ ਹੁੰਦੇ, ਜਿਵੇਂ ਮੇਰੇ ਤਾਇਆ ਜੀ ਸੀ ਅਸੀਂ ਉਹਨਾਂ ਨੂੰ ਪਾਪਾ ਕਹਿੰਦੇ ਹੁੰਦੇ ਸੀ, ਜਿਹੜੇ ਤਾਈ ਜੀ ਸੀ ਉਹਨਾਂ ਨੂੰ ਬੀਬੀ ਕਹਿੰਦੇ ਸੀ, ਕਿਉਂਕਿ ਮੇਰੇ ਜਿਹੜੇ ਤਾਏ ਚਾਚੇ ਦੇ ਤਾਏ ਦੇ ਬੱਚੇ ਸੀ ਉਹ ਆਪਣੀ ਬੀਬੀ ਨੂੰ ਬੀਬੀ ਅਤੇ ਆਪਣੇ ਪਾਪਾ ਨੂੰ ਪਾਪਾ ਕਹਿੰਦੇ ਹੁੰਦੇ ਸੀ, ਅਤੇ ਜਿਹੜੇ ਜਦੋਂ ਸਾਡੇ ਪਾਪਾ ਦੀ ਵਾਰੀ ਆਉਣੀ ਫਿਰ ਅਸੀਂ ਉਹਨਾਂ ਨੂੰ ਪਾਪਾ ਜੀ ਕਹਿਣਾ, ਮੰਮੀ ਨੂੰ ਮੰਮੀ ਕਹਿਣਾ, ਤਾਈ ਜੀ ਨੂੰ ਬੀਬੀ ਕਹਿਣਾ, ਤਾਏ ਨੂੰ ਪਾਪਾ ਕਹਿਣਾ, ਸਾਨੂੰ ਮਤਲਬ ਇਹ ਨਹੀਂ ਸੀ ਸਮਝ ਆਉਂਦੀ ਹੁੰਦੀ ਕਿ ਹੁਣ ਮਤਲਬ ਵੱਡੇ ਹੋਣ ਤੱਕ ਵੀ ਨਹੀਂ ਸੀ ਪਤਾ ਲੱਗਿਆ ਜੇ ਬੀਬੀ ਹੁਣ ਮੰਮੀ ਉਹਨਾਂ ਨੇ ਕਹਿਣਾ ਤੁਸੀਂ ਤਾਈ ਜੀ ਨੂੰ ਤਾਈ ਜੀ ਕਿਹਾ ਕਰੋ, ਬੀਬੀ ਨਾ ਕਿਹਾ ਕਰੋ, ਬੀਬੀ ਤੁਹਾਡੀ ਮੈਂ ਹੈ, ਤੁਸੀਂ ਮੈਨੂੰ ਮੰਮੀ ਨਾ ਕਿਹਾ ਕਰੋ, ਮੈਨੂੰ ਬੀਬੀ ਕਿਹਾ ਕਰੋ, ਮਤਲਬ ਕਈ ਵਾਰੀ ਜਦੋਂ ਬੱਚੇ ਛੋਟੇ ਹੁੰਦੇ ਆ ਨਾ ਉਹ ਇਹਨਾਂ ਗੱਲਾਂ 'ਚ ਉਲਝ ਜਾਂਦੇ ਆ,
1: ਉਲਝ ਜਾਂਦੇ ਨੇ ਇਹਨਾਂ ਕੁਝ ਚੀਜ਼ਾਂ ਬਹੁਤ ਜਿਹੜੀਆਂ ਸੋਹਣੀਆਂ ਹੁੰਦੀਆਂ। ਜਿਸੇ ਰਿਸ਼ਤਿਆਂ ਦੀ ਗੱਲ ਕੀਤੀ ਨਾ ਤਾਂ ਮੇਰੇ ਦਾਦਾ ਜੀ ਨਹੀਂ ਦੇਖੇ ਮੈਂ ਆਪਣੀ ਸੋਝੀ ਦੇ ਵਿੱਚ ਹੈ ਨਾ, ਉਹ ਬਹੁਤ ਪਹਿਲਾਂ ਉਹਨਾਂ ਦਾ ਸਵਰਗਵਾਸ ਹੋ ਗਿਆ ਸੀ,
0: ਜੀ
1: ਮੇਰੇ ਵੱਡੇ ਤਾਇਆ ਜੀ ਦੇ ਹੱਥ ਦੇ ਵਿੱਚ ਹੀ ਘਰ ਦੀ ਜਿਹੜੀ ਸਾਰੀ ਵਾਗਡੋਰ ਸੀ ਹੈ ਨਾ, ਤਾਂ ਅਸੀਂ ਜਿਹੜੇ ਮੇਰੇ ਵੱਡੇ ਤਾਇਆ ਜੀ ਸੀ
0: ਜੀ
1: ਅਸੀਂ ਉਹਨਾਂ ਨੂੰ ਬਾਪੂ ਜੀ ਕਹਿੰਦੇ ਹੁੰਦੇ ਸੀ ਹੈ ਨਾ, ਉਹਨਾਂ ਨੂੰ ਬਾਪੂ ਜੀ ਕਹਿੰਦੇ ਸੀਗੇ, ਤੇ ਜਿਹੜੀ ਮੇਰੇ ਤਾਈ ਜੀ ਸੀ ਹੈ ਨਾ ਹੁਣ ਵੀ ਅਸੀਂ ਉਹਨਾਂ ਨੂੰ ਬੀਬੀ ਕਹਿੰਦੇ ਹਾਂ, ਮਤਲਬ ਤਾਇਆ ਤਾਈ ਨਹੀਂ ਕਿਹਾ ਸੀ ਉਹਨਾਂ ਨੂੰ ਬਾਪੂ ਜੀ ਕਹਿੰਦੇ ਸੀਗੇ ਤੇ ਬੀਬੀ ਕਹਿੰਦੇ ਸੀ, ਐਸੇ ਤਰ੍ਹਾਂ ਜਿਹੜੇ ਉਹਨਾਂ ਤੋਂ ਛੋਟੇ ਤਾਇਆ ਜੀ ਨੇ ਹੈ ਨਾ, ਜਿਹੜੇ ਮਤਲਬ ਮੇਰੇ ਤਾਇਆ ਜੀ ਨੇ ਉਹ ਵੀ ਪਰ ਉਹਨਾਂ ਤੋਂ ਛੋਟੇ ਨੇ, ਉਹਨਾਂ ਨੂੰ ਅਸੀਂ ਪਾਪਾ ਜੀ ਕਹਿੰਦੇ ਸੀਗੇ, ਤੇ ਸੇਮ ਉਸੇ ਤਰ੍ਹਾਂ ਅਸੀਂ ਤਾਈ ਨੂੰ ਉਸ ਤਾਈ ਨੂੰ ਅਸੀਂ ਹੈ ਨਾ ਉਹਨਾਂ ਨੂੰ ਅਸੀਂ ਤਾਈ ਹੀ ਕਹਿੰਦੇ ਸੀਗੇ ਹੈ ਨਾ, ਤੇ ਜਿਹੜੇ ਮਤਲਬ ਇੱਕ ਤਾਇਆ ਜੀ ਹੋਰ ਹੈ ਨਾ ਉਹ ਉਹਨਾਂ ਨੂੰ ਅਸੀਂ ਡੈਡੀ ਕਹਿੰਦੇ ਸੀਗੇ, ਕਿਉਂਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਡੈਡੀ ਕਹਿੰਦੇ ਸੀਗੇ ਤਾਂ ਅਸੀਂ ਉਹਨਾਂ ਨੂੰ ਡੈਡੀ ਕਹਿੰਦੇ ਸੀ ਹੈ ਨਾ, ਤੇ ਅਸੀਂ ਆਪਣੇ ਡੈਡੀ ਜੀ ਨੂੰ ਵੀ ਡੈਡੀ ਕਹਿੰਦੇ ਸੀਗੇ ਹੈ ਨਾ। ਹੁਣ ਇਸੇ ਤਰ੍ਹਾਂ ਕੀ ਹੋਇਆ ਕਿ ਸਾਡੇ ਨਾ ਘਰਾਂ ਦੇ ਨੇੜੇ ਮਤਲਬ ਸ਼ਰੀਕੇ ਦੇ ਵਿੱਚੋਂ ਇੱਕ ਤਾਈ ਜੀ ਲੱਗਦੇ ਸੀਗੇ, ਤੇ ਅਸੀਂ ਉਹਨਾਂ ਨੂੰ ਤਾਈ ਨਹੀਂ ਸੀ ਕਹਿੰਦੇ ਹੈ ਨਾ, ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਫੌਜਣ ਮੰਮੀ, ਕਿਉਂਕਿ ਉਹ ਜਿਹੜੇ ਤਾਇਆ ਜੀ ਸੀਗੇ ਉਹ ਫੌਜ ਦੇ ਵਿੱਚ ਸੀ, ਤੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਨਾ ਕਿ ਫੌਜੀ ਦੀ ਘਰ ਵਾਲੀ ਫੌਜਣ
0: ਫੌਜਣ
1: ਹੈ ਨਾ, ਤਾਂ ਉਹ ਇਸੇ ਤਰ੍ਹਾਂ ਉਹਨਾਂ ਦੇ ਬੱਚਿਆਂ ਨੇ ਮੰਮੀ ਕਹਿਣਾ ਤਾਂ ਅਸੀਂ ਉਹਨਾਂ ਨੂੰ ਮੰਮੀ ਕਹਿਣਾ ਸ਼ੁਰੂ ਕਰਤਾ, ਤੇ ਅਸੀਂ ਹੁਣ ਤੱਕ ਉਹਨਾਂ ਨੂੰ ਇਸੇ ਤਰ੍ਹਾਂ ਹੈ ਨਾ ਦੁੱਖ ਸੁੱਖ ਵੀ ਪੁੱਛਣਾ ਹੁੰਦਾ ਤਾਂ ਅਸੀਂ ਕਹਿੰਦੇ ਹਾਂ ਵੀ ਫੌਜਣ ਮੰਮੀ ਉਹਨਾਂ ਦੇ ਘਰ ਸਾਰੇ ਠੀਕ ਨੇ।
0: ਰਣਦੀਪ ਇੱਕ ਚੀਜ਼ ਹੋਰ ਇਸ ਚੀਜ਼ ਦੇ ਪਿੱਛੇ ਹੁੰਦੀ ਸੀ, ਕਹਿਣ ਨੂੰ ਤਾਂ ਚਲੋ ਹੈ ਨਾ ਜਿਵੇਂ ਵੀ ਆਪਾਂ ਸੰਬੋਧਨ ਕਰਦੇ ਹਾਂ, ਇਹਦੇ ਪਿੱਛੇ ਇਹ ਹੁੰਦਾ ਸੀ ਕਿ ਉਹ ਅਪਣੱਤ ਜਿਹੜਾ ਸ਼ਬਦ ਅਸੀਂ ਉਹਨਾਂ ਨੂੰ ਵਰਤਦੇ ਸੀ ਨਾ ਉਹ ਅਪਣੱਤ ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਤਾਇਆ ਜੀ ਤਾਈ ਜੀ ਦੋਵੇਂ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ, ਪਰ ਹਾਲੇ ਵੀ ਜਦੋਂ ਗੱਲ ਹੁੰਦੀ ਹੈ ਤਾਂ

0: ਬੀਬੀ ਭਾਪਾ ਹੀ ਨਿਕਲਦਾ ਮੂੰਹ ਚੋਂ, ਕਦੇ ਨਹੀਂ ਨਿਕਲਿਆ ਵੀ ਤਾਇਆ ਜੀ ਜਾਂ ਤਾਈ ਜੀ, ਹੈ ਨਾ। ਤੇ ਗੱਲ ਇਹ ਹੁੰਦੀ ਹੈ ਕਿ ਉਹਨਾਂ ਤੋਂ ਉਹ ਵਾਲਾ ਪਿਆਰ ਵੀ ਅਸੀਂ ਖੱਟਿਆ
1: ਖੱਟਿਆ ਏ। ਤੇ ਇੱਕ ਨਾ ਜਿਹੜੀ ਬਹੁਤ ਹੀ ਤੁਹਾਨੂੰ ਮੈਂ ਖੂਬਸੂਰਤ ਗੱਲ ਦੱਸਣ ਲੱਗੀ ਹਾਂ ਕਰਮਜੀਤ
0: ਜੀ,
1: ਉਹ ਇਹ ਕਿ ਮਤਲਬ ਅਸੀਂ ਵੀ ਜਦੋਂ ਵੱਡੇ ਹੋਏ ਸਾਨੂੰ ਫਿਰ ਇਹ ਗੱਲ ਪਤਾ ਲੱਗੀ ਹੈ ਨਾ ਕਿ ਮੇਰੇ ਨਾ ਸਾਡੇ ਘਰਾਂ ਦੇ ਵਿੱਚ ਇੱਕ ਤਾਈ ਜੀ ਲੱਗਦੇ ਸੀ ਹੈ ਨਾ, ਉਹ ਅਤੇ ਜਿਹੜੇ ਮੇਰੇ ਮੰਮੀ, ਉਹਨਾਂ ਦੋਨਾਂ ਦਾ ਨਾਮ ਵੀ ਇੱਕੋ ਸੀ
0: ਜੀ,
1: ਅਤੇ ਉਹਨਾਂ ਦਾ ਜਨਮ ਦਿਨ ਵੀ ਇੱਕੋ ਦਿਨ ਆਉਂਦਾ ਸੀ, ਸਾਲ ਵੀ ਇੱਕ ਸੀ
0: ਅੱਛਾ
1: ਉਹਨਾਂ ਦਾ। ਅਤੇ ਹੁਣ ਜਦੋਂ ਵਿਆਹ ਕੇ ਆਈਆਂ ਤਾਂ ਉਹ ਮਤਲਬ ਇੱਕ ਹੀ ਪਰਿਵਾਰ ਦੇ ਵਿੱਚ ਆ ਗਈਆਂ ਹੈ ਨਾ, ਤਾਂ ਉਹਨਾਂ ਨੂੰ ਨਾ ਉਹ ਕਹਿੰਦੇ ਕਿ ਜਦੋਂ ਅਸੀਂ ਵੱਡੇ ਹੋਏ ਕੋਈ ਵੀ ਚੀਜ਼ ਲਿਆਉਣੀ ਤਾਂ ਮੰਮੀ ਉਹਨਾਂ ਨੇ ਕਹਿਣਾ ਵੀ ਜਾਂ ਤੇਰੀ ਹਾਣ ਦੀ ਚਾਚੀ ਤੋਂ ਲੈ ਆ, ਹੈ ਨਾ। ਅਤੇ ਮੈਂ ਸੋਚਣਾ ਵੀ ਉਹਨਾਂ ਦਾ ਨਾਮ ਹਾਣ ਦੀ ਕਿਉਂ ਹੈ, ਹੈ ਨਾ। ਅਤੇ ਸੇਮ ਇਸੇ ਤਰ੍ਹਾਂ ਉਹ ਕਹਿੰਦੇ ਹੁੰਦੇ ਸੀਗੇ ਵੀ ਹਾਣ ਦੀ ਵੱਲ ਆਹ ਚੀਜ਼ ਗਈ ਹੋਈ ਹੈ,
0: ਅੱਛਾ
1: ਹੈ ਨਾ, ਹੁਣ ਇਹ ਸ਼ਬਦ ਆ ਗਿਆ ਹਾਣ ਦੀ, ਹੈ ਨਾ। ਅਤੇ ਹੁਣ ਵੀ ਮਤਲਬ ਜਦੋਂ ਫੋਨ 'ਤੇ ਵੀ ਕਰਦੇ ਹਾਂ ਤਾਂ ਹੁਣ ਵੀ ਐਵੇਂ ਹੀ ਪੁੱਛਦੇ ਹਾਂ ਵੀ ਹਾਣ ਦੀ ਤਾਈ ਵੱਲੇ ਸਾਰੇ ਠੀਕ ਨੇ, ਹੈ ਨਾ। ਅਤੇ ਕਦੇ ਨਾਮ ਹੀ ਨਹੀਂ ਲਿਆ, ਤਾਂ ਉਹਦਾ ਜਿਹੜਾ ਰੀਜ਼ਨ ਸੀ ਉਹ ਇਹ ਸੀ, ਮੰਮੀ ਕਹਿੰਦੇ ਕਿ ਬੇਬੇ ਹੋਰੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਦੋਨੇ ਇੱਕੋ ਹਾਣ ਦੀਆਂ ਨੇ, ਹੈ ਨਾ। ਤਾਂ ਉਹ ਨਾਮ ਹੀ ਪੈ ਗਿਆ ਵੀ ਹਾਣ ਦੀ ਚਾਚੀ ਹਾਣ ਦੀ ਤਾਈ।
0: ਹਾਂ ਦੇਖੋ ਰਣਦੀਪ, ਇੱਕ ਨਾ ਪਹਿਲਾਂ ਇਹ ਵੀ ਹੁੰਦਾ ਸੀ, ਸਾਂਝੇ ਟੱਬਰ ਹੁੰਦੇ ਸੀ, ਰਿਸ਼ਤੇ ਹੁੰਦੇ ਸੀ ਇਹ ਰਿਸ਼ਤੇ। ਅੱਜ ਕੱਲ੍ਹ ਤਾਂ ਇਕੱਲੇ ਇਕਲਾਪੇ ਬੱਚੇ ਨੇ, ਮਾਮੇ ਭੂਆ ਮਾਸੀਆਂ ਚਾਚੇ ਤਾਏ, ਮਤਲਬ ਇਹ ਰਿਸ਼ਤੇ ਜਿਹੜੇ ਨੇ ਨਾ, ਜਿੱਥੇ ਇਕੱਲਾ ਮੁੰਡਾ ਉੱਥੇ ਕਿੱਥੇ ਚਾਚਾ ਹੋਊਗਾ ਤੇ ਕਿੱਥੇ ਤਾਇਆ ਹੋਊਗਾ, ਹੈ ਨਾ।
1: ਮੈਂ ਨਾ ਇਹ ਚੀਜ਼ ਨੂੰ ਸੋਚ ਕੇ ਇੰਨਾ ਹੁੰਦੀ ਹੈ, ਸਾਨੂੰ ਨਾ ਕਈ ਵਾਰ ਨਿਆਣੇ ਮਖੌਲ ਕਰਦੇ ਹੁੰਦੇ ਸੀ ਕਿ ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਕਿ ਦੋ ਮੇਰੀਆਂ ਆਪਣੀਆਂ ਭੂਆ ਹੈ ਨਾ, ਤੇ 6 ਡੈਡੀ ਜੀ ਦੀਆਂ ਜਿਹੜੀਆਂ ਨੇ ਉਹ ਭੂਆ ਦੀਆਂ ਕੁੜੀਆਂ, ਉਹ ਸਾਰੀਆਂ ਹੀ ਗਰਮੀ ਦੀਆਂ ਛੁੱਟੀਆਂ 'ਚ ਸਾਡੇ ਕੋਲ ਆਉਂਦੀਆਂ ਸੀ, ਹੁਣ ਵੀ ਆਉਂਦੀਆਂ ਨੇ, ਹੈ ਨਾ। 8 ਭੂਆ ਜੀ ਹੋਰੀ ਹੋ ਜਾਂਦੇ ਸੀਗੇ, ਫਿਰ ਉਹਨਾਂ ਦੇ ਨਿਆਣੇ, ਫਿਰ ਸਾਡਾ ਆਪਣਾ ਸਾਂਝਾ ਟੱਬਰ, ਹੈ ਨਾ। ਤੇ ਸਾਨੂੰ ਨਾ ਗਲੀ ਗੁਆਂਢ ਦੇ ਨਿਆਣੇ ਨੇ ਮਖੌਲ ਕਰਨਾ ਵੀ ਤੁਹਾਡਾ ਤਾਂ ਇਹ ਗਰਮੀ ਦੀਆਂ ਛੁੱਟੀਆਂ 'ਚ ਢੋਲ ਥੱਲੇ ਲਾ ਜਾਂਦੇ ਹੋਣੇ, ਉਹਨਾਂ ਨੇ ਇਹੀ ਕਹਿਣਾ ਤੁਹਾਡਾ ਢੋਲ ਇਹਨਾਂ ਨੇ ਲਾਤਾ ਥੱਲੇ, ਮਤਲਬ ਕਣਕ ਵਾਲਾ, ਹੈ ਨਾ। ਤਾਂ ਉਹ ਹੁਣ ਸੋਚ ਕੇ ਹਾਸੀ ਆਉਂਦੀ ਹੈ, ਦੇਖੋ ਵੀ ਉਦੋਂ ਨਾ ਉਹ ਕਿੰਨਾ ਕਿੰਨਾ ਚਿਰ ਰਹਿ ਕੇ ਵੀ ਜਾਂਦੇ ਸੀ, ਹੈ ਨਾ। ਉਦੋਂ ਔਖ ਵੀ ਨਹੀਂ ਸੀ ਲੱਗਦੀ ਕਿਉਂਕਿ ਅਸੀਂ ਫੋਰਮੈਲਿਟੀ ਨਹੀਂ ਸੀ ਕਰਦੇ।
0: ਇੱਕ ਰਣਦੀਪ ਇਹ ਵੀ ਹੁੰਦਾ ਸੀ, ਅਸੀਂ ਜਦੋਂ ਆਪਣੇ ਨਾਨਕੇ ਜਾਣਾ ਹੁੰਦਾ ਤਾਂ ਪੰਜ ਭੈਣਾਂ ਦੇ, ਮੰਮੀ ਉਹਨਾਂ ਦੇ ਪੰਜ ਭੈਣਾਂ ਦੇ ਬੱਚੇ ਹੁੰਦੇ ਸੀ, ਮੈਨੂੰ ਯਾਦ ਹੈ ਵੀ ਅਸੀਂ ਸਾਰੇ ਇੱਕੋ ਹੀ ਤਰ੍ਹਾਂ, ਛੋਟੇ ਵੱਡੇ ਜਿਹੜੇ ਕਹਿ ਲਓ, ਥੋੜ੍ਹੇ ਜਿਹੇ ਛੋਟਿਆਂ ਨਾਲ ਵੱਡੇ ਉਵੇਂ ਹੀ ਖੇਡਦੇ ਹੁੰਦੇ ਆ। ਅਤੇ ਸਾਨੂੰ ਜਦੋਂ ਮਾਮੀ ਉਹਨਾਂ ਨੇ ਰੋਟੀ ਖਵਾਉਣੀ ਨਾ, ਤਾਂ ਉਹਨਾਂ ਨੇ ਡੋਲੂ 'ਚ ਸਬਜ਼ੀ ਪਾ ਲੈਣੀ ਅਤੇ ਉਹ ਲੰਬੀ ਕਨਾਤ ਦੇ ਵਿੱਚ ਰੋਟੀ ਖਿਲਾਉਂਦੇ ਹੁੰਦੇ ਸੀ ਸਾਰੇ ਨਿਆਣਿਆਂ ਨੂੰ, ਉੱਧਰ ਚੁੱਲ੍ਹੇ 'ਤੇ ਰੋਟੀ ਪੱਕਦੀ ਹੋਣੀ, ਉੱਧਰ ਸਾਰਿਆਂ ਨੂੰ ਖਵਾਉਣੀ, ਹੈ ਨਾ। ਮਤਲਬ ਐਂ ਲੱਗਦਾ ਹੁੰਦਾ ਸੀ ਜਿਵੇਂ ਨਾ ਅਸੀਂ ਰੋਜ਼ ਲੰਗਰ ਛਕਦੇ ਹਾਂ।
1: ਬਿਲਕੁਲ
0: ਜੀ। ਜੀ ਰਣਦੀਪ, ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ ਅੱਜ ਫੁਲਕਾਰੀ ਪ੍ਰੋਗਰਾਮ ਦੇ ਵਿੱਚ ਹੋਰ ਨਾ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਅਤੇ ਨਾ ਹੀ ਗੀਤ ਸੁਣਿਆ ਜਾ ਸਕਦਾ। ਬਿਲਕੁਲ ਜੀ, ਇਜਾਜ਼ਤ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਫੁਲਕਾਰੀ, FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦਿਨ ਦੇ 12 ਵੱਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ ਅਸੀਂ ਹਾਜ਼ਰ ਹੋਵਾਂਗੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ 12:05 'ਤੇ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ। राष्ट्रपति द्रौपदी मुर्मू ने आज नई दिल्ली में जनजातीय विकास पर राष्ट्रीय सम्मेलन का उद्घाटन करते हुए कहा कि जनजातीय सांस्कृतिक रूप से बहुत धनी हैं। उन्होंने कहा कि जनजातीय आत्मसम्मान के साथ जीते हैं। राष्ट्रपति इस समय सम्मेलन को संबोधित कर रही हैं। आइए सुनते हैं उनका संबोधन।
3: खेलकूद में आज भी एक ऐसे वाला कपड़ा का बोल बना के वो खेलते हैं, उसका कोई इंटरेस्ट नहीं कि मुझे कोई अवार्ड मिले, खुशी से खेलते हैं। उनको प्रोत्साहित करने की जरूरत, आज भी गांव-गांव में फुटबॉल खेलते हैं, हॉकी खेलते हैं, उनके खुद के अंदर गांव-गांव के अंदर टूर्नामेंट करते हैं, लेकिन उसको प्रोत्साहित करने की जरूरत है। तो एक अलग विद्यालय को दिया गया है। मैं कहना चाहूँगी जो भी और भी ट्राइबल स्कूल है, क्योंकि उनके पास टैलेंट है। आज आप ओडिशा के भुवनेश्वर में क्या किट किट

0: ਜੀ ਭੈਣੂ, ਅੱਜ ਕਾ ਨਾਰੀ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇਂ ਦੋਵੇਂ। ਮੈਂ ਹਾਂ ਤੁਹਾਡੀ ਗੱਲ ਕਰਮਜੀਤ ਕੌਰ, ਔਰ ਮੇਰੀ ਗੈਲ ਹੈ ਅੱਜ
1: ਰਣਦੀਪ ਪੰਧੀਰ।
0: ਰਣਦੀਪ ਜੀ। ਸਾਰੀਆਂ ਭੈਣਾਂ ਦਾ ਇਸ ਪ੍ਰੋਗਰਾਮ ਬਹੁਤ ਬਹੁਤ ਸਵਾਗਤ ਕਰਾਂ, ਔਰ ਮਾਰੀਆਂ ਭੈਣਾਂ ਜਾਣਾ ਵੀ ਬੁੱਧਵਾਰ ਕੇ ਦਿਨ ਯੋ ਜਿਹੜਾ ਪ੍ਰੋਗਰਾਮ ਹੈ ਉਨਕੇ ਵਾਸਤੇ ਪੁਆਧੀ ਬੋਲੀ ਮਾ ਹੋਆ।
1: ਅਰ ਬਹੁਤ ਉਡੀਕ ਵੀ ਕਰਾਂ ਭੈਣਾਂ ਯੋ ਪ੍ਰੋਗਰਾਮ ਕੀ, ਅਰੇ ਤਾਂ ਛੁੱਟੀਆਂ ਜਵਾਕਾਂ ਨੂੰ ਯੋ ਵੀ ਨਹੀਂ ਕਹਿ ਸਕਦੇ ਵੀ ਭੈਣਾਂ ਆਰਾਮ ਕਰ ਰਹੀਆਂ ਹੋਣ।

0: ਵੀ ਇਸ ਟਾਈਮ ਵਿਹਲੀਆਂ ਹੋਣੀਆਂ ਘਰ ਕੇ ਕੰਮ ਨਿਬੇੜ ਕੇ, ਕਿਉਂਕਿ
1: ਹਾਂ
0: ਜਵਾਕਾਂ ਨੂੰ ਤਾਂ ਟਿਕਾਓ ਹੈ ਨਹੀਂ, ਨਾ ਨਿਆਣਿਆਂ ਨੂੰ ਧੁੱਪ ਲੱਗੇ ਨਾ ਠੰਡ ਲੱਗੇ। ਔਰ ਮਾਵਾਂ ਜ਼ਰੂਰ ਉਹਨਾਂ ਕੀ ਫਿਕਰ, ਮਾਂ ਮਗਰ ਮਗਰ ਫਿਰਦੀਆਂ ਬਿਸ਼ੱਕ ਦੀ ਮੰਜਾ ਫੜ ਲੈ,
1: ਹਾਂ
0: ਪਰ ਜਵਾਕ ਨਹੀਂ ਪਰਵਾਹ ਮੰਨਾ।
1: ਈਵ ਰਣਦੀਪ, ਜਿਹੜਾ ਨਾ ਆਰਾਮ ਕਰਨੇ ਕਾ ਟਾਈਮ ਨਹੀਂ ਹੈਗਾ ਭੈਣਾਂ ਕੇ ਪਾਸ, ਪਰ ਟਾਈਮ ਕੱਢਣਾ ਪਵਾ ਉਹਨਾਂ ਨੂੰ ਜਮੀ 'ਤੇ, ਕਿਉਂਕਿ ਨਾ ਇੰਨਾ ਜ਼ਿਆਦਾ ਬਿਜ਼ੀ ਹੋਈਆਂ ਵੀ ਆ ਭੈਣਾਂ. ਇੱਕ ਤਾਂ ਦੇਖ ਖੇਤਾਂ ਮਾਂ ਵੀ ਕੰਮ ਕਾਰ ਥੋੜ੍ਹਾ ਥੋੜ੍ਹਾ ਸ਼ੁਰੂ ਹੋਇਆ ਵਾ, ਹੈ ਨਾ, ਉੱਪਰ ਤੇ ਗਰਮੀ ਇੰਨੀ ਜ਼ਿਆਦਾ, ਔਰ ਉੱਪਰ ਤੇ ਜਦ ਨਿਆਣੇ ਘਰਾਂ ਰਹਾ ਨਾ, ਫਿਰ ਕੱਪੜਾ ਲੀੜਾ ਵੀ ਵਾਧੂ ਹੋਆ ਧੋਣੇ ਨੂੰ, ਔਰ ਸਾਫ਼ ਸਫਾਈ ਕਾ ਵੀ ਸਾਰਾ ਦਿਨ ਨਿਬੜਦਾ, ਰਸੋਈ ਕਾ ਤਾਂ ਕਦੇ ਨਿਬੜਦਾ ਹੀ ਨਹੀਂ ਹੈਗਾ ਛੁੱਟੀਆਂ ਮਾਂ, ਹੈ ਨਾ. ਜਿਹੜੀਆਂ ਭੈਣਾਂ ਕੇ ਨਿਆਣੇ ਨਾਨਕੇ ਗਏ ਵੀ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਲੱਗਦਾ ਹੋਣਾ ਵੀ ਹਾਂ ਹੁਣ ਤਾਂ ਸ਼ਾਂਤੀ ਹੈ ਘਰ ਕੇ ਵਿੱਚ, ਹੈ ਨਾ, ਪਰ ਜੀ ਉਹਨਾਂ ਕਾ ਵੀ ਨਹੀਂ ਲੱਗਦਾ ਹੋਣਾ. ਉਹਨਾਂ ਨੂੰ ਜਿਹੜੀ ਆਦਤ ਪਈ ਵੀ ਆ ਕੰਮ ਉਹਨਾਂ ਨੇ ਉਸੇ ਤਰੀਕੇ ਕੇ ਗੱਲ ਕਰਨੇ ਹੋਆ, ਹੈ ਨਾ. ਇਹੋ ਹੋਆ ਵੀ ਕਿਸੇ ਕਿਸੇ ਭੈਣ ਨੂੰ ਥੋੜ੍ਹੀ ਬਹੁਤੀ ਛੁੱਟੀਆਂ ਵਾ, ਬ੍ਰੇਕ ਮਿਲ ਜਾ. ਕਈ ਕਈ ਭੈਣਾਂ ਤਾਂ ਸਾਰੇ ਨੂੰ ਕਹਿੰਦੇ ਆ ਵੀ ਪਤਾ ਵੀ ਨਹੀਂ ਲੱਗਿਆ ਕਦ ਲੰਘ ਗਈਆਂ ਛੁੱਟੀਆਂ, 1 ਮਹੀਨੇ 10 ਦਿਨ ਕੀਆਂ ਹੋਈਆਂ ਤੀਆਂ, ਹੈ ਨਾ.
0: ਅਰ ਨਾਨਕੇ ਜਾਣੇ ਕੀ ਬਾਤ ਤਾਂ ਨਹੀਂ ਹੈ ਵੀ ਮੈਂ ਨਾ ਕੱਲ੍ਹ ਕਿਸੇ ਜਵਾਕ ਕੀ ਵੀਡੀਓ ਦੇਖ ਰਹੀ ਤੀ, ਅਰ ਜਵਾਕ ਨਾ ਆਪਣੇ ਮਾਮੇ ਨੂੰ ਫੋਨ ਕਰਾ ਅਰ ਕਹਾ ਵੀ ਥਾਰਾ ਬਹੁਤ ਹਵਾ ਖਰਾਬ ਹੋਈ ਵੀ ਆਊਗਾ, ਮਾਮਾ ਕਹੇ ਵੀ ਤੂੰ ਮਾਨੂੰ ਬੋਲ ਕਿਵੇਂ ਰਿਹਾ, ਕਹਾਂ ਜੋ ਥਾਰੇ ਹਾਲ ਆ ਮੈਂ ਤੁਹਾਨੂੰ ਉਹੀ ਬੋਲ ਰਿਹਾ, ਜਮਾਂ ਹੀ ਛੋਟਾ ਜਿਹਾ ਜਵਾਕ ਹੈ ਨਾ. ਉਹ ਕਹੇ ਵੀ ਕਿਆ ਹੋ ਗਿਆ, ਕਹਾ ਮੈਂ ਮਾਮੀ ਨੂੰ ਫੋਨ ਕਰਿਆ ਤਾ, ਅਰ ਮਾਮੀ ਕਹਾ ਵੀ ਮਾਰਾ ਤਾਂ ਕੂਲਰ ਵੀ ਸੜ ਗਿਆ ਅਰ ਏਸੀ ਕੀ ਵੀ ਸਰਵਿਸ ਨਹੀਂ ਹੋਈ ਹਲੇ, ਮਾਰੇ ਉਰੇ ਗਰਮੀ ਬਹੁਤ ਆ ਅਰ ਬੱਤੀ ਵੀ ਬਹੁਤ ਜ਼ਿਆਦਾ, ਵੀ ਥਮੇ ਆਇਓ ਨਾ ਹਲੇ, ਹੈ ਨਾ. ਕਹਾ ਹਮੇ ਨਹੀਂ ਆਉਂਦੇ, ਜਿਹੜੀ ਮੇਰੀ ਮੰਮੀ ਕੀ ਹਿੱਸੇ ਕੀ ਜ਼ਮੀਨ ਹੈ ਨਾ ਉਹ ਕਾ ਠੇਕਾ ਪਾ ਦੇ, ਹਮੇ ਸ਼ਿਮਲੇ ਸ਼ਿਮਲੇ ਚਲੇ ਜਾ ਨਾ. ਉਹ ਕਹਾ ਵੀ ਨਹੀਂ ਮੈਂ ਸਰਵਿਸ ਕਰਾ ਲਿਆ ਇਹ ਸੀ ਕਿ ਤੁਸੀਂ ਉਰੀ ਆ ਜਾਓ.
1: ਹਾਂ ਦੇਖੋ, ਇੱਕ ਨਾ ਕਿਤੇ ਧਮਕਾ ਦਿਆ ਹੈ ਨਾ ਇਸ ਬਾਬਤ, ਇੱਕ ਅੱਜ ਖਬਰ ਆ ਰਹੀ ਹੈ, ਮੈਨੂੰ ਲੱਗਾ ਹਮੇ ਪਹਿਲਾਂ ਬਾਤ ਵੀ ਕਰ ਰਹੇ ਤੇ ਭੈਣਾਂ ਕੀ ਗੱਲ, ਜਿਹੜੀ ਬਾਤ ਹਮਨੇ ਸ਼ੁਰੂਆਤ ਮਾ ਕਰਨੀ ਹੋਆ ਰਣਦੀਪ, ਇਹ ਬਾਤ ਤਾਂ ਅੱਜ ਕਰੇਂਗੇ ਹੀ ਕਰੇਂਗੇ, ਜਿਹੜੀ ਤੁਸੀਂ ਅੱਜ ਸਵੇਰੋਂ ਖਬਰ ਦੱਸ ਰਹੇ ਤੇ ਨਾ.
0: ਅਰ ਮੈਂ ਨਾ ਉਸੇ ਖਬਰ ਕੇ ਕਰਕੇ ਨਾ ਇਹ ਬਾਤ ਕਰੀ ਹੈ ਵੀ ਇੱਕ ਨਾ ਸੁਪਰੀਮ ਕੋਰਟ ਕਾ, ਮਾਨਯੋਗ ਸੁਪਰੀਮ ਕੋਰਟ ਕਾ ਫੈਸਲਾ ਆਇਆ ਅਰ ਉਹ ਫੈਸਲੇ ਨੇ ਨਾ ਰੂਹ ਖੁਸ਼ ਕਰ ਦੀ, ਅਰ ਉਹ ਫੈਸਲਾ ਕਹਾ ਵੀ ਧੀਆਂ ਵਿਆਹ ਧੀਆਂ ਯੋ ਕਹਿ ਕੇ ਥਵੇਂ ਧੀਆਂ ਨੂੰ ਮਤਲਬ ਆਪਣੇ ਟੱਬਰ ਮੈਂ ਤੇ ਬਾਹਰ ਨਹੀਂ ਗਿਣ ਸਕਦੇ, ਹੈ ਨਾ. ਉਹਦਾ ਕਾਰਨ ਕਿਹਾ ਵੀ ਜਿਸ ਤਰ੍ਹਾਂ ਤਰਸ ਕੇ ਆਧਾਰ ਪਰ ਜਿਹੜੀਆਂ ਨੌਕਰੀਆਂ ਮਿਲਿਆ ਕਰਾਂ ਤੀਆਂ, ਮਾਰੇ ਮੁਲਕ ਮਾਂ ਮਿਲਾਂ ਹਲੇ ਵੀ ਬਹੁਤ ਸਾਰੀਆਂ ਨੌਕਰੀਆਂ ਇਸ ਤਰ੍ਹਾਂ ਕਿ ਜਿਹੜੇ ਤਰਸ ਕੇ ਆਧਾਰ ਪਾ ਮਿਲਾਂ, ਜਿਵੇਂ ਵੀ ਜਿਸ ਤਰ੍ਹਾਂ ਬਾਪ ਕੀ ਨੌਕਰੀ ਅੱਗੇ ਕਹਾਂ ਵੀ ਕੁੜੀ ਤਾਂ ਵਿਆਹ ਦੀ ਹੁਣ ਤਾਂ ਮੁੰਡਾ ਹੀ ਆ ਉਸਨੂੰ ਮਿਲੇਗੀ, ਹੈ ਨਾ. ਅਰ ਸੁਪਰੀਮ ਕੋਰਟ ਕਹਾ ਵੀ ਫਿਰ ਦੋਏ ਹੱਕਦਾਰ ਹੈ, ਕੁੜੀ ਚਾਹੇ ਵਿਆਹ ਧੀ ਕਾ ਮਤਲਬ ਉਹ ਨਹੀਂ ਹੈਗਾ ਵੀ ਉਹ ਤੁਹਾਡੇ ਟੱਬਰ ਕਾ ਹਿੱਸਾ ਨਹੀਂ ਹੈ, ਉਹ ਹੈ ਤਾਂ ਬਾਪ ਕੀ ਔਲਾਦ ਹੈ ਨਾ, ਥਾਰੇ ਟੱਬਰ ਮੈਂ ਹੀ ਗਿਣੀ ਜਾਹਾ. ਅਰ ਜੇ ਜਵਾਕ ਫਿਰ ਦੋ ਹੈ, ਹੈ ਨਾ, ਤਾਂ ਦੋਹਾਂ ਮਾਂ ਜਿਹੜਾ ਯੋਗ ਹੋਊਗਾ ਕਾਬਿਲ ਹੋਊਗਾ ਨੌਕਰੀ ਉਸੇ ਨੂੰ ਮਿਲੂਗੀ, ਥਮੇ ਉਹ ਨਹੀਂ ਕਹਿ ਸਕਦੇ ਵੀ ਇੱਕੇ ਮੁੰਡਾ ਅਰੇ ਉਹੀ ਹੱਕਦਾਰ ਹੈ, ਇਸ ਤਰ੍ਹਾਂ ਨਹੀਂ ਹੋਣੇ ਕਾ,
1: ਹੈ ਨਾ. ਤਾਂ ਜੇ ਕੋਈ ਕੋਈ ਕਾਨੂੰਨ ਜਿਹੜਾ ਇਸ ਤਰ੍ਹਾਂ ਕਾ ਬਣ ਜਾ ਫਿਰ ਫਾਇਦੇ ਮਾਂ ਵੀ ਰਹਾ, ਹੈ ਨਾ, ਇਹ ਵੀ ਕਹਿ ਸਕਾਂ. ਪਰ ਇਹ ਜ਼ਰੂਰ ਕਹਿ ਸਕਾਂ ਵੀ ਜਿਨ੍ਹਾਂ ਨੂੰ ਲਗਾ ਵੀ ਹਾਂ ਇਹ ਵਿਆਹ ਦੀਆਂ ਥਿਆ ਦੀਆਂ ਆਪਣੇ ਘਰਾਂ ਰਾਜੀਆਂ ਨੇ, ਫਿਰ ਵੀ ਮਾਰੇ ਦਖਲ ਅੰਦਾਜ਼ੀ ਕਰ ਰਹੀਆਂ ਆ, ਹੈ ਨਾ, ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਝਟਕਾ ਜ਼ਰੂਰ ਲੱਗੇਗਾ.

0: ਪੁੱਛਿਆ ਵੀ ਬਾਕੀ ਖਬਰਾਂ ਪੁੱਛੀਆਂ ਮੈਂ ਸਾਰੀਆਂ ਦੱਸ ਦੀਆਂ, ਔਰ ਵੀ ਉਹ ਵੀ ਪੁੱਛਿਆ ਵੀ ਇੰਗਲੈਂਡ ਤੱਕ ਕਾ ਵੀ ਪੁੱਛਿਆ ਸਾਰਾ,
1: ਹਾਂ
0: ਕਹਾਂ ਵੀ ਮੈਨੂੰ ਪੁੱਛਿਆ ਵੀ ਤੁਹਾਡੀ ਦਿਲਚਸਪੀ ਰਾਜਨੀਤੀ ਮੈਂ ਕਿਹਾ ਜੀ ਬਹੁਤ ਹੈ, ਔਰ ਉਹਨਾਂ ਨੇ ਜੋ ਜੋ ਪੁੱਛਿਆ ਮੈਂ ਦੱਸ ਦਿਆ। ਫਿਰ ਉਹ ਮੈਨੂੰ ਕਹਾਂ ਵੀ ਇਹ ਵੀ ਉਹ ਦੱਸ ਅੱਜ ਕੇ ਅਖਬਾਰ ਕੀ ਸੁਰਖੀ ਕਿਆ ਹੈ ਨਾ, ਮੈਂ ਕਿਹਾ ਸਰ ਉਹ ਨਹੀਂ ਮੈਨੂੰ ਪਤਾ ਹੈ ਨਾ, ਕਹਾਂ ਵੀ ਕਿਉਂ ਨਹੀਂ ਪਤਾ, ਮੈਂ ਕਿਹਾ ਦੇਖੋ ਜੀ ਸਿਆਲਾਂ ਵਾਲਾ ਇੰਟਰਵਿਊ ਸੀ ਦਸੰਬਰ ਕੇ ਮਹੀਨੇ ਵਾ ਹੈ ਨਾ, ਮੈਂ ਕਿਹਾ ਜੀ ਤੁਹਾਨੂੰ ਮੈਨੂੰ 10 ਵਜੇ ਉਰੇ ਬੁਲਾ ਲਿਆ ਤਾ ਹੈ ਨਾ,
1: ਹਾਂ
0: ਔਰ ਮੈਂ ਕਿਹਾ ਵੀ ਮੈਂ 7:30 ਵਜੇ ਆ ਗਈ ਤੀ ਘਰ ਮਾਂ ਤੇ ਵੀ ਮੇਰੀ
1: ਜਦ
0: ਇੰਟਰਵਿਊ
1: ਤੱਕ
0: ਅੱਜ ਹੈ
1: ਅਖਬਾਰ ਨਹੀਂ
0: ਨਾ,
1: ਆਇਆ ਤਾਂ
0: ਔਰ ਮਾਰੇ ਤਾਂ ਮੈਂ ਕਿਹਾ ਵੀ 9:30 ਵਜੇ ਤੋਂ ਪਹਿਲਾਂ ਅਖਬਾਰ ਆਵਾ ਨਹੀਂ ਪਿੰਡਾਂ ਵਾ, ਮਨ
1: ਹਾਂ
0: ਚਾਹੇ ਖਬਰ ਬਾਸੀ ਮਿਲਾ ਪਰ ਮੈਨੂੰ ਪੜ੍ਹਾਂ ਸਾਰੀਆਂ
1: ਪੜ੍ਹਾਂ
0: ਖਬਰਾਂ, ਇੱਕ
1: ਸਾਰੀਆਂ
0: ਦਿਨ
1: ਵਾ।
0: ਲੇਟ ਸਹੀ ਪਰ ਮੈਨੂੰ ਖਬਰ ਸਾਰੀ ਮਿਲਾ ਨਾ, ਅਰੇ ਇਹ ਤਾਂ ਉਹ ਵੀ ਨਹੀਂ ਹੈਗਾ ਵੀ ਇੱਕ ਦਿਨ ਲੇਟ ਵਾਲਾ ਵੀ ਟਾਈਮ ਨਹੀਂ ਹੈ ਨਾ,
1: ਹਾਂ
0: ਇਹ ਤਾਂ ਗੱਲ ਕੀ ਗੱਲ, ਸਾਰਾ ਕੁਛ ਹੋ ਗਿਆ ਹੈ ਨਾ।
1: ਬਿਲਕੁਲ, ਕਿਉਂਕਿ ਫੋਨਾਂ ਪਰ ਹੈ ਨਾ ਸਾਰਾ ਕੁਛ, ਸਾਰਾ ਟਾਈਮ ਚੱਲ ਰਿਹਾ, ਔਰ ਆਕਾਸ਼ਵਾਣੀ ਪਟਿਆਲਾ ਤੇ ਵੀ ਕਿੰਨੇ ਜ਼ਿਆਦਾ ਜਿਹੜੇ ਨਿਊਜ਼ ਬੁਲੇਟਿਨ ਹੈ ਰਿਲੇ ਕਰੇ ਜਾ। ਹਾਂ ਬਾਤ ਇਹ ਹੈ ਰਣਦੀਪ, ਵੀ ਮੈਨੂੰ ਨਾ ਯਾਦ ਆ ਰਹੀ ਹੈ ਮਾਰੇ ਰੁਪਿੰਦਰ ਕੌਰ ਮੈਡਮ ਹੋਏ ਕਰੇ ਤੇ ਮੈਥ ਪੜ੍ਹਾਏ ਕਰੇ ਤੇ, ਕਹਾ ਨਾ ਮੈਂ ਇੱਕ ਤੱਤ ਕੱਢਿਆ ਇੱਕ ਦਿਨ ਬੈਠੇ ਬੈਠੇ ਬਾਤਾਂ ਕਰਨ ਲੱਗ ਗਏ, ਕਹਾ ਥਮੇ ਨਾ ਕੁੜੀਆਂ ਬੜੀਆਂ ਸੰਗ ਜੇ ਰੱਖਣੇ ਵਾਲੀਆਂ ਸ਼ਰਮੀਲੀਆਂ ਜਿਹੀਆਂ ਕੁੜੀਆਂ, ਥਮੇ ਖੁੱਲ੍ਹ ਕੇ ਕਦੇ ਬਾਤ ਨਹੀਂ ਕਰਦੀਆਂ, ਥਮੇ ਮੇਰੇ ਨੇੜੇ ਬੈਠੇ ਕਰੋ, ਜਦ ਮੈਂ ਵਿਹਲੀ ਹੋਵਾਂ ਨਾ ਥਮੇ ਆ ਜਾਇਆ ਕਰੋ ਕਦੇ ਕਦੇ, ਮੇਰਾ ਨਾ ਤੁਹਾਨੂੰ ਬਹੁਤ ਉੱਪਰ ਉੱਪਰ ਤੱਕ ਦੇਖਣੇ ਦਾ ਮਨ ਹੈ, ਵੀ ਥਮੇ ਮਤਲਬ ਇੰਨੀ ਕੁ ਕਾਮਯਾਬੀ ਹਾਸਲ ਕਰੇ ਨਾ ਬਈ ਮੇਰੀ ਦਿਲੀ ਇੱਛਾ ਆਇਓ, ਕਿਉਂਕਿ ਮੈਂ ਵੀ ਇੱਕ ਗਾਉਂ ਗੈਲ ਸੰਬੰਧ ਰੱਖਾਂ ਹੈ ਨਾ, ਉਹ ਕਹੇ ਕਰੇ ਤੀ ਕਹਾ ਜਿਹੜੀ ਥਮੇ ਕਹਾ ਨਾ ਨੇ ਲਿੱਪਾ ਪੂਚੀ ਵਾਲੀਆਂ ਕੁੜੀਆਂ, ਉਹ ਸ਼ਹਿਰੀ ਕੁੜੀਆਂ ਨੂੰ ਨਾ ਇਸ ਤਰ੍ਹਾਂ ਕਹੇ ਕਰੇ ਤੀ, ਕਿਉਂਕਿ ਨਾ ਉਹਨਾਂ ਕੁੜੀਆਂ ਕੇ ਬਾਲ ਬਸ ਮਨੀ ਆਏ ਕਰੇ ਦੇ, ਮਤਲਬ ਉਹਨਾਂ ਨੇ ਥੋੜ੍ਹਾ ਜਿਹਾ ਉਹਨਾਂ ਦਾ ਰਹਿਣ ਸਹਿਣ ਕਾ ਬਹੁਤ ਫਰਕ ਹੋਏ ਤਾ ਗਾਉਂ ਕੀਆਂ ਕੁੜੀਆਂ ਤੇ,
0: ਅੱਜ ਕੱਲ ਤਾਂ ਪਿੰਡ ਕਿਆ ਸ਼ਹਿਰ ਕਿਆ ਸਾਰੇ ਪਾਸੇ ਇੱਕੋ ਹਵਾ ਚੱਲ
1: ਪਰ ਉਸ
0: ਰਹੀ
1: ਟਾਈਮ
0: ਹੈ।
1: ਕੀ ਮੈਂ ਬਾਤ ਕਰ ਰਹੀ ਹਾਂ ਜਦ ਹਮੇ 10ਵੀਂ ਮੈਂ ਪੜ੍ਹੇ ਕਰੇ ਤੇ, ਮੈਂ ਰੁਪਿੰਦਰ ਕੌਰ ਭੈਣ ਜੀ ਮੈਨੂੰ ਨਹੀਂ ਕਹੇ ਕਰੇ ਤੀ, ਕਹਾ ਨਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਥਮੇ ਚੱਲੀਆਂ ਬਈ ਗਾਵਾਂ ਕੇ ਨਿਆਣਿਆਂ ਵਾਂ ਇੰਨਾ ਟੈਲੈਂਟ ਹੋਆ, ਸਿਰਫ ਉਸਨਾਂ ਨੂੰ ਪੋਲਿਸ਼ ਕਰਨੇ ਕੀ ਲੋੜ ਪਵਾ, ਉਹਨਾਂ ਨੂੰ ਟੈਲੈਂਟ ਭਰਨੇ ਕੀ ਲੋੜ ਨਹੀਂ ਪੈਂਦੀ ਹੈ, ਔਰ ਇਹਨਾਂ ਨੂੰ ਹਮੇ ਅਕਲ ਸਿਖਾ ਸਿਖਾ ਕੇ ਮਰ ਜਾ, ਸ਼ਹਿਰੀ ਨਿਆਣੇ ਨੂੰ ਨੇ ਕਦੀ ਨਹੀਂ ਸਿੱਖਦੇ ਨੇ, ਇੰਨੇ ਜਿੱਦੀ ਵੀ ਹੋਆ ਔਰ ਇਹਨਾਂ ਵਾਂ ਇੰਨਾ ਟੈਲੈਂਟ ਵੀ ਨਹੀਂ ਹੁੰਦਾ ਹੈਗਾ, ਥਮੇ ਦੇਖੋ ਇੰਨਾ ਸਟਰਗਲ ਹੈ ਥਾਰਾ, ਥਮੇ ਪਿੰਡਾਂ ਵਾਂ ਤੇ ਆਵਾਂ ਪੜ੍ਹਨ, ਬੱਸਾਂ ਵਾਂ ਵੀ ਸਫ਼ਰ ਕਰ ਰਹੀ ਹਾਂ, ਸਾਈਕਲਾਂ ਪਰ ਵੀ ਆ ਰਹੀ ਹਾਂ, ਫਿਰ ਪੈਦਲ ਤੁਰ ਕੇ ਵੀ ਆ ਰਹੀ ਹਾਂ, ਮਤਲਬ ਮੈਂ ਤੁਹਾਨੂੰ ਧੰਨ ਮੰਨਾ।
0: ਬਾਤ ਨਹੀਂ ਹੋਇਆ ਕਰਮਜੀਤ, ਵੀ ਅੱਜ ਕੇ ਟਾਈਮ ਮਾ ਨਾ ਜੇ ਹਮੇ ਟੈਲੈਂਟ ਕੀ ਬਾਤ ਕਰੀਏ ਤਾਂ ਜਵਾਕਾਂ ਮਾ ਪਿੰਡਾਂ ਮਾ ਸ਼ਹਿਰਾਂ ਮਾ ਟੈਲੈਂਟ ਬਹੁਤ ਹੈ ਨਾ, ਪਰ ਮਾਨੂੰ ਉਹ ਟੈਲੈਂਟ ਨੂੰ ਸੇਧ ਦੇਣੇ ਕੀ ਲੋੜ ਹੈ
1: ਬਿਲਕੁਲ,
0: ਹੈ ਨਾ, ਵੀ ਜੇ ਹਮੇ ਆਪਣੇ ਨਿਆਣਿਆਂ ਨੂੰ ਉਹ ਮੋਬਾਈਲ ਤੇ ਦੂਰ ਰੱਖੇਂਗੇ ਹੈ ਨਾ, ਤਾਂ ਨਿਆਣੇ ਦਾ ਜਿਹੜਾ ਫੋਕਸ ਹੈ ਆਪਣੇ ਏਮ ਪਰ ਹੋ ਪਾਏਗਾ ਹੈ ਨਾ, ਔਰ ਉਹ ਮਾ ਫਿਰ ਚਾਹੇ ਪਿੰਡਾਂ ਕੇ ਨਿਆਣੇ ਆ ਚਾਹੇ ਸ਼ਹਿਰਾਂ ਕੇ ਆ ਹੈ ਨਾ, ਫਿਰ ਉਹ ਜ਼ਰੂਰ ਕਾਮਯਾਬ ਹੋਏਗੇ ਹੈ ਨਾ।
1: ਅਰ ਥਮੇ
0: ਬਾਤ ਇਹ
1: ਦੇਖੋ
0: ਹੈ ਵੀ ਸਾਰਾ ਯੂਥ ਜਿਹੜਾ ਮੇਰਾ ਭਟਕ ਰਿਹਾ ਹੈ ਨਾ, ਯੂਥ ਨੂੰ ਉਹ ਕਾ ਏਮ ਦਿਖਾਣੇ ਕੀ ਲੋੜ ਹੈ, ਥਮੇ ਸੋਚੋ ਵੀ ਹਮੇ ਨਿਆਣੇ ਨੂੰ ਫੋਨ ਦੇ ਦਿਆਂ ਜਾਂ ਹਮੇ ਖੁਦ ਵੀ ਲੈ ਕੇ ਬੈਠ ਜਾਂ ਦੇਖ ਲਿਆ, ਹਮੇ ਇੱਕ ਰੀਲ ਦੇਖਣ ਲੱਗ ਜਾਂ ਫਿਰ ਦੂਈ ਫਿਰ ਤੀ, ਮੈਨੂੰ ਪਤਾ ਨਹੀਂ ਲੱਗਾ ਵੀ ਹਮੇ ਘੰਟਿਆਂ ਕੇ ਘੰਟੇ ਰੀਲਾਂ ਹੀ ਦੇਖੀ
1: ਕਿਸ
0: ਜਾ
1: ਤਰ੍ਹਾਂ ਖਰਾਬ
0: ਬੋਲਿਆਂ ਵਾਂਗ,
1: ਕਰਦੇ ਆ ਹੈ ਨਾ।
0: ਹਾਂ, ਔਰ ਬੋਲਿਆਂ ਕੀ ਤਰ੍ਹਾਂ ਹਮੇ ਰੀਲਾਂ ਹੀ ਦੇਖੀ ਜਾ। ਹਾਂ, ਔਰ ਫਿਰ ਹਮੇ ਕਹਾਂ ਵੀ ਮੈਨੂੰ ਵੀ ਉਹ ਹੋਣ ਵੀ ਇਤਨਾ ਟਾਈਮ ਕਿਵੇਂ ਹੋ ਗਿਆ,
1: ਪੁਰਾਣਾ ਕੰਮ ਕਰਨੇ ਕਾ
0: ਹਾਂ
1: ਟਾਈਮ ਨਹੀਂ
0: ਜੋ
1: ਲੱਗਿਆ
0: ਟਾਈਮ
1: ਹੈ
0: ਨਹੀਂ
1: ਨਾ।
0: ਰਿਹਾ ਉਹ ਟਾਈਮ ਨਹੀਂ ਰਿਹਾ ਹੈ ਨਾ, ਫਿਰ ਮੈਨੂੰ ਯਾਦ ਆਇਆ ਕਰਾ ਵੀ ਕਹਾਂ ਵੀ ਜਿਹੜੇ ਬਿਜ਼ੀ ਬੰਦੇ ਹੋਆ ਨਾ ਉਹ ਹਰੇਕ ਕੰਮ ਕੇ ਵਾਸਤੇ ਟਾਈਮ ਕੱਢ ਲਿਆ, ਹਾਂ ਵਿਹਲੇ ਬੰਦਿਆਂ ਕੇ ਪਾਸ ਹਮੇਸ਼ਾ ਟਾਈਮ ਕੀ ਘਾਟ
1: ਟਾਈਮ ਕੀ
0: ਹੁੰਦੀ ਹੈ,
1: ਘਾਟ ਹੋਆ
0: ਉਹ ਤਾਂ ਹੀ
1: ਸਹੀ ਗੱਲ।
0: ਹੋਆ ਕਿਉਂਕਿ ਹਮੇ ਉੱਲ ਪਟੁੱਲੀਆਂ ਮੈਂ ਜ਼ਿਆਦਾ ਟਾਈਮ ਲਾ ਦਿਆਂ। ਹਾਂ
1: ਹਾਂ, ਔਰ ਰਣਦੀਪ ਜੇ ਟਾਈਮ ਸਿਰ ਕੰਮ ਨਾ ਕਰਿਆ ਜਾਏ ਤਾਂ ਉਸਕਾ ਬਹੁਤ ਜ਼ਿਆਦਾ ਨੁਕਸਾਨ ਵੀ ਹੋਆ। ਜਿਹੜੀ ਅੱਜ ਹਮੇ ਬਾਤ ਕਰ ਰਹੇ ਹਾਂ ਨੇ ਕੁੜੀਆਂ, ਵੀ ਮਹਿਕਪ੍ਰੀਤ ਕੌਰ ਏਅਰਫੋਰਸ ਅਕੈਡਮੀ ਕੀ ਮੈਰਿਟ ਸੂਚੀ ਮਾਂ ਆਲ ਇੰਡੀਆ ਰੈਂਕ 1 ਆਇਆ, ਨੈਸ਼ਨਲ ਡਿਫੈਂਸ ਅਕੈਡਮੀ ਕਾ ਜਿਹੜਾ ਪੇਪਰ ਇਹਨਾਂ ਨੇ ਪਾਸ ਕਰਿਆ, NDA ਕਾ ਪੇਪਰ ਹੈ ਨਾ।
0: ਪੇਪਰ
1: ਹੁਣ ਤੁਸੀਂ ਦੇਖੋ ਵੀ ਕੋਮਲਪ੍ਰੀਤ ਕੌਰ ਹੈ ਜਿਹੜੀ ਖੜਕ ਵਾਸਲਾ, ਇਹਨਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਕੇ ਵਿੱਚ ਯਾਨੀ ਕਿ NDA ਕੇ ਪੇਪਰ ਕੇ ਵਿੱਚ 18ਵਾਂ ਰੈਂਕ ਪ੍ਰਾਪਤ ਕਰਿਆ। ਜਿਹੜੀਆਂ ਦੋਵੇਂ ਨੇ ਕੁੜੀਆਂ ਨਾ ਨੇ, ਮਤਲਬ ਇੱਕ ਤਾਂ ਰੂਪਨਗਰ, ਮਹਿਕਪ੍ਰੀਤ ਕੌਰ ਤਾਂ ਰੂਪਨਗਰ ਜ਼ਿਲ੍ਹੇ ਕੇ ਗਾਉਂ ਪਪਰਾਲੀ ਕੀ ਹੈ, ਬਾਪ ਕਿਸਾਨ ਹੈ ਨਾ, ਔਰ ਮਾਂ ਘਰੇਲੂ ਔਰਤ ਹੈ। ਕੋਮਲਪ੍ਰੀਤ ਜਿਹੜੀ ਅੰਮ੍ਰਿਤਸਰ ਜ਼ਿਲ੍ਹੇ ਕੀ ਆ, ਉਹਨਾਂ ਦਾ ਗਾਉਂ ਹੈਗਾ ਸ਼ਹੂਰਾ।
0: ਅੱਛਾ,
1: ਔਰ ਇਹਨਾਂ ਕੇ ਜਿਹੜੇ ਡੈਡੀ ਆ ਉਹ ਫੌਜਮਾਂ ਹਵਲਦਾਰ ਹੈ, ਗੁਰਮੀਤ ਸਿੰਘ ਹੈ ਨਾ। ਦੋਨਾਂ ਨੂੰ ਹਮੇ ਕਹਾਂ ਵੀ ਵਧਾਈ ਕੀਆਂ ਪਾਤਰ ਹੈ, ਆਲ ਇੰਡੀਆ ਰੈਂਕ 1 ਲੈ ਕੇ ਆਉਣਾ ਕਿਸੇ ਗਾਉਂ ਮਾਂ ਤੇ ਉੱਠ ਕੇ। ਜਿਹੜੀ ਸੰਸਥਾਵਾਂ ਇਹਨਾਂ ਨੇ ਕਿਹਾ ਵੀ ਪੜ੍ਹਾਈ ਕਰੀ ਹੈ, ਚਲੋ ਬੇਸ਼ੱਕ ਫ੍ਰੀ ਹੈ, ਮੋਹਾਲੀ ਕੇ ਵਿੱਚ ਬਹੁਤ ਨਾਮੀ ਸੰਸਥਾ ਹੈ ਨਾ, ਬਹੁਤ ਸਾਰੇ ਨਿਆਣੇ ਉੱਥੇ NDA ਕੀ ਤਿਆਰੀ ਕਰਾਂ, ਬਹੁਤ ਰਿਟਾਇਰਡ ਜਿਹੜੇ ਕਹਿੰਦੇ ਵੀ ਕੈਪਟਨ ਹੈ, ਜਨਰਲ ਮੇਜਰ ਹੈ,
0: ਮੁਲਾਜ਼ਮ ਬਹੁਤ ਸਾਰੇ
1: ਮੁਲਾਜ਼ਮ ਹੈ, ਬਹੁਤ ਸਾਰੇ ਉਹਨਾਂ ਨੂੰ ਗਾਈਡ ਕਰਾਂ। ਪਰ ਬਾਤ ਇਹ ਹੈ ਵੀ ਖਾਲਾ ਜੀ ਕਾ ਵਾੜਾ ਨਹੀਂ ਹੁੰਦਾ ਹੈਗਾ ਕਿੰਨੀ ਕੁ ਮਿਹਨਤ ਇਹਨਾਂ ਨਿਆਣਿਆਂ ਨੇ ਕਰੀ ਹੋਣੀ ਹੈ ਨਾ, ਆਲ ਇੰਡੀਆ ਰੈਂਕ 1 ਲੈ ਕੇ ਆਉਣਾ, ਇੰਨੇ ਬੜੇ ਪੱਧਰ ਪਰ ਜਿਹੜਾ ਪੇਪਰ ਹੋਆ, ਫਿਰ ਉਹਨਾਂ ਕੀ ਅੱਗੇ ਸਿਲੈਕਸ਼ਨ ਹੋਣੀ ਹੈ ਨਾ, ਇਸ ਸਾਰੇ ਕੇ ਪਿੱਛੇ ਉਹਨਾਂ ਕੇ ਕਿੰਨਾ ਕੁ ਸਟਰਗਲ ਰਿਹਾ ਹੋਣਾ, ਔਰ ਮਾਂ ਬਾਪ ਕਾ ਕਿੰਨਾ ਕੁ ਸਾਥ ਰਿਹਾ ਹੋਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੇ ਹਮੇ ਚਲੇ ਤਾਂ ਉਹ ਚੀਜ਼ ਦਾ ਨਤੀਜਾ ਕੱਢ ਸਕਾਂ ਵੀ ਜਿਹੜੀਆਂ ਕੁੜੀਆਂ ਨਾ ਉਹ ਕਿਸੇ ਮਿਹਨਤ ਨੂੰ ਪਿੱਛੇ ਨਹੀਂ ਪਾਉਂਦੀਆਂ।
0: ਜਮਾਂ ਸਹੀ ਬਾਤ
1: ਉਹਨਾਂ
0: ਹੈ।
1: ਨੇ ਤਾਂ ਮਤਲਬ ਟੀਸੀ ਪਰ ਪਹੁੰਚਣਾ ਹੀ ਪਹੁੰਚਣਾ ਜੇ ਉਹਨਾਂ ਨੂੰ ਟੀਸੀ ਵਾਲਾ ਪ੍ਰੈਸ਼ਰ ਮਿਲਦਾ ਰਹੇਗਾ ਹੈ ਨਾ।
0: ਅਰ ਬਾਤ ਨਹੀਂ ਹੋਆ ਵੀ ਚਾਹੇ ਫਿਰ ਜਵਾਕ ਕਿਸੇ ਵੀ ਇਲਾਕੇ ਕਾ, ਚਾਹੇ ਗਾਉਂ ਕਾ, ਚਾਹੇ ਸ਼ਹਿਰ ਕਾ, ਜੇ ਥਮੇ ਆਪਣੇ ਨਿਆਣੇ ਕੀ ਸਪੋਰਟ ਕਰਕੇ ਉਹਨੂੰ ਇੱਕ ਵਾਰ ਚਿਟ ਲਾ ਦਿਆਂ ਨਾ, ਫਿਰ ਜਵਾਕ ਆਪਣੀ ਮੰਜ਼ਿਲ ਪ੍ਰਾਪਤ ਕਰੇਗਾ ਹੀ ਕਰੇਗਾ,
1: ਕਰੇਗਾ ਹੀ ਕਰੇਗਾ। ਔਰ ਇੱਕ ਬਾਤ ਇਹ ਹੈ ਵੀ ਕੋਈ ਨਿਆਣਾ ਨਲਾਇਕ ਨਹੀਂ ਹੁੰਦਾ ਮੇਰੇ ਹਿਸਾਬ ਗੱਲ, ਜੇ ਥਮੇ ਨਿਆਣੇ ਨੂੰ ਕਹੇ ਨਾ ਵੀ ਹਾਂ ਬੱਚੇ ਇਸ ਤਰ੍ਹਾਂ ਪੜ੍ਹਾਈ ਕਰਕੇ ਉਹ ਕਰਕੇ ਥਮੇ ਉਹ ਅੱਗੇ ਥਾਰਾ ਫੋਕਸ ਉਰੇ ਹੋਣਾ ਚਾਹੀਦਾ, ਫਿਰ ਥਮੇ ਉਹ ਚੀਜ਼ ਹਾਸਲ ਕਰ ਲੇਂਗੇ, ਆ ਜਿਹੜੇ ਨੇ ਥਾਰੀ ਜ਼ਿੰਦਗੀ ਕੇ ਸਾਲ ਹੈ ਥਾਨੇ ਨੇ ਸਾਂਭਣੇ ਹੀ ਸਾਂਭਣੇ ਹੈ, ਜਿੱਥੇ ਉਹ ਜ਼ਿੰਦਗੀ ਮਤਲਬ ਬਣ ਗਈ ਨਾ 5-7-10 ਸਾਲਾਂ ਦੇ ਵਿੱਚ, ਤਾਂ ਮਤਲਬ ਉਹ ਬਾਤ ਜਦ ਨਿਆਣੇ ਕੇ ਖਾਨੇ ਮਾਂ ਪੈ ਗਈ ਫਿਰ ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ ਤਰੱਕੀ ਕਰਨੇ 'ਤੇ, ਕਿਉਂਕਿ ਉਹਨਾਂ ਦਾ ਇੱਕ ਫੋਕਸ ਹੋ ਜਾ ਉਹ ਆਲੇ ਦੁਆਲੇ ਭਟਕਣੇ 'ਤੇ ਹਟ ਜਾ।
0: ਭਟਕਣੇ 'ਤੇ ਹਟ ਜਾ।

0: ਇਹਨਾਂ ਨੂੰ ਹੁਣ ਦੇਖੋ ਉਰੇ ਵੀ ਦਿੱਕਤ ਆ ਜਾਏਗੀ, ਜਿਨ੍ਹਾਂ ਨੂੰ ਮਿੱਠੇ ਤੇ ਪ੍ਰੋਬਲਮ ਹੈ, ਜਿਨ੍ਹਾਂ ਕੇ ਤੇਜ਼ਾਬ ਬਣਾ ਜਾਂ ਕੋਈ ਹੋਰ ਦਿੱਕਤ ਹੈ, ਸ਼ੂਗਰ ਵਗੈਰਾ ਕੀ ਕੋਈ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਤਾਂ ਫਿਰ ਸ਼ੱਕਰ ਥੋੜ੍ਹੀ ਜਿਹੀ ਅਵੋਇਡ ਕਰਨੀ ਪਵੇਗੀ, ਹੈ ਨਾ। ਪਰ ਜਿਸ ਤਰ੍ਹਾਂ ਤੁਸੀਂ ਨੂਣ ਔਰ ਸ਼ੱਕਰ ਕੀ ਘੋਲ ਕੀ ਬਾਤ ਕਰੀ ਹੈ, ਉਹ ਇੱਕ ਕਿਸਮ ਕਾ ਨਾ ਹਮੇਂ ਉਹ ਕਹਿ ਸਕਾਂ, ਜਿਸ ਤਰ੍ਹਾਂ ਹਮੇਂ ਅੱਜ ਕੱਲ੍ਹ ਕੁੜੀਆਂ ਵਾਲੇ ਪੀਣ ਲੱਗ ਗਏ ਨਾ, ਨੇ ਓ ਆਰ ਐਸ
1: ਹਾਂ
0: ਵਗੈਰਾ ਜਾਂ ਕੋਈ
1: ਹਾਂ
0: ਵੀ, ਤਾਂ ਨੇ ਚੀਜ਼ਾਂ ਅੱਗੇ ਦੇਸੀ ਕਰੀਆਂ ਜਾਏ ਕਰੀਆਂ ਤੀਆਂ ਮਾਰੇ ਪਹਿਲਾਂ ਹੀ, ਹੈ ਨਾ, ਤਾਂ ਉਹ ਗਰਮੀ ਲੱਗਣੇ ਤੇ ਬਚਾਏ ਕਰੇ ਤੀਆਂ। ਜਿਸ ਤਰ੍ਹਾਂ ਤੁਸੀਂ ਗੂੰਦ ਕਤੀਰੇ ਕੀ ਬਾਤ ਕਰੀਏ ਨਾ, ਹਫ਼ਤੇ ਕੇ ਵਿੱਚ ਜੇ 3 ਦਿਨ ਜੇ ਕਿਸੇ ਨੂੰ ਬਹੁਤੀ ਗਰਮੀ ਮੰਨਾ, ਨਿਆਣਿਆਂ ਕੇ ਨਕਸੀਰ ਚਲਾ ਜਾਂ ਉਸ ਤਰ੍ਹਾਂ, ਹੈ ਨਾ, ਵੀ ਬਹੁਤੀ ਸਰੀਰ ਗਰਮੀ ਮੰਨਾ, ਤਾਂ 3 ਦਿਨ ਲੈ ਲੈਣਾ ਚਾਹੀਦਾ। ਜੇ ਹਮੇਂ ਲਗਾਤਾਰ ਹਰ ਰੋਜ਼ ਲੈ ਰਹੇ ਹੈ, ਡਾਲੀ ਵਨਮਾ ਕਹਿੰਦੇ ਹਾਂ ਜਿਸ ਨੂੰ ਹਮੇਂ, ਹੈ ਨਾ, ਵੀ ਉਹ ਥੋੜ੍ਹਾ ਜਿਹਾ ਨੁਕਸਾਨ ਕਰ ਸਕਾ, ਕਿਉਂਕਿ ਜਿਨ੍ਹਾਂ ਕਾ ਬੀਪੀ ਘਟਾ ਉਹਨਾਂ ਕਾ ਬੀਪੀ
1: ਔਰ
0: ਹੋਰ ਲੋਅ ਹੋ ਸਕਾ।
1: ਓਕੀ ਨਾ, ਮਤਲਬ ਮਾਤਰਾ ਤੈਅ ਕਰਨੀ ਜ਼ਰੂਰੀ
0: ਹਾਂ,
1: ਹੈ
0: ਇਹੋ ਜ਼ਰੂਰੀ ਹੈ।
1: ਸਾਰੇ ਦਿਨ ਮਾ ਤੁਸੀਂ 2 ਚਮਚੇ ਤੋਂ ਜ਼ਿਆਦਾ ਗੂੰਦ ਕਤੀਰਾ ਨਾ ਲਿਓ,
0: ਉਹ
1: ਇਹੋ
0: ਵੀ
1: ਬਾਤ।
0: ਭਿੱਜਿਆ ਵਾ ਜੇ ਤੁਸੀਂ
1: ਹਾਂ
0: ਭਿਉਂਆ, ਕਿਉਂਕਿ ਉਹ ਫੁੱਲ ਕੇ ਬਣੇ 2 ਚਮਚੇ ਜਾਂ 2 ਕਡਲੀਆਂ ਵੀ ਜੇ ਤੁਸੀਂ ਪਾ ਦੀਆਂ ਨਾ, ਤਾਂ ਉਸਨੇ ਬਣ ਜਾਣਾ 2 ਚਮਚੇ, ਹੈ ਨਾ, ਖਾਸਾ
1: ਹਾਂ
0: ਫੁੱਲ ਜਿਹਾ ਰਾਤ ਨੂੰ ਪਾਣੀ ਭੇ ਕੇ ਰੱਖਿਆ ਵਾ।
1: ਹਾਂ
0: ਔਰ ਜੇ ਤੁਹਾਨੂੰ ਲੱਗਾ ਵੀ ਗੂੰਦ ਕਤੀਰੇ ਕੇ ਗੱਲ ਗਰਮੀ ਸੈੱਟ ਹੋ ਰਹੀ ਹੈ, ਤਾਂ ਸਕੰਜਮੀ ਕੇ ਵਿੱਚ ਵੀ ਪਾ ਕੇ ਪੀਆ ਜਾ ਸਕਾ ਇਸ ਨੂੰ, ਜਿਹੜਾ
1: ਸਕੰਜਮੀ ਮੈਂ ਪੀ ਲਓ ਥਮੇ, ਔਰ ਇਤਨਾ ਹੀ ਸਬਜ਼ਾ ਸੀਡਸ ਹੋਆ, ਜਿਸ ਤਰ੍ਹਾਂ ਹੈ ਨਾ ਚੀਆ ਸੀਡਸ ਕਹਿ ਦਿਆਂ ਇੰਗਲਿਸ਼
0: ਚੀਆ
1: ਮੈਂ ਉਹਨਾਂ
0: ਸੀਡਸ।
1: ਨੂੰ, ਹੈ ਨਾ, ਉਹ ਵੀ ਬਹੁਤ ਠੰਡੇ ਹੋਆ, ਥਮੇ ਚਾਹੇ ਕਸਟਰਡ ਮਾਂ ਪਾ ਲਿਓ, ਚਾਹੇ ਖੀਰ ਮਾਂ ਪਾ ਲਿਓ, ਠੰਡੀ
0: ਛੇਕ
1: ਮਾਂ,
0: ਮਾਂ ਵੀ ਪਾ
1: ਚਾਹੇ
0: ਸਕਾਂ।
1: ਸ਼ੇਕ ਮਾਂ ਪਾ ਲਿਓ, ਚਾਹੇ ਦੁੱਧ ਮਾਂ, ਦਹੀਂ ਮਾਂ, ਸਕੰਜਮੀ ਮਾਂ, ਔਰ ਇਸ ਤਰ੍ਹਾਂ ਹੀ ਗੂੰਦ ਕਤੀਰਾ, ਚਾਹੇ ਤਾਂ ਇਕੱਲੇ ਪਾਣੀ ਮਾਂ ਵੀ ਪਾ ਕੇ ਥਮੇ 2 ਚੀਜ਼ਾਂ ਪੀ ਸਕਾਂ।
0: ਔਰ ਕਈ ਜਿਨ੍ਹਾਂ ਨੂੰ ਮਤਲਬ ਟਾਈਮ ਵੀ ਨਹੀਂ ਹੈਗਾ ਭੈਣਾ ਠੰਡੇ ਪਾਣੀ ਦੇ ਵਿੱਚ ਪਾ ਕੇ, ਥੋੜ੍ਹਾ ਜਿਹਾ ਜਿਸ ਤਰ੍ਹਾਂ ਸਕੈਸ਼ ਘਰਾਂ ਰੱਖੇ ਵੇ ਹੋਆ, ਮਾੜਾ ਜਿਹਾ ਪਾ ਕੇ ਚਮਚਾ ਉਸਕੀ ਗੱਲ, ਉਸ ਨੂੰ ਵੀ ਪੀਆ ਜਾ ਸਕਾ, ਹੈ ਨਾ।
1: ਹਾਂ, ਔਰ ਗਰਮੀਆਂ ਮਾਂ ਇਤਨਾ ਹੀ ਆਮ ਪੰਨਾ ਬਣਾ ਕੇ ਘਰ ਮਾਂ ਰੱਖ ਲਿਓ, ਔਰ ਬਹੁਤ ਹੀ ਜ਼ਿਆਦਾ ਰਿਫਰੈਸ਼ਿੰਗ ਹੋਆ ਉਹ
0: ਔਰ
1: ਤਾਂ।
0: ਅੱਜ ਕੱਲ੍ਹ ਤਾਂ ਅੰਬੀਆਂ ਵੀ ਆ ਰਹੀਆਂ,
1: ਹਾਂ,
0: ਹੈ
1: ਔਰ
0: ਨਾ,
1: ਅੰਬੀਆਂ ਕੀ ਬਾਤ ਸੁਣ ਕੇ ਨਾ ਮੈਨੂੰ ਉਹ ਯਾਦ ਆ ਜਾਏ ਕਿ ਹਾਂ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਔਰ ਪਰ ਅੰਬੀਆਂ ਕੀ ਬਾਤ ਤਾਂ ਨਿਊ ਹੈ ਵੀ ਅੰਬੀਆਂ ਕੀ ਚਟਣੀ ਤਾਂ ਮੈਂ ਇੱਕ ਵਾਰ ਕੁੱਟ ਦਿਓ, ਹੈ ਨਾ, ਔਰ ਨਿਆਣੇ ਸਬਜ਼ੀ ਛੱਡ ਦਿਆਂ, ਕਹਾਂ ਮੈਨੂੰ ਆਹੀ ਚਟਣੀ ਨਾਲ ਰੋਟੀ ਦੇ ਦੇ,
0: ਚਟਣੀ ਉਗਾਣੀ ਹੈ,
1: ਪਰ
0: ਔਰ ਇੱਕ ਨਾ
1: ਬਹੁਤੀ ਫਿਰ ਉਹ ਵੀ ਮੂੰਹ ਪਕਾ ਦੇਹਾ।
0: ਇਹਨਾਂ ਦਿਨਾਂ ਦੇ ਵਿੱਚ ਰਣਦੀਪ ਉਹ ਵੀ ਹੋਆ ਬਈ ਨਾ, ਸਬਜ਼ੀਆਂ ਦਾਲਾਂ ਸਵਾਦ ਲੱਗਣੇ ਤੇ ਹਟ ਜਾਂ, ਕਿਉਂਕਿ ਹਰੀਆਂ ਸਬਜ਼ੀਆਂ ਬਹੁਤੀਆਂ ਤਾਂ ਆਉਂਦੀਆਂ ਨਹੀਂ, ਉਹੀ ਕੀ ਆ ਕਿ ਇਹਨੂੰ ਕਿੰਨੇ ਕੁ ਤਰੀਕਿਆਂ ਗੈਲ ਬਣਾਇਆ ਜਾ ਸਕਾ, ਹੈ ਨਾ।
1: ਦੇਖੋ ਇੱਕ ਬਾਤ ਤਾਂ ਹੈ ਵੀ ਛੋਲਿਆਂ ਕੀ ਦਾਲ ਮਾ ਘੀਆ ਪਾ ਕੇ ਨਾ ਜਿਹੜਾ ਆਨੰਦ ਆ ਵਾ, ਔਰ ਨਾਲ ਗੱਠਾ ਭੰਨ ਕੇ ਰੱਖਿਆ ਵਾ ਹੋਵਾ, ਹੈ ਨਾ, ਔਰ ਹੋਰ ਥਮੇ ਕੁਛ ਨਹੀਂ ਚਾਹੀਦਾ, ਉਹ ਬਾਤ ਤਾਂ ਹੈ ਬਹੁਤ ਵਧੀਆ ਵੀ ਉਤਰਾਂ ਕੀ ਦਾਲ ਤਾਂ ਚਾਹੇ ਮੈਨੂੰ ਤੁਸੀਂ ਰੋਜ਼ ਖਿਲਾ ਦੇ, ਹੈ ਨਾ, ਵੀ ਔਰ ਠੰਡੀ ਵੀ ਹੋਵਾ, ਉਹ ਕੀ ਤਸੀਰ, ਹੈ ਨਾ। ਹੁਣ ਇਹਨੂੰ ਨਾ ਬਹੁਤ ਲਹਿਦੇ ਲਹਿਦੇ ਤਰ੍ਹਾਂ ਕੀ ਗੱਲ ਬਣਾਇਆ ਕਰਾਂ, ਕਈ ਇਹਨੂੰ ਰਸਮੀ ਜੀ ਤਰੀ ਰੱਖ ਕੇ ਬਣਾਵਾਂ, ਹੈ ਨਾ, ਔਰ ਵੀ ਪਹਿਲਾਂ ਜਿਵੇਂ ਦਾਲ ਮੈਂ ਕੀ ਆ ਪਾ ਕੇ ਬਾਲ ਲਈ,
0: ਦੁੱਧੇ
1: ਬਾਅਦ ਮਾਂ
0: ਕਰੀਮ ਪਾ
1: ਤੜਕਾ,
0: ਕੇ ਵੀ ਬਣਾਵਾਂ ਰਣਦੀ
1: ਹਾਂ,
0: ਉਸਨੂੰ
1: ਕਈ ਨਾ ਮਤਲਬ ਪਹਿਲਾਂ ਜਿਸ ਤਰ੍ਹਾਂ ਦਾਲ ਬਣਾ ਲਈ ਵਿੱਚ ਕੀ ਆ ਪਾ ਕੇ ਬਾਲ ਲਈ ਦਾਲ, ਔਰ ਉਹਦੇ ਬਾਅਦ ਤੜਕਾ ਲਾਵਾਂ, ਕਈ ਸਬਜ਼ੀ ਕੇ ਮੰਗ ਨਾ ਪਹਿਲਾਂ ਹੀ ਤੜਕਾ ਲਾ ਕੇ ਫਿਰ ਵਿੱਚ ਪਾਣੀ ਪਾਵਾਂ। ਔਰ ਇੱਕ ਤੀਸਰਾ ਢੰਗ ਕੀ ਗੱਲ ਵੀ ਮੈਂ ਬਣਾ ਕੇ ਦੇਖੀ, ਉਹ ਮੈਨੂੰ ਲੱਗਾ ਵੀ ਸਭ ਤੋਂ ਹੀ ਸਵਾਦ ਬਣਾ,
0: ਅੱਛਾ,
1: ਉਹ ਮੈਂ ਤੁਹਾਨੂੰ ਕਿਆ ਕਰਨਾ ਵੀ ਛੋਲਿਆਂ ਕੀ ਦਾਲ ਨੂੰ ਪਹਿਲਾਂ ਇੱਕ ਸਿਟੀ ਲਵਾ ਲੈਣੀ, ਔਰ ਉਹਨੂੰ ਥਮੇ ਇੱਕ ਪਾਸੇ ਕੱਢ ਕੇ ਰੱਖ ਲੈਣਾ, ਔਰ ਜਿੰਨੇ ਕੁ ਪਾਣੀ ਮੈਂ ਸਿਟੀ ਲੱਗੀ ਉਨਾ ਕੁ ਮਤਲਬ ਪਹਿਲਾਂ ਹੀ ਗਲਾਸ ਕੁ ਪਾਣੀ ਪਾ ਕੇ ਸਿਟੀ ਲਵਾਣੀ ਉਹਨੂੰ ਦਾਲ ਕੇ ਹਿਸਾਬ ਤੇ, ਵੀ ਪੂਰਾ ਪੂਰਾ ਜਿਹਾ ਹੀ ਪਾਣੀ ਰਹਿ ਜਾ ਉਹਮਾ, ਹੈ ਨਾ। ਫਿਰ ਥਮੇ ਦੂਸਰੇ ਪਾਸੇ ਪਿਆਜ਼ ਭੁੰਨ ਕੇ ਵਿੱਚ ਘੀਆ ਘੂਆ ਪਾ ਕੇ ਸਾਰਾ ਮਸਾਲਾ ਤਿਆਰ ਕਰਕੇ ਉਵੇਂ ਹੀ, ਔਰ ਫਿਰ ਉਹਮਾ ਉਹ ਉਬਲੀ ਵੀ ਦਾਲ ਪਾ ਦਿਓ, ਔਰ ਉਹ ਨਾ ਸੁੱਕੀ ਸਬਜ਼ੀ ਬਣ ਜਿਹਾ,
0: ਅੱਛਾ,
1: ਔਰ ਉਹ ਤਾਂ ਬਹੁਤ ਹੀ ਸਵਾਦ ਲੱਗਾ ਰੋਪਮਾ, ਮਤਲਬ ਥੰਮੇ ਬਾਅਦ ਮਾ ਜੇ ਉਹਨੂੰ ਰਾਇਤੇ ਕੇ ਗੱਲ ਵੀ ਖਾਊਂ ਜਾਂ ਰੋਟੀ ਕੇ ਗੱਲ ਖਾਊਂ, ਬਹੁਤ ਸਵਾਦ ਬਣਾ।
0: ਜਿਸ ਤਰ੍ਹਾਂ ਰਣਦੀਪ ਥਾਂ ਵੀ ਬਾਤ ਕਰੀਏ ਵੀ ਪਹਿਲਾਂ ਕਈ ਸਬਜ਼ੀ ਕੀ ਤਰ੍ਹਾਂ ਤੜਕਾ ਲਾਵਾਂ, ਮੈਂ ਵੀ ਸਬਜ਼ੀ ਕੀ ਤਰ੍ਹਾਂ ਹੀ ਤੜਕਾ ਲਾਵਾਂ, ਪਰ ਜਿਸ ਤਰ੍ਹਾਂ ਕਰਕੇ ਨਾ ਉਸਨੂੰ ਖਾਣਾ ਚਾਹਾਂ ਜਮਾਂ ਤੇ ਹੀ ਪਤਲਾ ਪਤਲੀ
1: ਹਾਂ
0: ਪਤਲੀ ਪਤਲੀ, ਔਰ ਉਸਕੇ ਵਿੱਚ ਨਾ ਮੈਨੂੰ ਕਈ ਵਾਰੀ ਹੋਆ ਵੀ ਗ੍ਰਾਈਂਡਰ ਮਾਰਨਾ ਪਵਾ ਜਾਂ
1: ਵੀ
0: ਵਧਾਰੀ
1: ਕਾਮ ਵੀ ਮਾਨੂੰ ਦਿਖੇ ਨਾ ਕੋਟ ਦੇ ਹੋਏ ਨੂੰ,
0: ਕੀ ਨਹੀਂ ਦਿਖਣੀ ਚਾਹੀਦੀ, ਦਾਲ ਵੀ ਨਹੀਂ
1: ਹਾਂ
0: ਦਿਖਣੀ ਚਾਹੀਦੀ, ਪਰ ਜਿਹੜਾ ਉਸਕਾ ਟੇਸਟ ਹੈ ਉਹ ਬਹੁਤ ਵਧੀਆ ਹੋਆ। ਔਰ
1: ਟੇਸਟ
0: ਜਿਹੜੀ
1: ਬਹੁਤ
0: ਤੁਸੀਂ ਸੁੱਕੀ
1: ਵਧੀਆ,
0: ਸਬਜ਼ੀ ਕੀ ਬਾਤ ਕਰੀ ਹੈ, ਇਸਕੇ ਵਿੱਚ ਮੈਂ ਬਾਅਦ ਮਾ ਕਰੀਮ ਵੀ ਪਾ ਲਈ ਹੈ, ਜਿਸ ਤਰ੍ਹਾਂ ਤੁਸੀਂ ਛੋਲਿਆਂ ਕੀ ਦਾਲ ਉਬਾਲ ਕੇ ਬਾਤ ਕਰੀ ਹੈ, 2 ਕੁ ਚਮਚੇ ਕਰੀਮ ਕੇ ਜਿਹੜੀ 4 ਕਜੀਆਂ ਕੀ ਸਬਜ਼ੀ ਮੈਂ ਪੈ ਜਾਏ, ਹੈ ਨਾ, ਉਸਕੇ ਗੱਲ ਵੀ ਸਬਜ਼ੀ ਬਹੁਤ ਸਵਾਦ ਲੱਗਾ। ਕਈ ਭੈਣਾਂ ਕਿਆ ਕਰਾਂ ਜੇ ਕੱਲੀ ਘੀਆ ਬਣਾਈ ਹੈ ਨਾ, ਉਸਕੇ ਲਾਸਟ ਮੈਂ ਦੁੱਧ ਪਾਵਾਂ,
1: ਨਾ ਉਹਕੇ ਵਿੱਚ ਨਾ ਅੰਬਰਸਰ ਵਾਲੀ ਬੜੀ ਵੀ ਪਾ ਕੇ ਦੇਖ ਲਿਓ ਥਮੇ,
0: ਅੱਛਾ,
1: ਉਹ ਜਿਹੜੀ ਜਿਵੇਂ ਹਮੇ ਕਿਹਾ ਮਾਂ ਦਾਲਕੀਆਂ ਬੜੀਆਂ, ਜਾਂ ਜਿਹੜੀ ਵੀ ਅੰਮ੍ਰਿਤਸਰ ਵਾਲੀ ਬੜੀ ਕਹਾਂ ਹਮੇ,
0: ਮੂੰਗ
1: ਹੈ ਨਾ,
0: ਵੜੀਆਂ ਵੀ ਕਹਿੰਦੇ ਹਾਂ,
1: ਮੂੰਗ
0: ਹੈ ਨਾ,
1: ਬੜੀਆਂ ਕਹਿੰਦੇ ਹਾਂ, ਹੈ ਨਾ, ਔਰ ਇੱਕ ਤਾਂ ਹੋਆ ਸੋਇਆਬੀਨ ਕੀਆਂ, ਇੱਕ ਦੂਈਆਂ ਬੜੀਆਂ ਜਿਹੜੀ ਫੁੱਲ ਬੜੀ ਹੋਆ, ਹੈ ਨਾ,
0: ਬਣਾਈ ਵੀ ਹੋਆ,
1: ਫੁੱਲ ਬੜੀ,
0: ਹਾਂ
1: ਪੇਠੇ ਕੀ, ਔਰ ਜੇ ਥਵੇਂ ਉਹ ਬੜੀ ਪਾ ਲਏ
0: हाँ पर मैनू लगा भी ना भैणों नू तो बहुत वधिया लगदियां होनियां ने बातां सुनने नू, जिहड़े न्याणे हैं उनका हमें क्या करें, उनका हमें कुछ नहीं कर
1: नहीं,
0: सकते।
1: न्याणिया नु भी थमे जे थमे किया जेड़ी है ना किया नु करमजीत थमे कद्दूकस करके, जिवें घरां की किया उतरा मारे तां बहुत उतरा है ना, उन्हों ना कद्दूकस करके है ना उन्होंने नचोड़ के जेड़ा तो उका पानी है वह दाल सब्जी में वरत लो है ना, और
0: हाँ
1: न्याणिया नु ओके वो जिस तरह मूलियां के परौंठे हुआ उसी तरह बन जाए। हाँ
0: हाँ ने तो मैं बनावा यार सारी गर्मियां चलानी
1: हाँ
0: न्यू नहीं हैगा भी, थमें इसकी पिट्ठी खासी देर वास्ते तैयार करके रख लियो, कई भैन उसनू ना रस मोड़ कर लें उसके पानी नू, जिस तरह हमें कह लें भी थोड़ा जा चस लियो पहला कि ये नू है ना
1: हाँ
0: उसका पानी खुश्क हो जाए, पर उसके कह लियो नुकसान हुआ भी थोड़ा लिचलिचा जा हो जाती या
1: लिचली जा
0: कैड़ा
1: हो
0: नहीं
1: जाए।
0: रहिंदा हैगा
1: हाँ
0: है ना।
1: पर मैं तो उन्होंने इतना ही होगा पानी हाथ के गले घुट के रख के, और उमा बाद में फिर उन्होंने पानी नू दाल सब्जी में वरत लियो, और वो बहुत स्वाद थारे परौंठे बन जाए। हाँ
0: मैं जूस पीवा
1: हाँ हाँ यह
0: की
1: सब तो
0: हैगा।
1: चंगी बात है।
0: हाँ

0: ਚਿੜੀਆਂ ਘਟ ਗਈਆਂ, ਕੁੜੀਆਂ ਘਟ ਗਈਆਂ, ਮੁਕਦੀ ਜਾਵੇ ਕੁਦਰਤ ਲੋਕੋ। ਅਕਲ ਇਲਮ ਦਾ ਪੱਲਾ ਫੜ ਕੇ ਹੁਣ ਤੇ ਸੋਚੋ, ਹੁਣ ਤੇ ਸੋਚੋ। ਪੁੱਤਰਾਂ ਨੂੰ ਅਪਣਾਉਣ ਵਾਲਿਓ, ਧੀਆਂ ਦਾ ਤੇ ਲਾਉਣ ਵਾਲਿਓ, ਕੁਦਰਤ ਨੂੰ ਕਿਉਂ ਰਹੇ ਵਿਸਾਰ, ਧੀਆਂ ਦਾ ਕਰੋ ਸਤਕਾਰ। ਸਾਂਭ ਲਵੋ ਕੁਦਰਤ ਨੂੰ ਲੋਕੋ, ਵਾਤਾਵਰਨ ਦਾ ਫੜ ਕੇ ਪੱਲਾ, ਜਦ ਕਿਤੇ ਘਰ ਲਈ ਨੂੰਹ ਨੀ ਲੱਭਣੀ, ਕੀ ਕਰੇਗਾ ਪੁੱਤਰ ਕੱਲਾ। ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।
1: ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।
2: ਕਰਮਜੀਤ, ਜਿਸ ਤਰ੍ਹਾਂ ਇਹ ਵਾਰ ਨਿਆਣਿਆਂ ਨੂੰ ਛੁੱਟੀਆਂ ਚੱਲ ਰਹੀਆਂ ਹਨਾ, ਅਰ ਛੁੱਟੀਆਂ ਵਾ ਨਾ, ਜਬ ਮਾਰਾ ਬਚਪਨ ਤਾਂ ਹਨਾ, ਮਨ ਟਾਸਕ ਮਿਲਿਆ ਕਰਦੇ ਦੇ।
3: ਅੱਛਾ।
2: ਅਰ ਟਾਸਕ ਨਾ ਮਨ ਨੂੰ ਦਿਆ ਕਰੇ ਤੇ ਕਰਦੇ ਹਨਾ। ਮੈਂ ਸ਼ਾਇਦ ਪਹਿਲਾਂ ਵੀ ਉਹ ਬਾਤ ਕਰੀ ਹੈ ਵੀ ਮਨ ਨੂੰ ਨਾ ਇੱਕ ਇੱਕ ਪੇੜ ਦੇ ਦਿਆ ਕਰੇ ਤੇ।
3: ਅੱਛਾ।
2: ਨਿੰਮ ਕਾ ਬੂਟਾ ਜਾਂ ਕੋਈ ਵੀ ਹਨਾ। ਮਾਰੇ ਨਾ ਅਸਲ ਮਾਰੇ ਸਕੂਲ ਮਾਂ ਮਨ ਨੂੰ ਵਿਗਿਆਨ ਪੜ੍ਹਾਇਆ ਕਰੇ ਤੇ ਡਾਕਟਰ ਅਮਰੀਕ ਸਿੰਘ, ਉਹ ਕਿਹਾ ਕਰੇ ਤੇ ਵੀ ਛੁੱਟੀਆਂ ਵਾ ਨਾ, ਆਪਣੇ ਆਪਣੇ ਘਰ ਮਾਂ ਇੱਕ ਥਾਨੇ ਕੋਈ ਨਾ ਕੋਈ ਬੂਟਾ ਲਾਉਣਾ, ਅਰ ਫਿਰ ਮੈਨੂੰ ਦੱਸਿਓ ਵੀ ਤੁਹਾਡਾ ਬੂਟਾ ਚੱਲਿਆ ਕਿ ਨਹੀਂ ਚੱਲਿਆ, ਅਰ ਜੇਕਰ ਨਹੀਂ ਚੱਲਿਆ ਫਿਰ ਮੈਂ ਉਹਨੂੰ ਦੱਸੂੰਗਾ ਵੀ ਕਿਉਂ ਨਹੀਂ ਚੱਲਿਆ ਤੁਹਾਡੇ ਹੱਥ 'ਤੇ। ਅਰ ਮੈਨੂੰ ਨਾ ਉਹ ਆਤ ਉਹਨਾਂ ਨੇ ਪਾ ਦਿੱਤੀ, ਅਰ ਫਿਰ ਹਮੇ ਨਾ ਕਲੇਸ ਕਰਕੇ ਘਰਦਿਆਂ ਦੇ ਬੂਟੇ ਮੰਗਾਏ ਕਰਾਂ ਤੇ।
3: ਅੱਛਾ।
2: ਅਰ ਫਿਰ ਰੋਜ਼ ਉਹਨੂੰ ਪਾਣੀ ਦੇਣਾ, ਅਰ ਫਿਰ ਰੋਜ਼ ਕੰਪੀਟੀਸ਼ਨ ਵੀ ਹੋਇਆ ਕਰੇ ਤਾਂ ਵੀ ਦੂਏ ਕੇ ਜ਼ਿਆਦਾ ਪੱਤੇ ਤਾਂ ਨਹੀਂ ਆ ਗਏ ਜਾਂ ਦੂਏ ਕਾ ਜ਼ਿਆਦਾ ਬੜਾ ਤਾਂ ਨਹੀਂ ਹੋ ਗਿਆ।
3: ਲਾਏ ਵੀ ਕਿੱਥੇ ਹੋਏ ਤੇ
2: ਹਨਾ, ਅਰ ਜਿਵੇਂ ਘਰਾਂ ਕਿਆਰੀ ਮਾਂ ਲਾ ਦਿਆ ਕਰੇ ਤੇ ਜਾਂ ਖੇਤ ਮਾਂ ਬਾਦੀ ਮਾਂ ਲਾ ਦੇਣੇ, ਕਿਤੇ ਨਾ ਕਿਤੇ ਬੂਟੇ ਲਾ ਦੇਣੇ ਹਨਾ। ਅਰ ਕਈ ਗੱਲਾਂ ਤਾਂ ਬੇਈਮਾਨੀ ਵੀ ਕਰਦਿਆ ਕਰੇ ਤੇ। ਬੇਈਮਾਨੀ ਕਿਸ ਤਰ੍ਹਾਂ ਕੀ ਕਰਨੀ ਵੀ ਜੇ ਕਿਸੇ ਦੂਸਰੇ ਕੇ ਮੋਮਾ ਮਾੜੀ ਜੀ ਕੋਈ ਲੂਈ ਫੁੱਟਦੀ ਦਿਖੀ ਪੱਤੇ ਕੀ ਹਨਾ, ਤੋੜ ਦਿਆ ਕਰੇ ਤੇ ਵੀ ਮਾਰੇ ਨੂੰ ਤਾਂ ਆਇਆ ਨੀ ਹਲੇ, ਵੀ ਮਾਰੇ ਨੂੰ ਤਾਂ ਆਇਆ ਨੀ ਹਲੇ ਹਨਾ। ਅਰ ਫਿਰ ਜਿਉਂ ਜਿਉਂ ਬੜੇ ਹੋਏ ਨਾ, ਫਿਰ ਤੋੜਨ ਤੇ ਵੀ ਹਟ ਗਏ। ਫਿਰ ਮੈਨੂੰ ਸਮਝ ਆ ਗਈ ਵੀ ਉਹ ਚੀਜ਼ਾਂ ਜਿਹੜੀਆਂ ਨਾ ਜ਼ਰੂਰੀ ਆ ਹਨਾ। ਜਿਸ ਤਰ੍ਹਾਂ ਸਕੂਲ ਮੈਂ ਪੜ੍ਹਿਆ ਕਰੇ ਤੇ ਨਾ, ਇੱਕ ਸ਼ਾਇਦ 8ਵੀਂ ਕਿ 9ਵੀਂ ਕਲਾਸ ਮੈਂ ਪੰਜਾਬੀ ਕੀ ਜਿਹੜੀ ਪਾਠ ਪੁਸਤਕ ਤੀ ਮਾਰੀ, ਉਹ ਮਾਂ ਹੋਇਆ ਕਰੇ ਤਾਂ ਜਿਉਣ ਤੇਰੇ ਬੱਚੜੇ ਇੱਕ ਲੇਖ ਹੋਇਆ ਕਰੇ ਤਾਂ, ਜਿਵੇਂ ਨਾ ਜਿਹੜੀ ਚਿੜੀ ਆ ਇੱਕ, ਉਹ ਚਿੜੀ ਜਿਹੜਾ ਘਰ ਕਾ ਮਾਲਕ ਆ ਉਹਦੇ ਸਿਰ ਪਰ ਬਹੁਤ ਰੌਲਾ ਪਾਵਾ, ਮੰਡਰਾਉਂਦੀ ਫਿਰਾ, ਚੀਕ ਚਿਹਾੜਾ ਪਾ ਦਿਆ ਘਰ ਮਾਂ ਹਨਾ। ਅਰ ਉਹ ਕਹਾ ਵੀ ਇਹਨੂੰ ਹੋ ਕਿਆ ਗਿਆ, ਅਰ ਚਿੜੀ ਨਾ ਉਹਨੂੰ ਮਜਬੂਰ ਕਰਦਿਆ ਵੀ ਉੱਠ ਕੇ ਮੇਰੇ ਨਾਲ ਉੱਪਰ ਚੱਲ ਹਨਾ, ਉੱਪਰ ਬਾਥਰੂਮਾਂ ਚੱਲ। ਅਰ ਜਦੋਂ ਜਾ ਕੇ ਦੇਖਿਆ ਵੀ ਉੱਪਰ ਬਾਥਰੂਮ ਆ ਨਾ ਜਿਹੜੇ ਚਿੜੀ ਕੇ ਨਿੱਕੇ ਨਿੱਕੇ ਜੇ ਬੋਟ ਤੇ ਹਵਾ ਚੱਲੀ, ਅਰ ਉਹ ਆਲਣਾ ਗਿਰ ਗਿਆ, ਬੋਟ ਫਲਸ਼ਮਾ ਗਿਰ ਗਏ ਤੇ।
3: ਅੱਛਾ।
2: ਅਰ ਚਿੜੀ ਨੇ ਰੌਲਾ ਪਾਇਆ ਵਾ ਤਾਂ ਵੀ ਮਾਨੂੰ ਨਾ ਕੱਢ ਕੇ ਦੇ ਉਹ ਹਨਾ। ਅਰ ਫਿਰ ਉਹ ਲੇਖਕ ਜਿਹੜਾ ਉਹ ਕੱਢਿਆ ਬੋਟਾਂ ਨੂੰ ਉਹਨੇ ਫਲਸ਼ਮਾ ਤੇ, ਅਰ ਫਿਰ ਉਹ ਧੰਨਵਾਦ ਕਰਾ ਚਿੜੀ ਦਾ, ਕਹਾ ਵੀ ਤੂੰ ਮੈਨੂੰ ਜ਼ਿੰਦਗੀ ਦੀ ਭਾਸ਼ਾ ਸਿਖਾਤੀ ਵੀ ਕਿਆ ਹੋਇਆ ਕਰਿਆ ਹਨਾ। ਇਸ ਤਰ੍ਹਾਂ ਹੀ ਨਾ ਵੀ ਕੇਰਾਂ ਕੀ ਬਾਤ ਹੈ, ਮੈਨੂੰ ਨਾ ਮੈਂ ਔਰ ਮੇਰਾ ਭਾਈ ਤੇ ਮਾਨੋ ਨਾ ਬੀਬੀ ਨੇ ਭੇਜਦੇ ਆ ਵੀ ਕਹਾ ਵੀ ਜਾਂ ਥਾ ਮੈਂ ਨਾ ਖੇਤ ਮਾਂ ਰੋਟੀ ਦੇ ਕੇ ਆਓ ਛੋਟੇ ਹੀ ਤੇ ਹਮੇ ਹਨਾ। ਔਰ ਲਾ ਗਏ ਤਾਂ ਵੀ ਜਿਵੇਂ ਘਰ ਵਾਲੀ ਜ਼ਮੀਨ ਤੀ ਬਹੁਤ ਲਾਗਤੀ, ਕਹਾ ਵੀ ਜਾਂ ਥਾ ਮੈਂ ਰੋਟੀ ਦੇ ਕੇ ਆਓ ਖੇਤ ਮਾਂ ਹਨਾ। ਔਰ ਹਮੇ ਚਲੇ ਗਏ ਰੋਟੀ ਦੇਣ ਹਨਾ, ਹਮੇ ਜਾਂਦੇ ਜਾਂਦੇ ਨਾ ਗਿਰ ਗਏ ਹਨਾ। ਔਰ ਜਿਹੜੇ ਨਾ ਡੋਲੀ ਮੈਂ ਪਾਣੀ ਪਾਇਆ ਵਾ ਤਾਂ

0: ਬਰਫ਼ ਪਾ ਕੇ ਉਹ ਤਾਂ ਜਿਹੜੇ ਟਾਈਮ 'ਤੇ ਉਹਨਾਂ ਟਾਈਮਾਂ ਮੈਂ ਤਾਂ ਰੈਬਰ ਵੀ ਆਮ ਨਹੀਂ ਤਾਂ ਹੋਇਆ ਕਰੇ, ਘਰਾਂ ਹੋਇਆ ਕਰੇ ਤਾਂ ਖੇਤਾਂ ਮੈਂ ਤਾਂ ਇਸ ਤਰ੍ਹਾਂ ਡੋਲੀ ਮੈਂ ਬਰਫ਼ ਪਾ ਕੇ ਭੇਜ ਦਿਆ ਕਰੇ 'ਤੇ, ਹੈ ਨਾ, ਜਿਹੜਾ ਪਾਣੀ ਪਾਇਆ ਵਾ ਤਾਂ ਉਹ ਨਾ ਪੌਣੇ ਪਰ ਨੂੰ ਗਿੱਲ ਗਿਆ, ਜਿਹੜਾ ਗਿਰ ਗਿਆ ਰੋਟੀਆਂ ਵਾਲੇ ਪਰ ਨੂੰ, ਥੋੜ੍ਹੀ ਜਿਹੀ ਰੋਟੀਆਂ ਗਿੱਲੀਆਂ ਹੋ ਗਈਆਂ, ਹੈ ਨਾ, ਔਰ ਵੀ ਮੈਨੂੰ ਲੱਗਿਆ ਵੀ ਤਾਂ ਬਹੁਤ ਕੁੱਟ ਕਟਾਪਾ ਹੋਊਗਾ, ਜੁੱਤੀਆਂ ਵਗੈਰਾ ਮਾਰਿਆ ਮੈਨੇ ਹਮੇ ਦੱਸਿਆ ਵੀ ਨਹੀਂ, ਹੈ ਨਾ, ਹਮੇ ਨਾ ਇਸ ਤਰ੍ਹਾਂ ਹੀ ਰੋਟੀਆਂ ਲੈ ਕੇ ਚਲੇ ਗਏ ਖੇਤ ਮੈਂ, ਹੈ ਨਾ, ਔਰ ਉਹ ਰੋਟੀਆਂ ਉਹਨੇ ਦੇ ਦੀਆਂ, ਹੈ ਨਾ, ਔਰ ਉਹਨਾਂ ਨੇ ਰੋਟੀ ਖਾ ਵੀ ਲਈ, ਹੈ ਨਾ, ਰੋਟੀ ਖਾਏ ਤੋਂ ਬਾਅਦ ਮੈਂ ਬਾਈ ਨੂੰ ਪੁੱਛਿਆ, ਬਾਈ ਜਿਹੜਾ ਮਾਰੇ ਗੈਲ ਕੰਮ ਕਰੇ ਕਰੇ ਦਾ ਖੇਤ ਮਾਂ, ਹੈ ਨਾ, ਮੈਂ ਬਾਈ ਨੂੰ ਪੁੱਛਿਆ, ਮੈਂ ਕਿਹਾ ਬਾਈ ਰੋਟੀ ਅਜੇ ਥੋੜ੍ਹੀ ਜਿਹੀ ਗਿੱਲੀ ਗਿੱਲੀ ਨਹੀਂ ਲੱਗੀ, ਹੈ ਨਾ, ਉਹ ਕਹਾ ਉਹ ਪੁੱਤ ਭੁੱਖ ਬਹੁਤ ਲੱਗੀ ਵੀ ਤੀ, ਗਿੱਲੀ ਸੁੱਕੀ ਕੁਛ ਨਹੀਂ ਕਹਾ, ਸਾਰੀ ਲੰਘ ਜਿਹਾ, ਹੈ ਨਾ, ਔਰ ਫਿਰ ਮੈਨੂੰ ਨਾ ਬਹੁਤ ਮਤਲਬ ਘੱਟ ਉਮਰ ਮਾ ਨਾ ਫਿਰ ਤੁਹਾਨੂੰ ਉਹ ਅਹਿਸਾਸ ਹੋ ਗਿਆ, ਹੈ ਨਾ, ਵੀ ਮਿਹਨਤੀ ਜਿਹੜਾ ਬੰਦਾ ਹੋਆ, ਹੈ ਨਾ, ਇੱਕ ਤਾਂ ਉਹਦੇ ਕੇ ਪਾਸ
1: ਜ਼ਿਆਦਾ
0: ਨਹੀਂ
1: ਕਰਦਾ,
0: ਉਹ ਨਖਰੇ ਨਹੀਂ ਹੋਆ, ਉਹ ਨਗੋਚੀ ਨਹੀਂ ਹੋਆ, ਹੈ ਨਾ, ਔਰ ਫਿਰ ਮੈਂ ਸੋਚਿਆ ਵੀ ਹਮੇ ਕਿੰਨੇ ਕਈ ਗੱਲਾਂ ਇੰਨੇ ਪਦਾਰਥ ਮੂਹਰੇ ਹੋਵਾਂ, ਹਮੇ ਫਿਰ ਵੀ ਨਖਰਿਆਂ ਮਾ ਕੱਢਦੇ ਹਾਂ ਟਾਈਮ, ਹੈ ਨਾ, ਯੋ ਨਹੀਂ ਯੋ ਚਾਹੀਦਾ, ਯੋ ਨਹੀਂ ਜੋ ਚਾਹੀਦਾ, ਹੈ ਨਾ, ਔਰ ਉਹ ਲੋਕ ਦੇਖ ਲਓ ਵੀ ਕਿੰਨੀ ਸਾਦਗੀ ਵਾਲੇ ਤੇ ਯਾਰ, ਕਿੰਨੇ ਸਬਰ ਸੰਤੋਖ ਵਾਲੇ ਲੋਕ ਤੇ, ਵੀ ਗਿੱਲੀਆਂ ਰੋਟੀਆਂ ਨੂੰ ਵੀ ਨਹੀਂ ਸਿਆਣਿਆ ਉਹਨਾਂ ਨੇ,
1: ਹਾਂ, ਔਰ ਮੈਂ ਉਰੇ ਤੱਕ ਵੀ ਸੁਣਿਆ ਵੀ ਬਜ਼ੁਰਗ ਨਾ ਜਦ ਕਿਤੇ ਸਵੇਰੇ ਰੋਟੀ ਲੈ ਕੇ ਚਲੇ ਜਾਣੀ, ਸ਼ਾਮ ਤੱਕ ਸੁੱਕ ਜਾਣੀ, ਲੂ ਚੱਲਦੀ ਹੋਣੀ, ਤਾਂ ਉਹਨਾਂ ਨੇ ਜੇ ਰਣਦੀਪ ਖੁਸ਼ ਵੀ ਹੈਗੇ ਤੇ, ਔਰ ਬਾਤ ਵਾਤਾਵਰਣ ਕੀ ਥਮੇ ਕਰੀ ਹੈ, ਵਾਤਾਵਰਣ ਜਿਹੜਾ ਹੁਣ ਦਿਵਸ ਵੀ ਆ ਰਿਹਾ, ਮਾਰੀਆਂ ਭੈਣਾਂ ਦਾ ਬਹੁਤ ਬੜਾ ਯੋਗਦਾਨ ਹੋ ਸਕਾ, ਜਿਸ ਤਰ੍ਹਾਂ ਥਮੇ ਕਹਾਂ ਵੀ ਤੁਹਾਨੂੰ
0: ਬੱਚਿਆਂ ਨੂੰ ਇਨਵਾਇਰਮੈਂਟ, ਮੈਂ ਤਾਂ ਹੀ ਉਹ ਬਾਤ ਕਰੀ ਵੀ ਬੱਚਿਆਂ ਨੂੰ ਇਨਵਾਇਰਮੈਂਟ ਕੇ ਗੱਲ ਹਮੇ ਜੋੜ ਸਕਾਂ, 5 ਜੂਨ ਨੂੰ ਹਮੇ ਮਨਾਵਾਂ, ਹੈ ਨਾ, ਇਨਵਾਇਰਮੈਂਟ ਡੇ ਹਮੇ ਮਨਾਵਾਂ, ਤਾਂ ਬਾਤ ਇਹੀ ਹੈ ਵੀ ਹਮੇ ਬੱਚਿਆਂ ਨੂੰ ਜੋੜ ਸਕਾਂ ਇਨਵਾਇਰਮੈਂਟ ਕੇ ਗੱਲ, ਔਰ ਉਹਨਾਂ ਦਾ ਪਿਆਰ ਵੀ ਹਮੇ ਆਪ ਜਗਾ ਸਕਾਂ, ਦੇਖੋ ਮਾਰੇ ਨਾ ਆਸ ਪਾਸ ਕਿੰਨੇ ਸਾਰੇ ਬੱਚੇ ਆ, ਹੈ ਨਾ, ਜਿਹੜੇ ਪੰਛੀਆਂ ਕੇ, ਹੈ ਨਾ, ਪਿੰਜਰਿਆਂ ਮਾਂ ਮਿਲਾ, ਹੈ ਨਾ, ਪਿੰਜਰਿਆਂ ਮਾਂ ਤਾਂ ਰੱਖਣੇ ਕੀ ਚੀਜ਼ ਨਹੀਂ ਹੈ ਉਹ, ਹੈ ਨਾ, ਤੁਹਾਨੂੰ ਕਿਹਨੇ ਹੱਕ ਦਿਆ ਉਹਨੂੰ ਪਿੰਜਰੇ ਮਾਂ ਕੈਦ ਕਰਨੇ ਕਾ, ਔਰ ਦੂਸਰੀ ਬਾਤ ਕਹਾਂ ਵੀ ਜੇ ਥਮੇ ਘਰ ਮਾਂ ਕੋਈ ਐਨੀਮਲ ਰੱਖਾਂ ਨਾ, ਜਿਵੇਂ ਪੈਟ ਐਨੀਮਲ ਕੋਈ ਡੋਗ ਰੱਖਾਂ ਥਵੇਂ, ਹੈ ਨਾ, ਉਹਨੂੰ ਤੁਹਾਨੂੰ ਲਿਆਉਣ ਕਾ ਫਾਇਦਾ, ਮੈਂ ਇਹ ਪਰਸਨਲ ਐਕਸਪੀਰੀਅੰਸ ਤੁਹਾਨੂੰ ਦੱਸ ਰਹੀ ਹਾਂ, ਉਹ ਕਾ ਤੁਹਾਨੂੰ ਫਾਇਦਾ ਇਹ ਹੋਆ ਵੀ ਜਿਹੜਾ ਤੁਹਾਡਾ ਬੱਚਾ ਹੈ ਨਾ, ਉਹ ਬਹੁਤ ਸੈਂਸਿਟਿਵ ਹੋ ਜਾ ਕੁਦਰਤ ਕੇ ਪ੍ਰਤੀ, ਹੈ ਨਾ, ਕਿਸ ਤਰ੍ਹਾਂ ਹੋ ਜਾ, ਕਿਉਂਕਿ ਉਹ ਐਨੀਮਲ ਨੂੰ ਦੇਖਾ ਫੀਲ ਕਰਾ, ਹੈ ਨਾ, ਇੱਕ ਘਰ ਮਾਂ ਥਮੇ ਲਿਆਏ ਉਹ ਬਾਕੀ ਸਾਰਿਆਂ ਕੇ ਗੱਲ ਵੀ ਪੋਲਾਈਟ ਹੋ ਜਾਏ, ਉਹਨੂੰ ਪਤਾ ਲੱਗ ਜਾ ਵੀ ਹਾਂ ਇਹ ਇਸ ਤਰ੍ਹਾਂ ਨਹੀਂ ਇਹ ਕੁਛ ਕਹਿ ਰਹੇ, ਇਹ ਨਾ ਕੀਆਂ ਲੋੜਾਂ ਹੋਵਾਂ, ਔਰ ਉਹ ਕਿਆ ਮਹਿਸੂਸ ਕਰਦੇ ਆ, ਹੈ ਨਾ, ਇਸ ਤਰ੍ਹਾਂ ਹੀ ਨਾ ਕਿਰਨ ਨਾ ਬੇਟੀ ਮਾਰੀ ਘੁੰਮ ਰਹੀ, ਔਰ ਜਿਵੇਂ ਕਿਚਨ ਗਾਰਡਨ ਮਾਂ ਘੁੰਮ ਰਹੀ, ਹੈ ਨਾ, ਮੈਂ ਸੋਚਿਆ ਵੀ ਚੰਗਾ ਮੌਕਾ, ਹੈ ਨਾ, ਔਰ ਲਾਜਵੰਤੀ ਕਾ ਪੌਦਾ ਲੱਗਿਆ ਵਾ ਤਾ ਉਹ ਮਾਂ, ਹੈ ਨਾ, ਔਰ ਮੈਂ ਉਹਨੂੰ ਕਹਿ ਦਿਆ, ਮੈਂ ਕਿਹਾ ਦੇਖਿਆ ਮੈਂ ਤੈਨੂੰ ਕਹਾ ਨਾ ਵੀ ਫੁੱਲ ਨਾ ਤੋੜ, ਵੀ ਉਰੇ ਤੇ ਫੁੱਲ ਨਾ ਤੋੜਿਆ ਕਰ, ਇਹਨਾਂ ਕੇ ਦੁੱਖ ਲੱਗਾ, ਹੈ ਨਾ, ਕਹਾ ਨਾ ਮੰਮੀ ਕੋਈ ਦੁੱਖ ਨਹੀਂ ਲੱਗਾ, ਤਾਂ ਮੈਂ ਉਈਓ ਕਹਾਂ, ਮੈਂ ਕਿਹਾ ਅੱਛਾ ਆ ਜਾ ਮੈਂ ਤੈਨੂੰ ਦਿਖਾਵਾਂ, ਮੈਂ ਨਾ ਉਹਦੀ ਉਂਗਲੀ ਲਵਾਤੀ ਲਾਜਵੰਤੀ ਨੂੰ, ਹੈ ਨਾ, ਔਰ ਲਾਜਵੰਤੀ ਤਾਂ ਮੈਂ ਕਿਹਾ ਛੂਈ ਮੂਈ ਵੀ ਕਹਿ ਦਿਆਂ,
1: ਹੈ
0: ਨਾ, ਉਹ ਸਾਰਾ ਹੀ ਸੁੰਗੜ ਗਿਆ, ਹੈ ਨਾ, ਔਰ ਉਹ ਦੇਖ ਕੇ ਨਾ ਡਰ ਗਈ ਬੇਟੀ ਮਾਰੀ, ਟੈਨਸ਼ਨ ਮਾਂ ਵੀ ਆ ਗਈ ਕੇਰਾਂ ਤਾਂ, ਹੈ ਨਾ, ਕਹਾ ਕਿਆ ਹੋ ਗਈ, ਮੈਂ ਕਿਹਾ ਵੀ ਇਹਨੂੰ ਨਾ ਪਸੰਦ ਨਹੀਂ ਆਇਆ ਵੀ ਇਹਨੂੰ ਕੋਈ ਛੇੜੇ, ਮੈਂ ਕਿਹਾ ਵੀ ਇਹਨੂੰ ਇੱਕ ਸੁਭਾਅ ਆ, ਇਹਨੂੰ ਚੰਗਾ ਨਹੀਂ ਲੱਗਦਾ ਵੀ ਮੈਨੂੰ ਕੋਈ ਛੇੜੇ, ਫਿਰ ਤਾਂ ਹੀ ਕਰਕੇ ਇਹ ਨਾ ਗੁੱਸੇ ਮਾਂ ਚਲਾ ਗਿਆ, ਇਹਨੇ ਆਪਣੇ ਆਪ ਨੂੰ ਬੰਦ ਕਰ ਲਿਆ ਸਾਰੇ ਨੂੰ,
1: ਕਿੱਡਾ ਬੜਾ ਸਬਕ ਐਰਨ ਦੀ, ਹੈ ਨਾ,
0: ਔਰ ਉਸ ਤੋਂ ਬਾਅਦ ਨਾ ਕਿਆ ਹੋਇਆ ਕਿ 3-4 ਦਿਨ ਬਾਅਦ ਮੇਰੀ ਬੇਟੀ ਮੈਨੂੰ ਕਹਿ ਰਹੀ ਹੈ, ਦੇਖ ਲਓ ਮੰਮੀ ਮੈਂ ਤਾਂ ਨਹੀਂ ਉਸ ਨੂੰ ਛੇੜਿਆ ਹੈਗਾ, ਇਵਨ ਨਾ ਇੱਧਰ ਨੂੰ ਰੂਬੀ ਨਿਕਲੀ ਤੀ, ਹੈ ਨਾ, ਉਹਨੇ ਇੱਧਰ ਨੂੰ ਪੱਲਾ ਮਾਰਿਆ, ਉਹ ਕੇ ਗੱਲ ਬੰਦ ਹੋਇਆ, ਮੰਮਾ ਮੈਂ ਤਾਂ ਇਹਨੂੰ ਵਿਚਾਰੇ ਨੂੰ ਉਸ ਦਿਨ ਕਾ ਕੁਛ ਨਹੀਂ ਕਹਾ।
1: ਦੇਖੋ ਸੈਂਸਿਟੀਵਿਟੀ ਨਿਆਣੇ ਵਾ ਆਣੀ, ਉਸਨੂੰ ਸਮਝ ਆਣੀ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ ਫੁੱਲ ਪੌਦਾ ਉਸਨੂੰ ਕਿਸੇ ਕੀ ਦਖਲ ਅੰਦਾਜ਼ੀ ਪਸੰਦ ਨਹੀਂ, ਉਸਨੂੰ ਛੇੜਨਾ ਉਸਨੂੰ ਪਸੰਦ ਨਹੀਂ, ਉਸਨੂੰ ਕੋਈ ਛੇੜਿਆ, ਹੈ ਨਾ, ਤਾਂ ਕੁਦਰਤ ਕੇ ਨਾ ਆਪਣੇ ਹੀ ਅਸੂਲ ਹੈ, ਕੁਦਰਤ ਆਪਣਾ ਹੀ ਇੱਕ ਸੁਹੱਪਣ ਹੈ, ਉਸ ਸੁਹੱਪਣ ਨੂੰ ਕਹਿ ਲਓ ਇੱਕ ਖੜਾ ਦੇਹੀ ਹੈ ਮਾਨੂੰ ਜਿਹੜੀ ਕੁਦਰਤ ਹੈ, ਪਰ ਜੇ ਹਮੇ ਉਨਕੇ ਗੱਲ ਕਿਹਾ ਨਾ ਵੀ ਪੰਗੇ ਲੈਣੇ ਸ਼ੁਰੂ ਕਰਦੇ, ਜਿਸ ਤਰ੍ਹਾਂ ਭੈਣਾਂ ਆਪਣੇ ਨਿਆਣਿਆਂ ਨੂੰ ਵੀ ਸਿਖਾ ਸਕਾਂ, ਬਈ ਅੱਜ ਕੱਲ੍ਹ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ, ਉਹ ਪਹਿਲਾਂ ਵੀ ਹੋਏ ਤੀਆਂ, ਜੇ ਥਮੇ ਦਰਖਤ ਨੂੰ ਪਾਣੀ ਪਾਉਣ ਜਾ ਰਹੇ ਹਾਂ ਤਾਂ ਉਸਕੀਆਂ ਵਾਈਬ੍ਰੇਸ਼ਨਸ ਆ, ਉਸਕਾ ਜਿਹੜਾ ਕਹਿ ਲਿਓ ਕੈਮਰਿਆਂ ਮਾਂ ਕੈਦ ਹੋਈਆਂ ਤਸਵੀਰਾਂ ਹੋਆਂ, ਉਹ ਅਲੱਗ ਹੋਏਗੀਆਂ, ਔਰ ਜੇ ਥਮੇ ਉਸਕੇ ਪਾਸ ਕੋਈ ਚਾਕੂ ਤਿੱਖੀ ਚੀਜ਼ ਜਾਂ ਕੋਈ ਕੁਹਾੜੀ ਲੈ ਕੇ ਜਾ ਰਹੇ ਹਾਂ ਤਾਂ ਉਸਕੀ ਜਿਹੜੀ ਵਾਈਬ੍ਰੇਸ਼ਨਸ ਹੈ ਜਾਂ ਉਸਕਾ ਜਿਹੜਾ ਚਿਹਰਾ ਮੋਹਰਾ ਉਹ ਅਲੱਗ ਤਰੀਕੇ ਨਾਲ ਫੀਲ ਕਰੇਗਾ, ਦਰਖਤ ਵਨਸਪਤੀ ਫੀਲ ਕਰਾ
0: ਬਹੁਤ ਸਟਰੋਂਗਲੀ ਫੀਲ ਕਰਾ, ਔਰ ਥਾਰੇ ਕੇ ਵਾਸਤੇ ਨਾ ਜਿਵੇਂ ਅੱਜ ਕੇ ਟਾਈਮ ਆ ਹਮੇ ਕਹਾਂ ਵੀ ਕਿਸੇ ਨੂੰ ਕੁਛ ਕਹਿਣੇ ਕਾ ਟਾਈਮ ਨਹੀਂ, ਹੈ ਨਾ,

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ?
0: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ।
2: ਹਰ ਮਨੁੱਖ ਲਾਵੇ ਇੱਕ ਰੁੱਖ।

0: ਹਾਂਜੀ ਰਣਦੀਪ, ਪਤਾ ਹੀ ਨਹੀਂ ਲੱਗਿਆ ਭੈਣਾਂ ਕੀ ਗੱਲ ਬਾਤਾਂ ਕਰਦੇ ਕਰਦੇ ਕਿਸ ਤਰੀਕੇ ਹੈ ਨਾ 1 ਘੰਟਾ ਬੀਤ ਗਿਆ। ਤੁਹਾਨੂੰ ਲੱਗਿਆ ਪਤਾ?
1: ਜਮਾਂ ਵੀ ਨਹੀਂ ਪਤਾ ਲੱਗਿਆ। ਔਰ ਭੈਣਾਂ ਨੂੰ ਹਮੇ ਯੋਹੀ ਕਹਾਂ ਵੀ ਆਪਣਾ ਧਿਆਨ ਰੱਖੋ, ਆਪਣੇ ਪਰਿਵਾਰ ਕਾ ਧਿਆਨ ਰੱਖੋ, ਔਰ ਗਰਮੀ ਕੇ ਮੌਸਮ ਮਾ ਪਸ਼ੂ ਪੰਛੀਆਂ ਕਾ ਵੀ ਧਿਆਨ ਰੱਖੋ।
0: ਹਾਂ
1: ਘਰਾਂ ਤੇ ਬਾਹਰ ਠੂਠਿਆਂ ਮਾ ਪਾਣੀ ਪਾ ਕੇ ਰੱਖੋ, ਛੱਤ ਪਾ ਇੱਕ ਮਿੱਟੀ ਕਾ ਕੌਲਾ ਲਿਆ ਕੇ ਰੱਖ ਦਿਓ। ਨਾ ਮਿੱਟੀ ਕਾ ਕੌਲਾ ਮੈਂ ਤਾਂ ਕਹਾਂ ਵੀ, ਨਾ ਤਾਂ ਹਵਾ ਨਾਲ ਉੱਡਨੇ ਕਾ, ਨਾ ਹਨੇਰੀ ਕਿਤੇ ਨਹੀਂ ਜਾਣੇ ਕਾ ਉਹ, ਨਾ ਜਿਵੇਂ ਹਮੇ ਪਲਾਸਟਿਕ ਕੇ ਰੱਖਦੇ ਹਾਂ ਜਾਂ ਦੂਏ, ਹੈ ਨਾ, ਉਹ ਉੱਡ ਜਾ ਹਵਾ ਨਾਲ ਇੱਧਰ ਉੱਧਰ, ਹੈ ਨਾ, ਔਰ ਇੱਕ ਤਾਂ ਵਾਤਾਵਰਨ ਕਾ ਵੀ ਨੁਕਸਾਨ ਆ, ਔਰ ਦੂਏ ਉੱਡ ਵੀ ਜਾਹਾਂ।
0: ਉਸਮੇ ਪਾਣੀ ਗਰਮ ਵੀ ਨਹੀਂ ਹੁੰਦਾ ਰਣਦੀਪ, ਜਿਹੜੇ
1: ਹਾਂ
0: ਮਿੱਟੀ ਕੇ ਭਾਂਡੇ ਹੋਣ ਨਾ
1: ਮਿੱਟੀ
0: ਉਹਦੇ
1: ਕੇ
0: ਵਿੱਚ
1: ਭਾਂਡਿਆਂ ਮਾ
0: ਪਾਣੀ ਨਹੀਂ ਗਰਮ
1: ਪਾਣੀ
0: ਹੁੰਦਾ।
1: ਰੱਖ ਦਿਓ ਥਮੇ, ਹੈ ਨਾ। ਔਰ ਦੂਸਰੀ ਬਾਤ ਵੀ ਨਿਆਣਿਆਂ ਨੂੰ ਵੀ ਸਿਖਾਓ ਇਹ ਚੀਜ਼ਾਂ, ਨਾ ਨਿਆਣਾ ਕੇ ਹੱਥ ਤੇ ਕਰਾਇਆ ਕਰੋ। ਜਿਵੇਂ ਮੈਂ ਨਾ ਸ਼ਾਮ ਨੂੰ ਜਿਵੇਂ ਬਚੀ ਵੀ ਰੋਟੀ ਹੋਵੇ ਕੁੱਤੇ ਨੂੰ ਪਾਵਾਂ ਜਾਂ ਬਣਾ ਕੇ ਰੱਖਾਂ, ਕਿ ਦੋ ਰੋਟੀਆਂ ਲੈ ਦੀਆਂ, ਔਰ ਜਦੋਂ ਕੁੱਤੇ ਨੂੰ ਪਾਵਾਂ ਨਾ, ਮੈਂ ਕਦੇ ਆਪਣੇ ਹੱਥ ਤੇ ਨਹੀਂ ਪਾਈ। ਮੈਂ ਨਾ ਹਮੇਸ਼ਾ ਆਪਣੇ ਜਵਾਕਾਂ ਨੂੰ ਕਹਾਂ ਵੀ ਥਮੇ ਪਾ ਕੇ ਆਓ।
0: ਮੈਨੂੰ ਪਤਾ, ਮੇਰੀ ਦਾਦੀ ਕਹੇ ਕਰੇ ਤੇ ਵੀ ਨਿਆਣਿਆਂ ਕੇ ਹੱਥ ਤੇ ਤਿਲ ਚੌਲੀ ਪਵਾਉਣੀ ਚਾਹੀਦੀ ਹੈ, ਨਿਆਣਿਆਂ ਕੇ ਹੱਥ ਤੇ ਹਾਜ਼ਰੀ ਪਵਾਉਣੀ ਚਾਹੀਦੀ ਹੈ, ਨਿਆਣਿਆਂ ਕੇ ਹੱਥ ਤੇ ਰੋਟੀ ਪਵਾਉਣੀ ਚਾਹੀਦੀ ਹੈ ਕੁੱਤੇ ਨੂੰ, ਹੈ ਨਾ, ਔਰ ਪਾਣੀ ਵੀ ਨਿਆਣਿਆਂ ਕੇ ਹੱਥ ਤੇ ਕਹੇ ਕਰੇ ਤੇ ਉਹ ਨਾ ਪੁੰਨ ਲਗਾ।
1: ਪੂਰਨ ਲਗਾ। ਹਾਂ,
0: ਤਾਂ ਫਿਰ ਦੇਖੋ ਕਿੱਡਾ ਬੜਾ ਸਬਕ ਹਮੇ ਆਪਣੇ ਨਿਆਣਿਆਂ ਨੂੰ ਉਸ ਟਾਈਮ ਕਿੱਡਾ ਬੜਾ ਸੰਸਕਾਰ ਦੇ ਰਹੇ ਹੋ, ਹੈ ਨਾ।
1: ਸੰਸਕਾਰ ਦੇ ਰਹੇ ਹਾਂ, ਹੈ ਨਾ।
0: ਸੋ
1: ਔਰ
0: ਭੈਣੋ,
1: ਬਾਤ ਨਹੀਂ ਹੋਈ ਹੈ ਕਰਮਜੀਤ ਵੀ, ਭੈਣਾਂ ਸਾਰੀਆਂ ਯੋ ਬਾਤਾਂ ਮਾਰੇ ਤੇ ਚੰਗੀ ਤਰ੍ਹਾਂ ਜਾਣਦੀਆਂ, ਬਿਹਤਰ ਜਾਣਦੀਆਂ, ਸੋ ਆਪਣੇ ਨਿਆਣਿਆਂ ਨੂੰ ਯੋ ਬਾਤਾਂ ਜ਼ਰੂਰ ਇਹਨਾਂ ਛੁੱਟੀਆਂ ਮੈਂ ਸਿਖਾ ਦਿਓ। ਔਰ ਗੱਲਾਂ ਤਾਂ ਹੋਰ ਵੀ ਕਰਨੀਆਂ ਤੀਆਂ, ਪਰ ਟਾਈਮ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ।
0: ਹਾਂ
1: ਇੱਕ ਹੀ ਕਹਿ ਲਿਆ ਅੱਜ ਕਾ ਪ੍ਰੋਗਰਾਮ ਖਤਮ ਕਰਨੇ ਕੀ, ਮੈਨੂੰ ਦੁਆ ਨੂੰ ਦਿਓ ਆਖਿਆ।
0: ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ ਤੇ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਰਹਿੰਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣੇ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਹੜਾ ਕਿ ਤੁਹਾਡੀਆਂ ਚਿੱਠੀਆਂ 'ਤੇ ਆਧਾਰਿਤ ਹੁੰਦਾ ਅਤੇ ਹਿੰਦੀ ਫਿਲਮੀ ਗੀਤ ਤੁਹਾਨੂੰ ਇਸ ਪ੍ਰੋਗਰਾਮ 'ਚ ਸੁਣਵਾਏ ਜਾਂਦੇ ਨੇ। ਪ੍ਰੋਗਰਾਮ ਦੇ ਦੌਰਾਨ ਖਬਰਾਂ ਵੀ ਹੋਣਗੀਆਂ ਅਤੇ ਦੁਪਹਿਰ 2 ਵਜੇ ਫੌਜੀ ਵੀਰਾਂ ਲਈ ਸਾਡਾ ਖਾਸ ਪ੍ਰੋਗਰਾਮ ਰਹਿੰਦਾ ਜੀ ਸਰਫਰੋਸ਼। ਇਸ ਵਿੱਚ ਵੀ ਤੁਸੀਂ ਹਿੰਦੀ ਫਿਲਮੀ ਨਗਮੇ ਸੁਣਦੇ ਹੋ। ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਦਾ ਵੇਲਾ ਰਹੇਗਾ ਦੁਪਹਿਰ 2:30 ਵਜੇ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਗੱਲਬਾਤ ਕਰੋਗੇ ਪੈਸੇ ਅੱਗੇ ਇਨਸਾਨੀਅਤ ਖਤਮ, ਇਹ ਵਿਸ਼ਾ ਹੈ ਜੀ ਗੱਲਬਾਤ ਦਾ, ਨੋਟ ਕਰ ਲਓ, ਪੈਸੇ ਅੱਗੇ ਇਨਸਾਨੀਅਤ ਖਤਮ। ਦੁਪਹਿਰ 2:30 ਵਜੇ ਇਹ ਪ੍ਰੋਗਰਾਮ ਹੋਏਗਾ, ਲਾਈਵ ਫੋਨ ਇਨ ਰਹਿੰਦਾ ਇਹ ਪ੍ਰੋਗਰਾਮ ਅਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਹੁੰਦੇ ਨੇ। ਸ਼ਾਮੀ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 5:30 ਵਜੇ। ਅੱਜ ਦੇ ਇਸ ਪ੍ਰੋਗਰਾਮ 'ਚ ਬੱਕਰੀ ਪਾਲਣ ਲਾਹੇਵੰਦ ਧੰਦਾ, ਇਸ ਬਾਬਤ ਜਾਣਕਾਰੀ ਤੁਹਾਨੂੰ ਦੇਣਗੇ ਰਣਬੀਰ ਸਿੰਘ ਰਾਣਾ। ਗੱਲਬਾਤ ਹੋਏਗੀ ਮੰਨਤ ਮਹਿਮੀ ਹੋਰਾਂ ਦੇ ਨਾਲ। ਛੇ ਵੱਜ ਕੇ 5 ਮਿੰਟ 'ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮਾਂ ਦਾ ਵੇਰਵਾ ਅਤੇ ਕੁਝ ਸਥਾਨਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਨੌਜਵਾਨ ਦੋਸਤਾਂ ਲਈ ਸਾਡਾ ਖਾਸ ਪ੍ਰੋਗਰਾਮ ਵਿਬਗਿਓਰ ਦਾ ਵੇਲਾ ਰਹੇਗਾ ਸ਼ਾਮੀ 6:30 ਵਜੇ। 7 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 7:45 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਮਾਲਵੇ ਦੀ, ਅੱਜ ਦੇ ਇਸ ਪ੍ਰੋਗਰਾਮ 'ਚ ਗਾਇਕ ਕਲਾਕਾਰ ਰਹਿਣਗੇ

ਕੁਲਦੀਪ ਮਾਣਕ। 10 ਵਜੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ, ਅਤੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਸ਼ੌਕੀਨ ਸੁਣ ਸਕਦੇ ਨੇ ਰਾਤੀਂ 10:30 ਵਜੇ ਪ੍ਰੋਗਰਾਮ ਰਜਨੀਗੰਧਾ। ਸਭਾ ਦੇ ਅਖੀਰ 'ਚ ਰਾਤੀਂ 11 ਵਜੇ ਹਿੰਦੀ 'ਚ ਸਮਾਚਾਰ ਹੋਣਗੇ ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਰਿਲੇਅ ਕੀਤੇ ਜਾਣਗੇ ਸਾਡੇ ਦਿੱਲੀ ਕੇਂਦਰ ਤੋਂ। ਦੇਰ ਰਾਤ 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਪੇਸ਼ ਹੈ ਜੀ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਪ੍ਰੋਗਰਾਮ 'ਚ ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ, ਬਿਨਾਂ ਦੇਰ ਕੀਤਿਆਂ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ ਜੀ। ਇਹ ਪਹਿਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਮਹਿਸ ਗੇਟ ਨਾਭਾ ਤੋਂ, ਭੇਜਣ ਵਾਲੇ ਨੇ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਪਿੰਡ ਕਸਬਾ ਦੇਵੀਗੜ੍ਹ ਤੋਂ ਰੇਖਾ ਰਾਣੀ ਅਤੇ ਮਮਤਾ ਰਾਣੀ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ। ਨਿਮਨਾਬਾਦ ਤੋਂ ਫਰਮਾਇਸ਼ ਆਈ ਹੈ ਜਤਿੰਦਰ ਕੌਰ ਅਤੇ ਲਵਪ੍ਰੀਤ ਕੌਰ ਹੋਰਾਂ ਦੀ। ਪਿੰਡ ਢਿੱਲਵਾਂ ਜ਼ਿਲ੍ਹਾ ਬ੍ਰਾਹਮਣਾ ਤੋਂ ਗੁਰਨੂਰ ਕੌਰ, ਗੁਰਪ੍ਰੀਤ ਅਤੇ ਹਰਵਿੰਦਰ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ। ਆਓ ਸੁਣਦੇ ਹਾਂ ਫਿਲਮ ਵੋ ਦਾ ਇੱਕ ਗੀਤ, ਉਦਿਤ ਨਾਰਾਇਣ ਅਤੇ ਸਾਧਨਾ ਸਰਗਮ ਦੀਆਂ ਆਵਾਜ਼ਾਂ 'ਚ, ਆਨੰਦ ਰਾਜ ਅਨੰਦ ਦਾ ਸੰਗੀਤਬੱਧ ਕੀਤਾ ਅਤੇ ਦੇਵ ਕੋਹਲੀ ਦੇ ਬੋਲ

ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਸਮਾਚਾਰਾਂ ਤੋਂ ਬਾਅਦ। ਹੁਣੇ ਯਾਨੀ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਅਤੇ ਪ੍ਰੋਗਰਾਮ ਨਗਮੇ ਉਸ ਤੋਂ ਬਾਅਦ ਇਸੇ ਤਰ੍ਹਾਂ ਜਾਰੀ ਰਹੇਗਾ। FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ।

ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

0: ਦਾ ਸਿਹਰਾ ਪ੍ਰਣਾਲੀਗਤ ਸੁਧਾਰਾਂ ਨੂੰ ਦਿੰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਇਹ ਸਫਲਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਟੀਚਾਮੁਖੀ ਕੰਮਾਂ ਦਾ ਨਤੀਜਾ ਏ। ਇਹ ਪਹਿਲਕਦਮੀ ਸਰਕਾਰੀ ਸਕੂਲਾਂ ਵਿੱਚ ਜੇਈ ਅਤੇ ਨੀਟ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਿਆਰੀ ਦਰਜੇ ਦੀ ਮੁਫਤ ਕੋਚਿੰਗ ਅਤੇ ਆਧੁਨਿਕ ਬੁਨਿਆਦੀ ਢਾਂਚਾ ਅਤੇ ਢੁਕਵੀਂ ਸਲਾਹ ਪ੍ਰਦਾਨ ਕਰਦੀ ਏ। ਕੱਲ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਤੇ ਇੱਕ ਨਿੱਜੀ ਹਸਪਤਾਲ ਵਿੱਚ ਗਰਨੇਡ ਨਾਲ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਾਂਝੇ ਯਤਨਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਵਿਦੇਸ਼ ਬੈਠੇ ਇੱਕ ਵਿਅਕਤੀ ਦੀ ਸ਼ਮੂਲੀਅਤ ਬਾਰੇ ਵੀ ਪਤਾ ਚੱਲਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਏ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੇ ਮਸ਼ਹੂਰ ਸਵਾਦਲੇ ਚਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸੇਵਾ ਨੇ ਨਾ ਸਿਰਫ ਕਸ਼ਮੀਰ ਦੇ ਚਰੀ ਉਤਪਾਦਕਾਂ ਨੂੰ ਰਾਹਤ ਦਿੱਤੀ ਏ, ਸਗੋਂ ਇਹ ਫਲ ਪ੍ਰੇਮੀਆਂ ਨੂੰ ਕਸ਼ਮੀਰ ਵਾਦੀ ਦੇ ਰਸਦਾਰ ਚਰੀ ਦਾ ਸਵਾਦ ਲੈਣ ਵਿੱਚ ਵੀ ਮਦਦ ਕਰ ਰਹੀ ਏ। ਇਸ ਦੀ ਗੁਣਵੱਤਾ ਅਤੇ ਤਾਜ਼ਗੀ ਬਣਾਈ ਰੱਖਣ ਲਈ ਫਿਰੋਜ਼ਪੁਰ ਡਿਵੀਜ਼ਨ ਨੇ ਛੇਤੀ ਖਰਾਬ ਹੋਣ ਵਾਲੇ ਇਸ ਫਲ ਲਈ ਢੋਆ ਢੁਆਈ ਪ੍ਰਬੰਧ ਯਕੀਨੀ ਬਣਾਏ ਨੇ। ਅੰਮ੍ਰਿਤਸਰ ਤੋਂ ਇਹ ਫਲ ਰੇਲਵੇ ਦੀਆਂ ਵਿਸ਼ੇਸ਼ ਪਾਰਸਲ ਵੈਨਾਂ ਰਾਹੀਂ ਕਰੀਬ 29 ਘੰਟਿਆਂ ਵਿੱਚ ਗੁਜਰਾਤ ਤੇ ਵਡੋਦਰਾ ਤੇ ਸੂਰਤ ਤੇ 31 ਘੰਟਿਆਂ ਵਿੱਚ ਮੁੰਬਈ ਦੇ ਬਾਂਦਰਾ ਪਹੁੰਚਦਾ ਏ। ਫਿਰੋਜ਼ਪੁਰ ਸਥਿਤ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਮਾਲ ਸੇਵਾਵਾਂ ਪਰਮਦੀਪ ਸਿੰਘ ਸੈਣੀ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਮਈ ਦੇ ਅਖੀਰ ਵਿੱਚ ਕਰੀਬ 13 ਟਨ ਪ੍ਰੀਮੀਅਮ ਗੁਣਵੱਤਾ ਵਾਲੀਆਂ ਚੈਰੀਆਂ ਦੋਵਾਂ ਰਾਜਾਂ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਭੇਜੀਆਂ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਤੋਂ ਖੇਪਾਂ ਮਈ ਦੇ ਅਖੀਰ ਤੋਂ ਜੁਲਾਈ ਦੇ ਮੱਧ ਵਿਚਕਾਰ ਹੋਰ ਡਿਲੀਵਰੀ ਲਈ ਆਉਂਦੀਆਂ ਨੇ। ਇਹ ਆਵਾਜਾਈ ਜੰਮੂ ਕਸ਼ਮੀਰ ਦੇ ਚੈਰੀ ਉਤਪਾਦਕਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਵਧੀਆ ਭਾਅ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋ ਰਹੀ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦਾ 1:15 ਹੋਇਆ ਜੀ ਤੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਕਰਮਜੀਤ ਕੌਰ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਬਹੁਤ ਸਾਰੀਆਂ ਚਿੱਠੀਆਂ ਭੇਜੀਆਂ ਨੇ ਤੇ ਆਹ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਭੇਜਣ ਵਾਲੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ ਤੇ ਸਾਰਾ ਡਾਗਲਾ ਪਰਿਵਾਰ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਹੋਰਾਂ ਦੀ ਚਿੱਠੀ ਆਈ ਹੈ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਮਲੋਟ ਕੈਂਪ ਤੋਂ ਚਿੱਠੀ ਭੇਜ ਰਹੇ ਨੇ ਜੀ ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਰਮੇਸ਼ ਮਿਗਲਾਨੀ ਅਤੇ ਇਹਨਾਂ ਦਾ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਦਾ ਖੱਤ ਸਾਨੂੰ ਪਹੁੰਚਿਆ ਏ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਸਨਮ ਰੇ ਵਿੱਚੋਂ। ਮਿਥੂਨ, ਅਰਿਜੀਤ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ ਨੇ। ਮਿਥੂਨ ਨੇ ਗੀਤ ਦੇ ਬੋਲ ਲਿਖੇ ਨੇ ਅਤੇ ਸੰਗੀਤਬੱਧ ਵੀ ਕੀਤਾ ਹੈ।

ਜੀ ਦੋਸਤੋ, ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਗਮੇ, ਅਤੇ ਤੁਹਾਡੀਆਂ ਚਿੱਠੀਆਂ ਅਸੀਂ ਸ਼ਾਮਿਲ ਕਰ ਰਹੇ ਹਾਂ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ, ਮੁੱਲਾਂਪੁਰ ਦਾਖਾ ਮੰਡੀ ਤੋਂ। ਬਿੱਟੂ ਜੈਨ, ਮੱਟੂ ਜੈਨ, ਦੀਪਕ, ਅਭਿਸ਼ੇਕ, ਗੌਤਮ, ਰਾਜੇਸ਼, ਅਰੁਣਾ, ਆਰੀਹੰਤ, ਸੁਰਭੀ, ਵਿੱਕੀ ਅਤੇ ਪੂਰੇ ਜੈਨ ਪਰਿਵਾਰ ਦੀ ਇਹ ਚਿੱਠੀ ਸਾਡੇ ਕੋਲ ਆਈ ਹੈ ਪਿੰਡ ਸਿਉਣਾ ਤੋਂ। ਧੰਨਾ ਸਿੰਘ ਕਰੋੜ, ਪਰਮਵੀਰ ਸਿੰਘ ਕਰੋੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਅਤੇ ਇਹਨਾਂ ਦਾ ਪੂਰਾ ਪਰਿਵਾਰ ਖਤ ਭੇਜ ਰਿਹਾ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮੁਨੀਸ਼ ਬਜਾਜ ਅਤੇ ਇਹਨਾਂ ਦੇ ਪਰਿਵਾਰ ਦੀ ਫਰਮਾਇਸ਼ ਪਹੁੰਚੀ ਹੈ ਜੀ। ਪੁਰਾਣੀ ਮੰਡੀ ਮੁੱਲਾਂਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ ਅਤੇ ਨਗੀਨਾ ਜੈਨ ਹੋਰਾਂ ਦਾ ਖਾਤਾ ਆਇਆ। ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਜੀ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਅਤੇ ਪੂਰਾ ਬਰਾੜ ਪਰਿਵਾਰ, ਇਹਨਾਂ ਦੇ ਨਾਲ ਨੇ ਕੁਲਵੰਤ ਗਿੱਲ ਮਲੋਟ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ, ਜਿਸ ਨੂੰ ਅਸੀਂ ਲਿਆ ਜੀ ਫਿਲਮ ਲੈਲਾ ਮਜਨੂੰ ਦੇ ਵਿੱਚੋਂ। ਆਵਾਜ਼ ਲਤਾ ਮੰਗੇਸ਼ਕਰ ਦੀ, ਮਦਨ ਮੋਹਨ ਨੇ ਸੰਗੀਤਬੱਧ ਕੀਤਾ ਹੈ ਅਤੇ ਸਾਹਿਰ ਨੇ ਗੀਤ ਦੇ ਬੋਲ ਲਿਖੇ ਨੇ।

ਪ੍ਰੋਗਰਾਮ ਨਗਮੇ 'ਚ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ ਪੁਰੀ ਹੋਰਾਂ ਦੀ। ਇਹਨਾਂ ਦੇ ਨਾਲ ਨੇ ਗਗਨ ਕਪੂਰ, ਗੁੰਜਨ ਕਪੂਰ, ਲਾਲਸਾ, ਰਮਾ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ ਪੁਰੀ, ਸਤੀਸ਼, ਰਾਕੇਸ਼ ਅਤੇ ਵਿਨੋਦਪੁਰੀ। ਪਿੰਡ ਖੈਰੇਕਾ ਸਿਰਸਾ ਤੋਂ ਸਾਨੂੰ ਖਤ ਭੇਜ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀ ਲੋਟ। ਮਸੀਤਾਂ ਡੱਬ ਵਾਲੀ ਤੋਂ ਖਤ ਆਇਆ ਜੀ ਦਰਸ਼ਨ ਲੋਟ ਅਤੇ ਇਹਨਾਂ ਦੇ ਪਰਿਵਾਰ ਦਾ। ਗਾਂਧੀ ਚੌਕ ਰੋਪੜ ਤੋਂ ਲਿਖ ਰਹੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਚੱਕਲਾ ਬਾਜ਼ਾਰ ਸਮਾਣਾ ਤੋਂ ਚਿੱਠੀ ਭੇਜੀ ਹੈ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਅਤੇ ਹਸਮੁਖ ਲਾਲ ਜਿੰਦਲ ਹੋਰਾਂ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਫੁਕਰੇ ਦਾ ਇਹ ਗੀਤ ਸੁਣਦੇ ਹਾਂ ਜਿਸਨੂੰ ਗਾਇਆ ਹੈ ਸੋਨਾ ਮਹਾਪਾਤਰਾ ਨੇ। ਰਾਮ ਸੰਪਤ ਨੇ ਸੰਗੀਤਬੱਧ ਕੀਤਾ ਅਤੇ ਮੁੰਨਾ ਧੀਮਾਨ ਨੇ ਗੀਤ ਦੇ ਬੋਲ ਲਿਖੇ ਨੇ।

ਪ੍ਰੋਗਰਾਮ ਨਗਮੇ 'ਚ ਸਾਦੁਲ ਸ਼ਹਿਰ ਤੋਂ ਲਿਖਿਆ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਹੋਰਾਂ ਨੇ। ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ ਅਤੇ ਇਹਨਾਂ ਦੇ ਨਾਲ ਨੇ ਆਰਜ਼ੂ ਜਾਜੋਰੀਆ। ਪਿੰਡ ਅਤਾਪੁਰ ਕਲੋਨੀਆਂ ਤੋਂ, ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਨੇ ਫਰਮਾਇਸ਼ ਭੇਜੀ ਹੈ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਜੀ ਮੁਸਾਫਿਰ, ਰਿਚਾ ਸ਼ਰਮਾ ਅਤੇ ਸੁਖਵਿੰਦਰ ਸਿੰਘ ਦੇ ਬੋਲ ਨੇ। ਦੇਵ ਕੋਹਲੀ ਨੇ ਗੀਤ ਦੇ ਬੋਲ ਲਿਖੇ ਨੇ ਅਤੇ ਆਨੰਦ ਰਾਜ ਆਨੰਦ ਨੇ ਸੰਗੀਤਬੱਧ ਕੀਤਾ ਹੈ।

ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਚਿੱਠੀ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਪਤਾ ਨੋਟ ਕਰ ਲਓ ਜੀ। ਸਾਡਾ ਪਤਾ ਹੈ ਪ੍ਰੋਗਰਾਮ ਨਗਮੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ। ਪਿੰਨ ਕੋਡ ਹੈ 147002। ਇਸ ਪਤੇ 'ਤੇ ਖਤ ਭੇਜ ਕੇ ਤੁਸੀਂ ਆਪਣੀ ਫਰਮਾਇਸ਼ ਦਾ ਕੋਈ ਵੀ ਹਿੰਦੀ ਗੀਤ ਸੁਣ ਸਕਦੇ ਹੋ ਪ੍ਰੋਗਰਾਮ ਨਗਮੇ ਤਹਿਤ।

0: ਇਹ ਸੀ ਅੱਜ ਦੇ ਪ੍ਰੋਗਰਾਮ ਨਗਮੇ ਦੀ ਆਖਰੀ ਪੇਸ਼ਕਸ਼ ਫਿਲਮ ਮੁਸਾਫਰ ਵਿੱਚੋਂ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਹੁਣ ਖਤਮ ਹੁੰਦਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਰਿਲੇਅ ਕਰਾਂਗੇ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵਿਆ ਨਗਰ ਵਿੱਚ ਅੱਜ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਏ। ਕਾਂਗਰਸ ਦੇ DK ਸ਼ਿਵਕੁਮਾਰ ਅੱਜ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਏ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਸੱਭਿਆਚਾਰਕ ਤੌਰ 'ਤੇ ਅਮੀਰ ਨੇ ਅਤੇ ਉਹਨਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਯਤਨ ਕਰਨੇ ਚਾਹੀਦੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਦੇਸ਼ ਦੇ ਹਰ ਪਿੰਡ ਅਤੇ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਰਾਸ਼ਟਰਪਤੀ ਮੁਰਮੂ ਨੇ ਚਿੰਤਾ ਪ੍ਰਗਟ ਕੀਤੀ ਕਿ ਕੁਝ ਕਬਾਇਲੀ ਭਾਈਚਾਰੇ ਅਜੇ ਵੀ ਵੱਖ ਵੱਖ ਸਰਕਾਰੀ ਯੋਜਨਾਵਾਂ ਤੋਂ ਅਣਜਾਣ ਨੇ। ਇਹ ਸਮਾਗਮ ਜਨਜਾਤੀ ਗਰਿਮਾ ਉਤਸਵ 2026 ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਦੇਸ਼ ਭਰ ਵਿੱਚ ਕਬਾਇਲੀ ਵਿਕਾਸ ਲਈ ਜ਼ਿੰਮੇਵਾਰ ਸੰਸਥਾਗਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗਾ, ਜਿਸ ਵਿੱਚ ਸ਼ਾਸਨ ਸੁਧਾਰ, ਤਾਲਮੇਲ ਵਿਧੀ ਅਤੇ ਤਕਨਾਲੋਜੀ ਆਧਾਰਿਤ ਸੇਵਾ ਪ੍ਰਦਾਨ ਕਰਨਾ ਸ਼ਾਮਲ ਹੈ। ਕਾਨਫਰੰਸ ਵਿੱਚ 26 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਨੇ। ਅੱਜ ਸਵੇਰੇ ਦਿੱਲੀ ਦੇ ਮਾਲਵਿਆ ਨਗਰ ਵਿੱਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰਾਂ ਨੂੰ ਬਚਾ ਲਿਆ ਗਿਆ ਏ। ਦੱਖਣੀ ਦਿੱਲੀ ਦੇ DCP ਅਨੰਤ ਮਿੱਤਲ ਨੇ ਕਿਹਾ ਕਿ ਅੱਗ ਬੁਝਾਉਣ ਵਾਲੀਆਂ 8 ਗੱਡੀਆਂ ਦੀ ਸਹਾਇਤਾ ਨਾਲ ਅੱਗ ਨੂੰ ਸਫਲਤਾ ਨਾਲ ਬੁਝਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਅੱਗ ਬੁਝਾਊ ਸੇਵਾ ਅਤੇ ਹੋਰ ਹੰਗਾਮੀ ਪ੍ਰਤੀਕਰਮ ਦੇਣ ਵਾਲਿਆਂ ਦੇ ਤਾਲਮੇਲ ਵਾਲੇ ਯਤਨਾਂ ਰਾਹੀਂ 40 ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਡਾਕਟਰੀ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਾ ਉਹਨਾਂ ਦੱਸਿਆ,
2: हम कंसर्न डिपार्टमेंट्स को भी आदेश दें कि जो गलत तरीके से इस तरह का काम कर रहे हैं, किसी और लाइसेंस की आड़ में होटल चला रहे हैं, इंफेक्शन लिया जाए। CD को बोला है कि यहाँ पे किस तरह कैसे कितने लाइसेंस दिए हुए आपने उनका दिए ताकि रूटीन चेकिंग करवाई जा सके। आगे हम संबंधित विभागों को भी निर्देश देंगे कि इस तरह के रूटीन चेक कार्रवाई अपनी करते रहेंगे।
1: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਉਹਨਾਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਸ਼੍ਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਵੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਅੱਗ ਬੁਝਾਊ ਸੇਵਾ, ਦਿੱਲੀ ਪੁਲਿਸ, ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ, ਐਂਬੂਲੈਂਸ ਸੇਵਾਵਾਂ ਅਤੇ ਹੋਰ ਹੰਗਾਮੀ ਏਜੰਸੀਆਂ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਏ। ਇਸ ਕਮੇਟੀ ਦੀ ਪ੍ਰਧਾਨਗੀ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਕੰਚਨ ਦੇਵੀ ਕਰਨਗੇ। ਕਮੇਟੀ ਨੂੰ ਇਸ ਸਾਲ 31 ਅਗਸਤ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਅਰਾਵਲੀ ਚੁਗਿਰਦਾ ਸਿਲਸਿਲੇ ਦੀ ਸੰਭਾਲ ਨਾਲ ਸੰਬੰਧਤ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਨਿਰਪੱਖ ਅਤੇ ਵਿਗਿਆਨਕ ਮੁਲਾਂਕਣ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਅਦਾਲਤ ਨੇ ਚੁਗਿਰਦਾ ਅਤੇ ਜੰਗਲਾਤ ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਲਾਗੂ ਕਰਨ 'ਤੇ ਰੋਕ ਲਾ ਦਿੱਤੀ ਸੀ ਅਤੇ ਮਾਹਰਾਂ ਵੱਲੋਂ ਇੱਕ ਨਵੀਂ ਸਮੀਖਿਆ ਦਾ ਨਿਰਦੇਸ਼ ਦਿੱਤਾ ਸੀ। ਕਮੇਟੀ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਅਰਾਵਲੀ ਪਹਾੜਾਂ ਦੀ ਪਛਾਣ ਲਈ ਤਜਵੀਜ਼ਤ ਮਾਪਦੰਡ ਚੌਗਿਰਦਾ ਸੁਰੱਖਿਆ ਅਧੀਨ ਖੇਤਰ ਨੂੰ ਕਾਫੀ ਘਟਾ ਸਕਦੇ ਨੇ ਅਤੇ ਚੌਗਿਰਦੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਖੁਦਾਈ ਜਾਂ ਹੋਰ ਗਤੀਵਿਧੀਆਂ ਦੀ ਆਗਿਆ ਦੇ ਸਕਦੇ ਨੇ। ਇਹ ਕਮੇਟੀ ਰਿਪੋਰਟ ਵਿੱਚ ਵਰਤੇ ਗਏ ਉਚਾਈ ਮਾਪਦੰਡਾਂ ਦੇ ਵਿਗਿਆਨਿਕ ਆਧਾਰ ਦਾ ਵੀ ਘੋਖ ਕਰੇਗੀ ਅਤੇ ਮੁਲਾਂਕਣ ਕਰੇਗੀ ਕਿ ਕੀ ਮੌਜੂਦਾ ਨੇਮਬੱਧੀ ਸਿਲਸਿਲੇ ਅਰਾਬੀ ਪਰਬਤ ਲੜੀ ਦੀ ਰੱਖਿਆ ਲਈ ਢੁਕਵੇਂ ਨੇ। ਕਮੇਟੀ ਵਿੱਚ ਜੰਗਲਾਤ, ਭੂ ਵਿਗਿਆਨ, ਚੌਗਿਰਦਾ ਅਤੇ ਵਾਤਾਵਰਣ ਦੇ ਮਾਹਰ ਸ਼ਾਮਲ ਨੇ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ ਡੀ ਕੇ ਸ਼ਿਵ ਕੁਮਾਰ ਅੱਜ ਸ਼ਾਮ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜਪਾਲ ਥਾਵਰ ਚੰਦ ਗਹਿਲੋਤ ਲੋਕ ਭਵਨ ਵਿੱਚ ਉਹਨਾਂ ਨੂੰ ਸਹੁੰ ਚੁਕਾਉਣਗੇ। ਸਾਬਕਾ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅੱਜ ਲਗਭਗ 10 ਵਿਧਾਇਕਾਂ ਦੇ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ, ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਤੋਂ ਇਲਾਵਾ ਧਾਰਮਿਕ ਆਗੂਆਂ, ਮਜ਼ਦੂਰਾਂ, ਲੇਖਕਾਂ, ਅਦਾਕਾਰਾਂ ਅਤੇ ਪ੍ਰਮੁੱਖ ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਗਮ ਵਾਲੀ ਥਾਂ ਲੋਕ ਭਵਨ ਵਿੱਚ 3,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਵੇਖੀ ਏ। ਇਸ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ ਦੌਰਾਨ ਮੁੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਤੇ ਵਿਸ਼ੇਸ਼ ਲੜੀ ਪ੍ਰਸਾਰਿਤ ਕਰ ਰਿਹਾ ਹੈ। ਅੱਜ ਅਸੀਂ ਮੱਧ ਵਰਗ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
3: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਵੱਖ ਵੱਖ ਯੋਜਨਾਵਾਂ ਅਤੇ ਸੁਧਾਰਾਂ ਰਾਹੀਂ ਮੱਧ ਵਰਗ ਦੇ ਲੋਕਾਂ ਨੂੰ ਸਮਰੱਥ ਬਣਾਇਆ। ਸਰਲ ਟੈਕਸ ਪ੍ਰਣਾਲੀ, ਬਿਹਤਰ ਬੈਂਕਿੰਗ, ਬੀਮਾ ਅਤੇ ਪੈਨਸ਼ਨ ਸਹੂਲਤਾਂ ਨੇ ਮੱਧ ਵਰਗ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਈ ਹੈ। ਨਵੀਂ ਟੈਕਸ ਵਿਵਸਥਾ ਤਹਿਤ ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ GST ਨੇ ਵੀ ਟੈਕਸ ਪ੍ਰਣਾਲੀ ਨੂੰ ਸਰਲ ਬਣਾ ਕੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਕੀਮਤ ਘਟਾ ਕੇ ਮੱਧ ਵਰਗ ਨੂੰ ਰਾਹਤ ਦਿੱਤੀ ਹੈ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਨੇ ਲੱਖਾਂ ਲੋਕਾਂ ਨੂੰ ਪੱਕੇ ਮਕਾਨ ਪ੍ਰਦਾਨ ਕੀਤੇ ਨੇ। ਇਸ ਯੋਜਨਾ ਤਹਿਤ ਮਨਜ਼ੂਰ ਕੀਤੇ ਗਏ 1,25,00,000 ਮਕਾਨਾਂ ਵਿੱਚੋਂ 98 ਤੋਂ ਵੱਧ ਮਕਾਨ ਬਣਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 43,52,00,000 ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਨੇ, ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਮਿਲੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ

0: ਪਰਯੋਜਨਾ ਤਹਿਤ ਜਨ ਔਸ਼ਧੀ ਕੇਂਦਰਾਂ ਰਾਹੀਂ ਲੋਕਾਂ ਨੂੰ ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਮਿਲ ਰਹੀਆਂ ਨੇ ਜੋ ਬਾਜ਼ਾਰ ਨਾਲੋਂ 50 ਤੋਂ 80 ਫੀਸਦੀ ਸਸਤੀਆਂ ਦਰਾਂ ਤੇ ਉਪਲਬਧ ਨੇ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕਾਰਨ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਨੇ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਰਹੇ ਨੇ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹੁਣ ਤੱਕ 40 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਜਾ ਚੁੱਕੇ ਨੇ। ਭਾਰਤ ਦੇ ਮੱਧ ਵਰਗ ਦੇ ਲੋਕਾਂ ਦੀ ਆਮਦਨ ਵਿੱਚ ਵਾਧੇ ਅਤੇ ਨਵੇਂ ਮੌਕੇ ਮਿਲਣ ਨਾਲ ਉਹ ਹੁਣ ਦੇਸ਼ ਦੀ ਆਰਥਿਕ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਸੂਰਜੀ ਊਰਜਾ ਵਿਕਾਸ ਕਹਾਣੀ ਆਲਮੀ ਪੱਧਰੀ ਮਾਪਦੰਡ ਕਾਇਮ ਕਰ ਰਹੀ ਹੈ ਅਤੇ ਮਜ਼ਬੂਤ ਨੀਤੀ ਸਹਾਇਤਾ ਅਤੇ ਆਲਮੀ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਰਿਕਾਰਡ ਸਮਰੱਥਾ ਵਾਧੇ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਅਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਅਧੀਨ ਵੋਟਰਾਂ ਨੂੰ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਰਾਜ ਵਿੱਚ ਪ੍ਰੀ SIR ਮੈਪਿੰਗ ਦਾ 84.62% ਪੂਰਾ ਹੋ ਚੁੱਕਾ ਹੈ। ਆਖਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵਿਆ ਨਗਰ ਵਿੱਚ ਅੱਜ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਅਤੇ ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਸਭ ਤੋਂ ਦੂਜਾ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਇਸ ਦੇ ਨਾਲ ਹੀ ਰਾਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਤੁਸੀਂ ਸ਼ਾਮੀ 6:20 'ਤੇ ਸੁਣੋਗੇ। ਨਮਸਕਾਰ।
2: ਆਦਾਬ, ਯੇ ਆਕਾਸ਼ਵਾਣੀ ਹੈ। ਜ਼ਮੀਰ ਰਜ਼ਵੀ ਸੇ ਖਬਰੇਂ ਸੁਣੀਏ। सबसे पहले इस वक्त की सुर्खियां। दिल्ली के मालविया नगर इलाके के एक होटल में लगी जबरदस्त आग में कम से कम 21 लोगों की मौत हो गई। वजीर आजम ने हादसे पर अफसोस का इजहार किया है और महलुकीन के अफराद खानदान के लिए 2 लाख रुपए की फौरी इमदाद का ऐलान किया है। तृणमूल कांग्रेस बहरान का शिकार हो गई है क्योंकि पार्टी से निकाले गए रुकन असेंबली ऋतु प्रताप बैनर्जी ने मगरबी बंगाल असेंबली के तकरीबन 60 अराकीन असेंबली की हिमायत का दावा किया है। सुप्रीम कोर्ट ने अरावली की तशरीह का दोबारा जायजा लेने के लिए आला इख्तियारात के हामिल माहिरीन का पैनल तश्कील दिया है। सीनियर कांग्रेस रहनुमा DK शिवकुमार आज दोपहर कर्नाटक के वजीर आला के तौर पर हलफ लेंगे। भारत शमसी सलाहियतों में सालाना इजाफे के मामले में अमरीका को पीछे छोड़ते हुए दुनिया का दूसरा सबसे बड़ा शमसी तरक्की का बाजार बन गया है। और इंडोनेशिया ओपन बैडमिंटन में आज मर्दों के सिंगल्स में HS प्रणॉय और आयुष शेट्टी अपने अपने मुकाबले खेलेंगे। अब खबरें तफसील से। दिल्ली के मालविया नगर इलाके के एक होटल में आज सुबह लगी जबरदस्त आग में कम से कम 21 लोगों की मौत हो गई। वहीं इस वाकये में 40 अफराद को बचा लिया गया। जुनूबी दिल्ली के DCP अनंत मित्तल ने बताया कि आग बुझाने वाली 8 गाड़ियों की मदद से आग पर काबू पा लिया गया है। उन्होंने पुलिस, फायर खिदमात और दीगर हंगामी एजेंसियों की मुश्तरका कोशिशों से 40 से ज्यादा लोगों को बचाने में कामयाबी मिली है और उन्हें तिब्बी इलाज के लिए नजदीकी अस्पतालों में मुंतकिल किया गया है। वजीर आजम नरेंद्र मोदी ने मालवीय नगर इलाके में

ਪਹਿਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ, ਫਿਲਮ ਚਾਂਦੀ ਸੋਨਾ ਵਿੱਚੋਂ, ਆਵਾਜ਼ਾਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ। ਗੀਤ ਨੂੰ ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਬਰਮਨ ਨੇ, ਮਜਰੂ ਸੁਲਤਾਨਪੁਰੀ ਨੇ ਇਸ ਗੀਤ ਦੇ ਬੋਲ ਲਿਖੇ ਨੇ।

ਫਾਜੀ ਵੀਰੋ, ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਫਰੋਸ਼, ਅਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ। ਫਿਲਮ ਹੈ ਬਾਦਲ, ਆਵਾਜ਼ਾਂ ਅਨੁਰਾਧਾ ਪੌੜਵਾਲ ਅਤੇ ਉਦਿਤ ਨਾਰਾਇਣ ਦੀਆਂ। ਗੀਤ ਦੇ ਬੋਲ ਸਮੀਰ ਨੇ ਲਿਖੇ ਨੇ ਅਤੇ ਅਨੂ ਮਲਿਕ ਨੇ ਸੰਗੀਤਬੱਧ ਕੀਤਾ ਹੈ।

0: ਲਓ ਜੀ, ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਲਾਈਨ 'ਤੇ ਆ ਚੁੱਕੇ ਨੇ। ਉਹਨਾਂ ਦੇ ਵਿਚਾਰ ਜਾਣਦੇ ਹਾਂ ਅੱਜ ਦੇ ਵਿਸ਼ੇ 'ਤੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਅਤੇ ਕਿੱਥੋਂ ਜੀ?
1: ਸਤਿ ਸ਼੍ਰੀ ਅਕਾਲ ਜੀ,
0: ਆਪਣਾ ਨਾਂ ਦੱਸ
1: ਲੱਜਾ
0: ਦਿਓ
1: ਸਿੰਘ
0: ਜੀ।
1: ਬੋਲ
0: ਹਾਂਜੀ
1: ਲੱਜਾ ਸਿੰਘ ਬੋਲਦਾ ਜੀ, ਦਾਉਣ ਖੁਰਦ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ?
1: ਵਿਸ਼ਾ ਤਾਂ ਦੇਖੋ ਜੀ, ਪੈਸਾ ਤਾਂ ਆਪਾਂ ਦੇਖੋ ਦੇਖ ਕੇ ਲਾਉਣਾ ਚਾਹੀਦਾ ਆਪਾਂ ਨੂੰ
0: ਜੀ,
1: ਵੀ ਜਿੰਨਾ ਕੁ ਆਪਣਾ ਹਿਸਾਬ ਕਿਤਾਬ ਆ ਨਾ, ਉਹਦੇ ਹਿਸਾਬ ਨਾਲ ਪੈਸਾ ਲਾਓ। ਵੀ ਜ਼ਿਆਦਾ ਪੈਸਾ ਲਾਓਗੇ ਤੇ ਫਿਰ ਆਪਾਂ ਭਾਈ ਔਖੇ ਹੋਵਾਂਗੇ।
0: ਇਨਸਾਨੀਅਤ ਖਤਮ ਹੋ ਗਈ ਪੈਸੇ ਦੇ ਅੱਗੇ, ਰਿਸ਼ਤਿਆਂ ਤੇ
1: ਪੈਸਾ। ਹਾਂਜੀ ਹਾਂਜੀ,
0: ਅਸਰ ਪੈ ਰਿਹਾ। ਇਸ ਬਾਬਤ ਕੀ ਕਹਿਣਾ ਚਾਹੋਗੇ?
1: ਅਸਰ ਤਾਂ ਇਹਦੇ ਕਰਕੇ ਪੈ ਰਿਹਾ ਜੀ, ਵੀ ਖਰਚੇ ਵੱਧ ਗਏ ਜ਼ਿਆਦੇ, ਸਭ ਲੱਗਦੇ ਆਮਦਨ ਘਟੀ ਵੀ ਆ।
0: ਹਾਂ, ਤੇ ਉਹ
1: ਆਮਦਨ ਘਟੀ ਵੀ ਆ, ਪੈਸਾ ਵੱਧ ਗਿਆ
0: ਜੀ,
1: ਖਰਚੇ ਵਧਾ ਤੇ ਜ਼ਿਆਦੇ ਲੋਕਾਂ ਨੇ। ਹੁਣ ਅੱਗੇ ਕਿਹੜਾ ਨਹੀਂ ਕੰਮ ਆਉਂਦੇ ਤੇ ਫਿਰ ਇਕੱਲਾ ਬੰਦਾ ਜਾ ਕੇ ਆਪਣਾ ਭਾਈ ਸੌਦਾ ਪਤਾ ਲਿਆ ਉਹਨਾਂ ਦਾ ਜਾ ਕੇ
0: ਜੀ।
1: ਹੁਣ ਗੱਡੀਆਂ ਜਾ ਰਹੀਆਂ, ਤੁਹਾਨੂੰ ਪਤਾ ਹੀ ਹੈ ਵੀ ਕਿ ਬੰਦੇ ਜਾਣਗੇ ਕਿੰਨਾ ਖਰਚ ਵਧੂਗਾ।
0: ਹਾਂ, ਪਰ ਗੱਡੀ 'ਚ ਕਈ ਸਵਾਰੀਆਂ ਜਾ ਸਕਦੀਆਂ ਨੇ। ਵੱਡੀਆਂ ਗੱਡੀਆਂ ਰੱਖਣੀਆਂ, ਆਲੀਸ਼ਾਨ ਘਰ ਪਾਉਣੇ, ਇਹ ਸਾਡੇ ਸ਼ੌਂਕ ਹੋ ਗਏ। ਮਤਲਬ ਅਸੀਂ ਮਨੁੱਖੀ ਕਦਰਾਂ
1: ਹੋ ਗਏ ਜੀ, ਇਹ ਖਰਚੇ ਵੱਧ ਗਏ ਜੀ
0: ਜੀ,
1: ਖਰਚੇ ਵਧਾ ਲਏ ਪਰ ਜ਼ਿਆਦੇ
0: ਜੀ।
1: ਫਿਰ ਤਾਂ ਖਤਮ ਹੋਣਾ ਹੀ ਕੰਮ ਹੋਇਆ ਲੋਕਾਂ ਦਾ ਹੁਣ।
0: ਸ਼ੁਕਰੀਆ ਜੀ,
1: ਚੰਗਾ ਜੀ, ਸਤਿ ਸ਼੍ਰੀ ਅਕਾਲ
0: ਜੀ।
1: ਜੀ
0: ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਇੱਕ ਵਾਰ ਵਿਸ਼ਾ ਤੁਹਾਨੂੰ ਦੁਬਾਰਾ ਦੱਸ ਦਿੰਦੇ ਹਾਂ ਕਿ ਪੈਸੇ ਅੱਗੇ ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ, ਇਨਸਾਨੀਅਤ ਮਰ ਰਹੀ ਹੈ, ਸਾਡੇ ਦਿਲਾਂ ਦੇ ਵਿੱਚ ਮਨੁੱਖਤਾ ਦੇ ਲਈ ਪਿਆਰ ਨਹੀਂ ਰਹਿ ਗਿਆ, ਸਿਰਫ ਅਤੇ ਸਿਰਫ ਪੈਸੇ ਲਈ ਪਿਆਰ ਰਹਿ ਗਿਆ। ਸਾਡੇ ਅਗਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ, ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਸਰ, ਕੌਣ ਜੀ?
1: ਸਤਿ ਸ਼੍ਰੀ ਅਕਾਲ ਜੀ, ਨਛੱਤਰ ਸਿੰਘ ਬੋਲਦਾ ਜੀ, ਸਰਦਾਂਪੁਰ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ?
1: ਵਿਸ਼ਾ ਤਾਂ ਜੀ ਆਇਆ, ਪੈਸਾ ਤਾਂ ਹੀ ਕਹਿੰਦੇ ਨੇ ਵੀ ਇਹਦਾ ਗੀਤ ਵੀ ਚੱਲਿਆ, ਕਹਿੰਦਾ ਜੇ ਪੈਸਾ ਬੋਲਦਾ ਹੁੰਦਾ। ਗੀਤ ਚੱਲਿਆ ਨਾ ਵੀ ਪੈਸਾ ਬੋਲਦਾ ਹੁੰਦਾ।
0: ਹਾਂਜੀ ਹਾਂਜੀ, ਮੈਂ ਚਲਾਉਣਾ ਹੈ ਜੀ, ਹਲੇ ਪਾਇਆ ਹੋਇਆ, ਤੁਸੀਂ ਆਪਣੀ ਗੱਲ ਰੱਖੋ ਜੀ।
1: ਇਹ ਪੈਸੇ ਨੇ ਤਾਂ ਬਹੁਤ ਦੁਨੀਆਂ ਨੂੰ ਫਿੱਕਾ ਪਾਤਾ ਜੀ,
0: ਜੀ
1: ਰਿਸ਼ਤੇਦਾਰੀ ਚ ਦੇ ਦੋ ਤਾਂ ਵੀ ਫਿੱਕ ਪੈਂਦੀ ਆ, ਕੋਈ ਹੋਰ ਕਿਸੇ ਮਹੱਤੜ ਦਮਾਤੜ ਦਾ ਕੰਮ ਕਰੋ ਤਾਂ ਵੀ ਫਿੱਕ ਪੈਂਦੀ ਆ, ਨਿਸ਼ਾਨ ਤਿਆਰ ਰਹੀ ਹੋ ਨੀ, ਨਾ ਕੋਈ ਦੇਣਾ ਮੰਨਦਾ ਫਿਰ ਦੁਬਾਰੇ।
0: ਜੀ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੈਸਾ ਕਿਸੇ ਨੂੰ ਉਧਾਰ ਨਹੀਂ ਦੇਣਾ ਚਾਹੀਦਾ, ਰਿਸ਼ਤੇ ਖਤਮ ਹੁੰਦੇ ਆ।
1: ਰਿਸ਼ਤੇ ਖਤਮ ਹੁੰਦੇ ਨੇ ਜੀ, ਅੱਜ ਕੱਲ ਉਹ ਸਮਾਂ ਹੀ ਨਹੀਂ ਰਿਹਾ ਹੈਗਾ,
0: ਜੀ
1: ਬੁਰਾ ਮੂੰਹ ਕਰਾ ਰਿਹਾ ਜੀ ਪੈਸਾ ਤਾਂ, ਕੋਈ ਗੱਡੀ ਬੜੀ ਲੈ ਲੋ ਤਾਂ ਵੀ ਬੁਰਾ ਮੂੰਹ ਹੋ ਰਿਹਾ ਜੀ,
0: ਜੀ
1: ਇੱਕ ਗੱਡੀ ਬੜੀ ਲੈ ਲੋ ਚਾਰ ਘਰ ਬੁਰਾ ਮੂੰਹ ਕਰ ਲੈਣਗੇ, ਬੋਲਣੋਂ ਖੜ ਜਾਣਗੇ।
0: ਪਰ ਜੇ ਆਪਾਂ ਔਲਾਦ ਦੀ ਗੱਲ ਕਰੀਏ ਕਿ ਔਲਾਦ ਜਿਹੜੀ ਹੈ ਉਹ ਆਪਣੇ ਮਾਪਿਆਂ ਦੇ ਲਈ ਉਨਾ ਪਿਆਰ ਨਹੀਂ ਰੱਖਦੀ ਜਿੰਨਾ ਉਹਨਾਂ ਦੀ ਪ੍ਰੋਪਰਟੀ ਨੂੰ ਪਿਆਰ ਕਰਦੀ ਹੈ, ਜਾਂ ਫਿਰ ਆਪਾਂ ਇਹ ਗੱਲ ਕਰੀਏ ਕਿ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਆਪਣੀ ਪ੍ਰੋਪਰਟੀ ਨਹੀਂ ਸੌਂਪ ਰਹੇ ਜਾਂ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿਤੇ ਸਾਡਾ ਬੁਢਾਪਾ ਨਾ ਰੁਲ ਜੇ, ਹੈ ਨਾ। ਇਹ ਸਾਰੀਆਂ ਗੱਲਾਂ ਜਿਹੜੀਆਂ ਇਨਸਾਨੀਅਤ ਕਦਰਾਂ ਕੀਮਤਾਂ ਨੇ ਜਿਹੜੀਆਂ ਸਾਡੀਆਂ ਰੁਲ ਰਹੀਆਂ ਨੇ, ਔਰ ਕਿਤੇ ਨਾ ਕਿਤੇ ਪੈਸੇ ਵਾਸਤੇ ਹੀ ਲੋਕ ਬਹੁਤ ਜ਼ਿਆਦਾ ਗੁਨਾਹ ਕਰ ਰਹੇ ਨੇ, ਬਹੁਤ ਜ਼ਿਆਦਾ ਕਹਿ ਲਓ ਤੁਸੀਂ ਪਾਪ ਵੱਧ ਰਿਹਾ ਦੁਨੀਆ 'ਤੇ, ਪੈਸਾ ਹਾਸਲ ਕਰਨ ਦੀ ਹੋੜ ਲੱਗੀ ਹੋਈ ਹੈ।
1: ਹੋਰ ਲੱਗੀ ਹੋਈ ਹੈ ਜੀ, ਜੇ ਚਾਰ ਪੈਸੇ ਕਿਸੇ ਬਜ਼ੁਰਗ ਕੋਲ ਹੈਗੇ ਨੇ,
0: ਜੀ
1: ਉਹ ਤਾਂ ਦੋ ਬੱਚੇ ਨੇ ਚਾਹੇ ਇੱਕ ਚਾਹੇ ਚਾਰ ਨੇ, ਉਹ ਤੇ ਮਤਲਬ ਖਾਉਣਾ ਮੰਨਦੇ ਨੇ ਉਹ।
0: ਜੀ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਧੰਨਵਾਦ ਜੀ।
1: ਧੰਨਵਾਦ
0: ਜੀ।

0: हेलो, आकाशवाणी पटियाला जी।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: सत श्री अकाल जी।
1: मैं बलवंत सिंह बोल रहा जी, बिरधनों तो।
0: जी, बिरधनों वाले की कहना चाहोगे अज के विषय ते?
1: ਇਸਾ ਤਾਂ ਠੀਕ ਹੈ ਮੈਡਮ ਜੀ, ਤੁਹਾਡੀ ਗੱਲ ਇਹ ਸਹੀ ਹੈ ਵੀ ਪੈਸਾ ਦੇ ਮੂਹਰੇ ਜਿਹੜੀ ਰਿਸ਼ਤੇਦਾਰੀ ਹੈ ਜਾਂ ਹੋਰ ਭਾਈਚਾਰਾ, ਇਹ ਸਾਰੀ ਚੀਜ਼ ਫਿੱਕੀ ਪੈਂਦੀ ਜਾ ਰਹੀ ਹੈ ਜੀ।
0: ਜੀ
1: ਉਹ ਐਂ ਹੈ ਜੀ, ਜਿਹਦੇ ਕੋਲੇ ਜਿਹਨੂੰ ਪਰਮਾਤਮਾ ਨੇ ਦੇਤਾ
0: ਜੀ
1: ਉਹ ਰਿਸ਼ਤੇਦਾਰੀ ਹੈ, ਜੇ ਚਾਹੇ ਪਿੰਡ 'ਚ ਹੈ ਲੋਕ ਉਹਨੂੰ ਜ਼ਿਆਦਾ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਚਾਹੇ ਗਰੀਬ ਆਦਮੀ ਹੈ ਉਹ ਜਿੰਨਾ ਮਰਜ਼ੀ ਮਨ ਦਾ ਸਾਫ਼ ਹੈ ਜੀ, ਜਿੰਨਾ ਮਰਜ਼ੀ ਸੱਚਾਈ ਤੇ ਖੜਾ, ਲੋਕ ਉਹਦੀ ਕਦਰ ਨੀ ਕਰਦੇ ਵੀ ਇੱਥੋਂ ਸਾਨੂੰ ਕੀ ਪਾਈਦਾ, ਗਰੀਬ ਤੋਂ ਤਾਂ ਕੁਛ ਨੀ ਪਾਈਦਾ ਚਾਹੇ ਉਹ ਜਿੰਨਾ ਮਰਜ਼ੀ ਸਹੀ ਹੋਵੇ। ਜਿਹਦੇ ਕੋਲੇ 4 ਰੁਪਈਏ ਹੈਗੇ ਨੇ ਲੋਕ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਰਿਸ਼ਤੇਦਾਰ ਨੇ ਜੀ ਉਹ ਵੀ, ਜੇ ਪਿੰਡ 'ਚ 2 ਘਰ ਨੇ, ਇੱਕ ਗਰੀਬ ਹੈ ਭਾਈਚਾਰੇ 'ਚ, ਦੂਆ ਅਮੀਰ ਹੈ, ਤਾਂ ਲੋਕ ਅਮੀਰ ਦਾ ਸਤਿਕਾਰ ਕਰਨਗੇ, ਗਰੀਬ ਦਾ ਨੀ ਕਰਦੇ।
0: ਗਰੀਬ ਨੂੰ
1: ਪੈਸੇ
0: ਕੋਈ ਬੁਲਾਉਣਾ ਵੀ ਨਹੀਂ ਚਾਹੁੰਦਾ ਜਦੋਂ ਕਿਤੇ ਕੋਈ ਫੰਕਸ਼ਨ ਹੁੰਦਾ, ਹੈ ਨਾ ਜੀ?
1: ਹਾਂ, ਉਹ ਤੋਂ ਦੂਰ ਰਹਿੰਦੇ ਨੇ ਜੀ। ਜਿਵੇਂ ਇਹ ਪਰਮਾਤਮਾ ਨੇ ਕਿਹਾ ਵੀ ਇਹ ਜੇ ਕਿਸੇ ਨੇ ਪਰਮਾਤਮਾ ਨੇ ਤੁਹਾਨੂੰ ਦੇਤਾ ਤਾਂ ਉਹਨੂੰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਲਓ, ਵੀ ਤੁਹਾਨੂੰ ਰੱਬ ਦੇ ਘਰ ਵੀ ਸਹਾਈ ਹੋਵੇ। ਨਹੀਂ, ਇਹ ਤਾਂ 4 ਦਿਨ ਦੀ ਸ਼ੋਭਾ ਜੀ, ਮਾਇਆ ਦੀ, ਤਾਂ ਅੱਜ ਕਿਸੇ ਕੋਲੇ ਆ ਕੱਲ ਨੂੰ ਕਿਸੇ ਕੋਲੇ, ਇਹਦਾ ਕੋਈ ਹੰਕਾਰ ਨਹੀਂ ਹੈਗਾ ਕਰਨਾ ਚਾਹੀਦਾ
0: ਜੀ।
1: ਇਨਸਾਨ ਨੂੰ।
0: ਜੀ ਬਿਲਕੁਲ। ਨਾਲੇ ਫਿਰ ਇਹ ਵੀ ਕਿਹਾ ਜਾਂਦਾ ਹੈ, ਕਹਿੰਦੇ ਕਿ ਲੋੜ ਤੋਂ ਜ਼ਿਆਦਾ ਪੈਸਾ ਜਿਹੜਾ ਦਿਮਾਗ ਵੀ ਖਰਾਬ ਕਰ ਦਿੰਦਾ ਬੰਦੇ
1: ਖਰਾਬ
0: ਦਾ।
1: ਕਰ ਦਿੰਦਾ ਜੀ, ਉਹ ਫਿਰ ਜੇ ਜ਼ਿਆਦਾ ਹੋ ਜਾਵੇ, ਬੰਦਾ ਗਲਤ ਪਾਸੇ ਨੂੰ ਤੁਰਦਾ, ਲਾਲ ਗਲਤ ਪਾਸੇ ਨੂੰ ਹੁੰਦੀ ਹੈ, ਤਾਂ ਜੇ ਪਰਮਾਤਮਾ ਨੇ ਤੁਹਾਨੂੰ ਦੇਤਾ ਤਾਂ ਉਹਦਾ ਸਤਿਕਾਰ ਕਰੋ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿਓ, ਉਹਦੇ ਨਾਲ ਚਾਹੇ ਉਹ ਰਿਸ਼ਤੇਦਾਰ ਹੈ ਜੀ, ਚਾਹੇ ਕੋਈ ਆਂਢੀ ਗਵਾਂਢੀ ਹੈ।
0: ਬਿਲਕੁਲ ਜੀ, ਸ਼ੁਕਰਾਨਾ ਵੀ ਕਰਨਾ ਚਾਹੀਦਾ ਤੇ ਪੈਸੇ ਦੀ ਹੋੜ ਪਿੱਛੇ ਮਨੁੱਖੀ ਕਦਰਾਂ ਕੀਮਤਾਂ ਨੂੰ ਸਾਨੂੰ ਭੁਲਾਉਣਾ ਨਹੀਂ ਚਾਹੀਦਾ, ਇਨਸਾਨ ਇਨਸਾਨ ਹੀ ਹੁੰਦਾ।
1: ਹਾਂ ਜੀ ਹਾਂ,
0: ਜੀ
1: ਇਹ ਤਾਂ ਹੈ, ਕੋਈ ਭੈਣ ਭਾਈ ਹੈ ਬਿਲਕੁਲ, ਕੁਛ ਮਰਜ਼ੀ ਹੈ ਰਿਸ਼ਤੇਦਾਰ, ਉਹਦਾ ਸਤਿਕਾਰ ਕਰੋ ਜੀ, ਜੇ ਉਹ ਗਰੀਬ ਆ ਤਾਂ ਉਹ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ ਜੀ।
0: ਬਿਲਕੁਲ ਜੀ, ਜੇ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ, ਅਸੀਂ ਸਮਾਜ ਦੇ ਵਿੱਚ ਰਹਿਣ ਆਏ ਹਾਂ, ਦੁਨੀਆ 'ਚ ਜਿਉਣ ਆਏ ਹਾਂ, ਪੈਸੇ ਨੇ ਇੱਥੇ ਹੀ ਰਹਿ ਜਾਣਾ, ਸਾਡੇ ਜਿਹੜੇ ਕਰਮ ਨੇ।
1: ਹਾਂ, ਇਹ ਤਾਂ ਗੱਲ ਹੈ ਮੈਡਮ ਜੀ, ਸਹੀ ਗੱਲ
0: ਜੀ। ਸ਼ੁਕਰੀਆ ਜੀ, ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਰੱਖੇ, ਧੰਨਵਾਦ ਜੀ।
1: ਠੀਕ ਹੈ।

0: ਲਓ ਜੀ, ਗੀਤ ਤੁਹਾਨੂੰ ਫੇਰ ਸੁਣਵਾਵਾਂਗੇ ਜੀ। ਪਹਿਲਾਂ ਸਾਡੇ ਨਾਲ ਕਾਲਰ ਨੇ, ਉਹਨਾਂ ਦੇ ਵਿਚਾਰ ਜਾਣੀਏ। ਹੈਲੋ,
1: ਹੈਲੋ ਜੀ,
0: ਹਾਂਜੀ, ਸਤਿ ਸ਼੍ਰੀ ਅਕਾਲ ਸਰ।
1: ਨਮਸਕਾਰ ਜੀ। ਭੀਮ
0: ਨਮਸਕਾਰ ਜੀ
1: ਸੈਨ, ਪਿੰਡ ਬੌੜਾ, ਨੇੜੇ ਨਾਭਾ ਜੀ।
0: ਜੀ, ਕੀ ਕਹਿਣਾ
1: ਜਿਹੜੇ ਅੱਜ
0: ਚਾਹੋਗੇ?
1: ਜਿਹੜੇ ਵਿਸ਼ਾ ਰੱਖਿਆ ਜੀ, ਬਹੁਤ ਵਧੀਆ ਵਿਸ਼ਾ ਹੈ।
0: ਹਾਂਜੀ
1: ਪੈਸੇ ਦੇ ਪਦਾਰਥਵਾਦੀ ਯੁੱਗ ਹੈ ਅੱਜ ਕੱਲ੍ਹ।
0: ਜੀ
1: ਜਿਹੜੇ ਸਾਡੇ ਪਵਿੱਤਰ ਰਿਸ਼ਤੇ ਨੇ, ਮਾਂ ਪੁੱਤ, ਭੈਣ ਭਾਈ, ਪਿਓ, ਉਹਨਾਂ 'ਚ ਵੀ ਬਹੁਤ ਜ਼ਿਆਦਾ ਫਿੱਕ ਪੈ ਰਹੀ ਹੈ। ਕੇਸ ਚੱਲਦੇ ਨੇ ਜਾਇਦਾਦ ਪੈਸੇ ਪਿੱਛੇ
0: ਜੀ,
1: ਮੁਕੱਦਮੇ ਵਿੱਚ ਚੱਲਦੇ ਨੇ, ਜਿਹੜੇ ਜਮਾਂ ਪਿਓਰ ਪਵਿੱਤਰ ਰਿਸ਼ਤੇ ਨੇ ਸਾਡੇ।
0: ਬਿਲਕੁਲ ਜੀ,
1: ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ। ਪਿਓ ਔਖਾ ਹੋ ਕੇ ਪੁੱਤਾਂ ਨੂੰ ਪਾਲਦਾ, ਜਦ ਉਹ ਆਪਣੇ ਯੋਗੇ ਹੋ ਜਾਂਦੇ ਨੇ ਫਿਰ ਉਹਨੂੰ ਕਹਿੰਦੇ ਤੈਂ ਕੀ ਕੀਤਾ।
0: ਜੀ
1: ਬੁਰਾ ਭਰਾ ਵੀ ਬੋਲਦੇ ਨੇ ਉਹਨੂੰ, ਉਹ ਕਹਿਣ ਦੀ ਬਜਾਏ ਵੀ ਤੈਂ ਸਾਡੇ ਵਾਸਤੇ ਬਹੁਤ ਕੁਛ ਕੀਤਾ। ਆਪ ਸ਼ਹਿਰਾਂ 'ਚ ਜਾ ਕੇ ਕੋਠੀਆਂ ਪਾ ਲੈਂਦੇ ਨੇ। ਪਦਾਰਥਵਾਦੀ ਯੁੱਗ ਜ਼ਿਆਦਾ ਹੋ ਗਿਆ
0: ਜੀ, ਬਿਲਕੁਲ ਸਹੀ ਕਹੀ ਹੈ ਤੁਸੀਂ ਗੱਲ।
1: ਪਰ ਮੈਂ ਇਹ ਕਹੂੰਗਾ ਵੀ ਹੈ ਜ਼ਰੂਰ ਜੀ, ਡਾਕਟਰ ਨੇ ਜਿਹੜੇ ਉਹਨਾਂ ਨੂੰ ਅਸੀਂ ਰੱਬ ਦਾ ਰੂਪ ਸਮਝ ਲਿਆ।
0: ਜੀ
1: ਪੈਸੇ ਪਿੱਛੇ ਉਹ ਵੀ ਮਰੀਜ਼ ਨਾਲ ਖੇਡ ਖੇਡ ਜਾਂਦੇ ਨੇ।
0: ਜੀ,
1: ਥਾਣੇ
0: ਤੁਹਾਡੇ ਕਹਿਣ ਦਾ
1: ਤਹਿਸੀਲ
0: ਮਤਲਬ ਇਹ ਹੈ ਕਿ ਇਕੱਲਾ

0: ਰਿਸ਼ਤਿਆਂ ਤੱਕ ਸੀਮਤ ਨਹੀਂ ਰਹਿ ਗਿਆ, ਇਹ ਹਰ ਪਾਸੇ ਜਿਹੜਾ ਇਹਨੇ ਆਪਣਾ
1: ਹਰ
0: ਪ੍ਰਭਾਵ
1: ਪਾਸੇ ਹੋਇਆ
0: ਦਿਖਾਇਆ।
1: ਜੀ। ਅਸੀਂ ਜਾਂਦੇ ਹਾਂ ਆਪਣਾ ਇਲਾਜ ਕਰਾਉਣ ਵਾਸਤੇ, ਇੱਥੇ 1,00,000 ਜਮ੍ਹਾਂ ਕਰਾ ਦਿਓ, ਇੱਥੇ 1,00,000 ਜਮ੍ਹਾਂ ਕਰਾ ਦਿਓ, ਬੰਦੇ ਨੂੰ ਕੋਲ ਨਹੀਂ ਜਾਣ ਦਿੰਦੇ ਜੀ, ਉੱਥੇ ਕੰਪਿਊਟਰ 'ਤੇ ਉਹਨੂੰ ਸਾਹ ਦਵਾਈ ਜਾਂਦੇ, ਮਰੇ ਪਿਆਂ ਦੇ ਵੀ ਪੈਸੇ ਲੈ ਜਾਂਦੇ ਨੇ, ਇੱਥੇ ਤੱਕ ਵੀ ਸੁਣਿਆ ਜੀ।
0: ਹਾਂ ਦੇਖੋ, ਇਹ ਪੰਜੇ ਉਂਗਲਾਂ ਤਾਂ ਇੱਕ ਸਾਰ ਨਹੀਂ ਹੁੰਦੀਆਂ,
1: ਨਹੀਂ
0: ਬਹੁਤ
1: ਪੰਜੇ
0: ਬਹੁਤ
1: ਸਮਾਨ ਕਹਿ
0: ਕ੍ਰਿਟੀਕਲ
1: ਸਕਦੇ ਪੰਜ,
0: ਕੰਡੀਸ਼ਨ ਦੇ ਵਿੱਚੋਂ ਵੀ ਡਾਕਟਰ ਸਾਨੂੰ ਕੱਢ ਲੈਂਦੇ ਆ, ਪਰ
1: ਨਹੀਂ
0: ਇਹ
1: ਨਹੀਂ
0: ਜਿਹੜੀ ਤੁਸੀਂ ਗੱਲ
1: ਮੈਡਮ ਜੀ,
0: ਕਹੀ ਹੈ,
1: ਇਹ ਬਹੁਤ ਤਾਤ ਹੈ ਇਹ, ਮਤਲਬ ਕੱਢ ਤਾਂ ਲੈਂਦੇ, ਬਹੁਤ ਤਾਤ ਹੈ
0: ਹਾਂਜੀ, ਇਹ ਹੋ
1: ਜਿਹੜਾ ਮੈਂ
0: ਸਕਦਾ
1: ਤੁਹਾਨੂੰ
0: ਜੀ, ਹੋ ਸਕਦਾ ਜੀ,
1: ਹਾਂ
0: ਬਿਲਕੁਲ ਸੰਭਵ ਹੈ, ਅਸੀਂ ਮੁਨਕਰ ਨਹੀਂ ਹੋ ਸਕਦੇ ਇਸ ਚੀਜ਼ ਤੋਂ।
1: ਥਾਣਾ ਤਹਿਸੀਲ ਹੈ, ਦਫ਼ਤਰ ਨੇ ਉਹ ਸਾਨੂੰ ਪੈਸਾ ਦੇਣ ਵਾਸਤੇ ਮਜਬੂਰ ਕਰ ਲੈਣੇ, ਸਾਨੂੰ ਆਪਣੇ ਆਪ ਕਹਿਣਾ ਪੈ ਜਾਂਦਾ ਜੀ, ਸੇਵਾ ਦੱਸੋ, ਸਾਡਾ ਕੰਮ ਲਮਕਾਓ ਨਾ, ਇਹ ਨਾ ਕਰੋ, ਬਾਹਰਾ ਕਰੋ, ਪਰ ਪੈਸੇ ਤੋਂ ਬਿਨਾਂ ਕੰਮ ਨਹੀਂ ਚੱਲਦਾ। ਪਰ
0: ਜੀ
1: ਦੂਜੇ ਪਾਸੇ ਇਹ ਕਹਿ ਰਹੇ ਹਾਂ ਵੀ ਜਾਗਦੀ ਜ਼ਮੀਰ ਵਾਲੇ ਵੀ ਇੱਥੇ ਬੈਠੇ ਨੇ ਜੀ,
0: ਹਾਂ
1: ਜੇ ਮੈਂ 98% ਕਹਿਣਾ ਵੀ ਪੈਸੇ 'ਤੇ ਚੱਲਦਾ ਕੰਮ, 2% ਜਾਗਦੀ ਜ਼ਮੀਰ ਵਾਲੇ ਬੰਦੇ ਬੈਠੇ ਨੇ,
0: ਬਿਲਕੁਲ
1: ਜੇ
0: ਜੀ,
1: ਜਾਗਦੀ ਜ਼ਮੀਰ ਵਾਲੇ ਨਾ ਹੁੰਦੇ ਤਾਂ ਜਿਹੜਾ ਜੱਜ ਜਗਦੀਪ ਸਿੰਘ ਸੀ ਸਰਸੇ ਵਾਲੇ ਨੂੰ ਸਜ਼ਾ ਨਹੀਂ ਦਿੰਦਾ, ਚਾਹੇ ਉਹ ਤੋਂ ਗੱਡਾ ਰੁਪਈਆਂ ਦਾ ਲੈ ਲੈਂਦਾ, ਰੁਪਈਏ ਦੇਣ ਨੂੰ
0: ਜੀ,
1: ਕੋਈ ਪ੍ਰਵਾਹ ਨਹੀਂ ਸੀ ਉਹਦੇ ਕੋਲੇ।
0: ਤੁਸੀਂ ਮੇਰੀ ਗੱਲ ਸੁਣੋ ਜੀ, ਅਸੀਂ ਚਲੋ ਕਿਸੇ ਦਾ ਨਾਂ ਲੈ ਕੇ ਇੱਥੇ ਨਹੀਂ ਗੱਲ ਕਰਦੇ, ਪਰ ਇੱਕ ਗੱਲ ਇਹ ਹੈਗੀ ਹੈ ਕਿ ਇਨਸਾਨੀਅਤ ਕਦੇ ਮਰਦੀ ਨਹੀਂ, ਤੇ ਦੁਨੀਆ ਦੇ ਵਿੱਚ
1: ਮਰਦੀ,
0: ਚੰਗਿਆਈ ਤੇ ਬੁਰਿਆਈ ਜਿਹੜੀ ਹੈ ਨਾ ਉਹ ਨਾਲੋਂ ਨਾਲ ਚੱਲਦੀ ਹੈ ਜੀ।
1: ਹਾਂ, ਰੱਬ ਵੀ ਕਿਸੇ ਆਸਰੇ ਖੜਾ ਹੈ ਜੀ।
0: ਜੀ, ਸ਼ੁਕਰੀਆ ਤੁਸੀਂ ਸਾਂਝ ਪਾਈ ਜੀ, ਧੰਨਵਾਦ।

0: ਲਓ ਜੀ, ਮੈਨੂੰ ਲੱਗਦਾ ਬਹੁਤ ਸਾਰੀ ਤੁਹਾਡੀ ਜਿਹੜੀ ਉਲਝਣ ਹੈ ਉਹ ਗੀਤ ਨੇ ਸਹੀ ਕਰ ਦਿੱਤੀ ਹੈ। ਸਾਡੇ ਨਾਲ ਕਾਲਰ ਨੇ, ਉਹ ਵੀ ਸਾਨੂੰ ਸਮਝਾਉਣਗੇ ਕੀ ਕਹਿਣਾ ਚਾਹੁੰਦੇ ਹੋ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਜੀ?
1: ਮੈਂ ਰੂਪ ਸਿੰਘ ਪਾਗਲ, ਪਿੰਡ ਗੰਗਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਭਾਈ।
0: ਜੀ, ਅੱਜ ਦੇ ਵਿਸ਼ੇ ਤੇ ਫਿਰ ਆਪਣੇ ਵਿਚਾਰ ਜੀ।
1: ਇਹਨੂੰ ਕਹਿੰਦੇ ਨੇ ਜੀ ਮਾਇਆ, ਬਿਨਾਂ ਦੰਦਾਂ ਜੱਗ ਖਾਇਆ, ਤਾਂ ਹੀ ਕਹਿੰਦੇ ਨੇ ਜੀ ਮਾਇਆ ਬਿਨਾਂ ਦੰਦਾਂ ਤੋਂ ਜੱਗ ਖਾ ਜਾਂਦੀ ਹੈ ਜੀ। ਇਹ ਨਾ ਜੀ ਮਾਂ ਬਾਪ ਲਵੇ, ਜੇ ਤਾਂ ਕੋਈ ਪੈਸਾ ਹੈਗਾ ਫਿਰ ਤਾਂ ਚੱਕ ਲੈਂਦੇ ਨੇ, ਨਹੀਂ ਧੀ ਪੁੱਤ ਵੀ ਮਾਂ ਬਾਪ ਨੂੰ ਸਿਆਣਦੇ ਨੀ ਹੈਗੇ ਜੀ। ਇਹੋ ਜਿਹਾ ਜਵਾਨਾ ਆ ਗਿਆ ਜੀ।
0: ਬਿਲਕੁਲ ਜੀ।
1: ਹਾਂ, ਜਿਹੜਾ ਗਰੀਬ ਹੈ ਉਹ ਪਰਾਂ ਮੂੰਹ ਕਰਕੇ ਲੰਘ ਜਾਂਦੇ ਨੇ, ਜਿਹੜਾ ਕੋਈ ਸਰਦਾਰ ਹੈ ਅਮੀਰ ਆ ਉਹਨੂੰ ਸਤਿ ਸ਼੍ਰੀ ਅਕਾਲ ਜੀ, ਖੜ ਜਾਓ ਜੀ ਸਰਦਾਰ ਦੀ ਚਾਹ ਪੀ ਕੇ ਜਾਇਓ।
0: ਚਾਹ ਪੀ ਕੇ ਜਾਇਓ, ਬਿਲਕੁਲ ਜੀ।
1: ਹਾਂ ਹਾਂ, ਗਰੀਬ ਨੂੰ ਕਹਿ ਜਾਂਦੇ ਨੇ ਹੋਊਗਾ ਆਪਾਂ ਇਹ ਤੋਂ ਕੀ ਲੈਣਾ ਹੈਗਾ, ਦੱਸੋ ਕਿਸੇ ਦੀ ਮਦਦ ਨੀ ਕਰਦੇ ਜੀ। ਇੱਕ ਜ਼ਿਆਦੇ ਚੋਰੀਆਂ ਠੱਗੀਆਂ ਹੋ ਗਈਆਂ ਜੀ
0: ਬਿਲਕੁਲ।
1: ਲੋਕਾਂ ਦੀਆਂ, ਕੋਈ ਪਤਾ ਨੀ ਲੱਗਦਾ ਕੌਣ ਕਿਸੇ ਨੂੰ ਮਾਰ ਦੇਵੇ, ਸਭ ਪੈਸਾ ਪੈਸਾ ਕਾਲ ਯੁਗ ਆ ਗਿਆ ਭੈਣੇ।
0: ਬਿਲਕੁਲ ਜੀ, ਤੇ ਉਹ ਵੀ ਪੈਸੇ ਲਈ ਹੀ ਹੋ ਰਹੀਆਂ ਨੇ, ਪੈਸੇ ਦਾ ਸਵਾਰਥ ਮੂਹਰੇ ਰੱਖਿਆ ਹੋਇਆ, ਤਾਂ ਹੀ ਕਰਕੇ ਜਿਹੜੇ ਨੇ ਇਹ ਮਾਰਕਾਟ ਜਿਹੜੀ ਹੈ ਉਹ ਸ਼ਾਇਦ ਵਧੀ ਹੋਈ ਹੈ।
1: ਹਾਂ ਜੀ,
0: ਧੰਨਵਾਦ ਜੀ
1: ਸਤਿ ਸ਼੍ਰੀ ਅਕਾਲ ਜੀ।
0: ਜੀ।

ਜੀ ਦੋਸਤੋ, ਪੈਸੇ ਦੀ ਖਾਤਰ ਲੋਕ ਬਦਲ ਗਏ ਨੇ, ਚਿਹਰੇ ਉਹੀ ਨੇ ਪਰ ਦਿਲ ਬਦਲ ਗਏ ਨੇ। ਪਹਿਲਾਂ ਰਿਸ਼ਤਿਆਂ ਦੀ ਗੱਲ ਹੁੰਦੀ ਸੀ ਮਹਿਫਲਾਂ ਦੇ ਵਿੱਚ, ਹੁਣ ਨੋਟਾਂ ਦੇ ਹਿਸਾਬ ਚੱਲ ਗਏ ਨੇ। ਸੋ ਵਿਸ਼ਾ ਅੱਜ ਦਾ ਸੀ ਪੈਸੇ ਅੱਗੇ ਇਨਸਾਨੀਅਤ ਖਤਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਇਸ ਵੇਲੇ ਬਾਅਦ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਤੋਂ ਲੈ ਕੇ ਦੁਪਹਿਰ ਸ਼ਾਮੀ 5 ਵਜੇ ਤੱਕ ਤੁਸੀਂ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਆਨੰਦ ਮਾਣੋਗੇ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਸੇਵਾ ਪ੍ਰਸਾਰਣ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਇਹ ਪ੍ਰੋਗਰਾਮ ਹਰ ਰੋਜ਼ 3 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ। FM ਬੈਂਡ 107.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ ਠੀਕ 5 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਕੁਝ ਚੋਣਵੀਆਂ ਖਬਰਾਂ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ।

ਦਿੱਲੀ ਦੇ ਮਾਲਵਿਆ ਨਗਰ ਵਿੱਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਿਰ ਕਮੇਟੀ ਦਾ ਸੰਗਠਨ ਕੀਤਾ ਹੈ। ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਅਧੀਨ ਵੋਟਰਾਂ ਦੀ ਪ੍ਰੀ ਮੈਂਪਿੰਗ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਸਭਾ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਬੀਤੇ ਕੱਲ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ 'ਚ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਾਂਝੇ ਯਤਨਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਭਾਰਤ ਦੀ ਸਭ ਤੋਂ ਔਖੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ JEE ਐਡਵਾਂਸ 2026 ਪਾਸ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਧਾਈ ਦਿੱਤੀ ਹੈ। ਜਲੰਧਰ ਪੁਲਿਸ ਨੇ ਆਦਮਪੁਰ ਦੇ ਇੱਕ ਸਰਕਾਰੀ ਸਕੂਲ 'ਚ ਡਰੋਨ ਬਰਾਮਦ ਹੋਣ ਸਬੰਧੀ ਵਾਇਰਲ ਹੋ ਰਹੀ ਇੱਕ ਖਬਰ ਬਾਰੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਕੋਈ ਸ਼ੱਕੀ ਡਰੋਨ ਨਹੀਂ, ਸਗੋਂ ਭਾਰਤੀ ਫੌਜ ਦਾ ਹੀ ਡਰੋਨ ਹੈ ਜਿਸ ਦਾ ਪ੍ਰੀਖਣ ਚੱਲ ਰਿਹਾ ਸੀ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੀ ਮਸ਼ਹੂਰ ਸਵਾਦਲੇ ਚੈਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸੇ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

0: 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਸ਼ਾਮ ਦੇ ਠੀਕ 5:04 ਤੇ 35 ਸੈਕਿੰਡ ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਬਲ ਤੇ ਮੇਰੇ ਨਾਲ ਨੇ
1: ਕਰਮਜੀਤ ਕੌਰ
0: ਜੀ। ਕਰਮਜੀਤ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਹਾਲ ਚਾਲ ਨੇ ਰੂਬਲ ਜੀ, ਤੇ ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦੇ ਹਾਲ ਚਾਲ ਬਹੁਤ ਵਧੀਆ ਹੋਣਗੇ,
0: ਜੀ
1: ਉਹ ਸਿਹਤਮੰਦ ਹੋਣਗੇ, ਤੰਦਰੁਸਤ ਹੋਣਗੇ ਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣਦੇ ਹੋਣਗੇ।
0: ਜੀ
1: ਸਿਹਤਮੰਦ ਤੇ ਤੰਦਰੁਸਤ ਇਸ ਲਈ ਵੀ ਕਿਹਾ ਕਿ ਅੱਜ ਨਾ ਇੱਕ ਬੜਾ ਹੀ ਸੋਹਣਾ ਦਿਨ ਹੈ ਜਿਹਦੇ ਆਪਾਂ ਨੇ ਗੱਲ ਕਰਨੀ ਹੈ, ਹਨਾ?
0: ਜੀ ਜੀ
1: ਬੜਾ ਸੋਹਣਾ ਦਿਨ ਇਸ ਜ਼ਮਾਨੇ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿਉਂਕਿ ਨਾ ਅੱਜ ਕੱਲ ਇਸ ਚੀਜ਼ ਦਾ ਰੁਝਾਨ ਬਹੁਤ ਘਟ ਗਿਆ ਹੈ। ਸਾਡੇ ਸੁਣਨ ਵਾਲੇ ਸਮਝ ਗਏ ਹੋਣਗੇ ਕਿ ਅੱਜ ਨਾ ਕੁਛ ਏਦਾਂ ਦੀ ਗੱਲ ਕਰਨੀ ਹੈ ਜਿਹਦਾ ਰਿਵਾਜ਼ ਘਟ ਗਿਆ,
0: ਜੀ
1: ਹੈ
0: ਜੀ।
1: ਤੇ ਅੱਜ ਜਦੋਂ ਮੈਂ ਆਈ, ਮੇਰਾ ਦਿਲ ਕਰ ਰਿਹਾ ਸੀ ਵੀ ਨਾ ਗੱਡੀ ਤੇ ਜਾਵੇ, ਨਾ ਸਕੂਟੀ ਤੇ ਜਾਵੇ, ਨਾ ਬੱਸ ਤੇ ਜਾਵੇ, ਜਾਵੇ ਤਾਂ ਸਾਈਕਲ ਤੇ ਜਾਵੇ,
0: ਸਾਈਕਲ ਕੱਢਿਆ ਜਾਵੇ ਅੱਜ। ਬਿਲਕੁਲ ਜੀ, ਕਿ ਅੱਜ ਅਸੀਂ ਵਰਲਡ
1: ਵਰਲਡ
0: ਬਾਈਸਾਈਕਲ ਡੇ ਮਨਾ ਰਹੇ ਹਾਂ। ਬਿਲਕੁਲ ਜੀ ਜੀ ਜੀ ਤੇ ਅੱਜ ਦਾ ਦਿਨ ਤਾਂ ਚਲੋ ਬਣਦਾ ਹੀ ਹੈ ਸਾਈਕਲ ਨੂੰ ਬਾਹਰ ਕੱਢਣਾ, ਹੈ ਨਾ? ਤੇ ਵੈਸੇ ਵੀ ਜੇ ਅਸੀਂ ਆਪਣੀ ਸਿਹਤ ਦੀ ਪੱਖੋਂ ਦੇਖੀਏ ਤਾਂ ਜਿਹੜਾ ਸਾਈਕਲ ਹੈ ਨਾ ਉਹ ਕਦੀ ਕਦਾਈ ਚਲਾ ਹੀ ਲੈਣਾ ਚਾਹੀਦਾ, ਹੈ ਨਾ? ਕਿਉਂਕਿ ਦੇਖੋ ਜਿੱਥੇ ਲੱਤਾਂ ਤਾਂ ਤੰਦਰੁਸਤ ਰਹਿੰਦੀਆਂ ਰਹਿੰਦੀਆਂ, ਪਰ ਬਾਕੀ ਜਿਹੜਾ ਸਾਡਾ ਖੂਨ ਦਾ ਦੌਰਾ ਸਰੀਰ 'ਚ ਹੁੰਦਾ ਹੈ ਨਾ, ਦਿਮਾਗ 'ਚ ਦੇ ਥਰੂ ਹੋ ਕੇ ਜਾਂਦਾ, ਤੇ ਦਿਲ ਦਿਮਾਗ ਵੀ ਜਿਹੜੇ ਉਹ ਸੈੱਟ ਰਹਿੰਦੇ ਨੇ।
1: ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਕੋਈ ਫਿਊਲ ਪਵਾਉਣ ਦੀ ਲੋੜ ਨਹੀਂ ਤੇ ਪੈਟਰੋਲ ਪੰਪ ਤੇ ਰੁਕਣ ਦੀ ਲੋੜ ਨਹੀਂ, ਹੈ ਨਾ? ਤੇ ਇੱਕ ਗੱਲ ਇਹ ਕਿ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਸਾਨੂੰ ਲੱਗਦਾ ਵੀ ਗੱਡੀ ਦੇ ਵਿੱਚ ਹੀਟਰ ਹੋਣਾ ਚਾਹੀਦਾ, ਜਦੋਂ ਅਸੀਂ ਬਾਈਕ ਤੇ ਜਾਂਦੇ ਹਾਂ, ਹੈ ਨਾ, ਤਾਂ ਸਾਨੂੰ ਲੱਗਦਾ ਵੀ ਫੁੱਲ ਕੱਪੜੇ ਪਾ ਲਓ, ਪੂਰੀ ਠੰਡ ਲੱਗਣ ਵਾਲੀ,
0: ਹਵਾ ਲੱਗੇਗੀ ਜੀ।
1: ਪਰ ਜਿਹੜਾ ਸਾਡਾ ਸਾਈਕਲ ਹੈ ਨਾ, ਇਹ ਸਾਨੂੰ ਜਦੋਂ ਤਾਂ ਗਰਮੀ ਹੁੰਦੀ ਹੈ ਤਾਂ ਹਵਾ ਵੀ ਲੱਗਦੀ ਹੈ, ਸੀਨਾ ਆਉਂਦਾ ਤਾਂ ਨਾਲ ਦੀ ਨਾਲ ਹਵਾ ਵੀ ਲੱਗਦੀ ਹੈ, ਤਾਂ ਮਤਲਬ ਸਾਨੂੰ ਲੱਗਦਾ ਕਿ ਜੇ ਠੰਡ 'ਚ ਸਾਈਕਲ ਚਲਾਉਂਦੇ ਹਾਂ ਜਮਾਂ ਠੰਡ ਨਹੀਂ ਲੱਗਦੀ, ਕਿਉਂਕਿ ਨਾਲ ਨਾਲ ਸਾਡੀ ਜਿਹੜੀ ਬਾਡੀ ਹੈ
0: ਜੀ
1: ਉਹ ਐਕਸਰਸਾਈਜ਼ ਨਾਲ ਗਰਮ ਵੀ ਹੋ ਰਹੀ ਹੈ, ਸਾਡਾ ਬਲੱਡ ਸਰਕੂਲੇਸ਼ਨ ਜਿਵੇਂ ਤੁਸੀਂ ਕਿਹਾ ਵੀ ਠੀਕ ਰਹਿੰਦਾ ਹੈ,
0: ਜੀ ਜੀ।
1: ਤਾਂ ਸਾਈਕਲ ਵਰਗੀ ਮੌਜ ਮੈਨੂੰ ਲੱਗਦਾ ਕਿਤੇ ਨਹੀਂ ਲੱਗਦੀ।
0: ਤਾਂ ਤੁਸੀਂ ਗੱਲ ਕੀਤੀ ਨਾ ਕਿ ਸਾਈਕਲ ਜਦੋਂ ਆਪਾਂ ਚਲਾਉਂਦੇ ਹਾਂ ਤਾਂ ਉਹ ਹਵਾ ਲੱਗਦੀ ਹੈ, ਤੇ ਮੈਨੂੰ ਨਾ ਬਚਪਨ ਦਾ ਟਾਈਮ ਯਾਦ ਆ ਗਿਆ। ਮੈਨੂੰ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਸੀ, ਤੇ ਜਿੱਥੇ ਸਾਨੂੰ ਢਲਾਨ ਲੱਭਣੀ ਨਾ ਉੱਥੇ ਔਖੇ ਸੌਖੇ ਹੋ ਕੇ ਸਾਈਕਲ ਚੜਾ ਕੇ ਲੈ ਜਾਣਾ, ਤੇ ਉੱਥੋਂ ਬਹਿ ਕੇ ਫਿਰ ਥੱਲੇ ਨੂੰ, ਢਲਾਨ ਤੋਂ ਥੱਲੇ ਨੂੰ ਆਉਣਾ, ਹਵਾ ਲੱਗਣੀ, ਤੇ ਉਹ ਜਿਹੜਾ ਉਹ ਨਜ਼ਾਰਾ ਹੁੰਦਾ ਸੀ ਨਾ ਹਵਾ ਦਾ, ਠੰਡੀ ਠੰਡੀ ਹਵਾ, ਤੇ ਕਈ ਵਾਰੀ ਤਾਂ ਜਿਵੇਂ ਰੁੱਖਾਂ ਦੇ ਥੱਲੇ ਵੀ ਜਿਵੇਂ ਆਪਾਂ ਅੱਜ ਵੀ ਲੰਘ ਜਾਈਏ ਤਾਂ ਉਹ ਕਿੰਨੀ ਫਰੈਸ਼ ਠੰਡੀ ਹਵਾ ਲੱਗਦੀ ਹੈ ਨਾ, ਤੇ ਉਹ ਉਹੀ ਸਮਾਂ ਯਾਦ ਕਰਾਉਂਦੀ ਹੈ।
1: ਤੇ ਨਾ ਮਤਲਬ ਸਾਨੂੰ ਹੁੰਦਾ ਕਿ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੋਟੀ ਛੋਟੀ ਸਾਈਕਲ ਲੈ ਕੇ ਦੇਣਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਬੱਚਾ ਸਾਲ ਕੁ ਦਾ ਹੁੰਦਾ
0: ਜੀ
1: ਜੀ ਲਿਆ ਦਿੰਦੇ ਹਾਂ, 4 ਸਾਲ ਦਾ ਹੁੰਦਾ, ਫਿਰ ਉਦੋਂ ਵੱਡੀ ਹੈ ਨਾ, ਸਾਰਿਆਂ ਦੇ ਘਰਾਂ ਦੇ ਵਿੱਚ ਛੋਟੀ ਸਾਈਕਲ ਤੋਂ ਲੈ ਕੇ ਵੱਡੇ ਸਾਈਕਲ ਤੱਕ ਸਾਈਕਲ
0: ਮੌਜੂਦ
1: ਹੁੰਦਾ ਹੈ,
0: ਜੀ,
1: ਪਰ ਉਹ ਕਿਸੇ ਨਾ ਕਿਸੇ ਖੱਲ ਖੁੰਜੇ 'ਚ ਖੜਿਆ
0: ਹੁੰਦਾ,
1: ਉਹਨੂੰ ਕੋਈ ਨਹੀਂ ਚਲਾਉਂਦਾ, ਤਾਂ ਚਲਾਉਣਾ ਜ਼ਰੂਰ ਚਾਹੀਦਾ ਹੈ। ਇੱਕ ਸਾਨੂੰ ਹੁੰਦਾ ਕਿ ਸਾਡਾ ਨਾ ਸਟੇਟਸ ਸਿੰਬਲ ਨਹੀਂ ਹੈਗਾ ਇਹ, ਹੁਣ ਅਸੀਂ ਜੇ ਕਿਤੇ ਥੋੜੀ ਜਿਹੀ ਦੂਰ ਵੀ ਜਾਣਾ ਤਾਂ ਸਾਨੂੰ ਐਕਟਿਵਾ ਬਾਈਕ ਜਾਂ ਗੱਡੀ ਚਾਹੀਦੀ ਹੈ,
0: ਜੀ,
1: ਉਹਦੇ ਪਿੱਛੇ ਸਾਡਾ ਆਪਣਾ ਵੀ ਨੁਕਸਾਨ ਹੈ, ਸਾਡੇ ਵਾਤਾਵਰਣ ਦਾ ਵੀ ਨੁਕਸਾਨ ਹੈ। ਕਿ ਸਾਡੇ ਸੁਣਨ ਵਾਲੇ ਇਹ ਜਾਣਦੇ ਹੋਣਗੇ, ਅੱਗੇ ਨਾ ਬੜਾ ਹੁੰਦਾ ਸੀ ਸਾਡੇ ਘਰ ਦੇ ਘਰੇ ਵੀ, ਮੈਂ ਦੇਖਿਆ ਕਿ ਵੀ ਜਦੋਂ ਕਿਤੇ ਖੇਤ ਗੇੜਾ ਮਾਰਨ ਜਾਣਾ ਤਾਂ ਸਾਈਕਲ ਤੇ ਜਾਣਾ, ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਅਸੀਂ ਚਾਹੇ ਗੱਡੀ ਲਿਬੜਦੀ ਹੈ, ਲਿਬੜੇ ਪਹੀ 'ਚ ਵੀ ਸਾਈਕਲ ਨਹੀਂ ਲੈ ਕੇ ਜਾਣਾ, ਅਸੀਂ ਸਕੂਟੀ ਕੱਢਣੀ ਹੈ, ਗੱਡੀ ਲੈ ਕੇ ਜਾਣੀ ਹੈ ਜਿੱਥੇ ਰਸਤੇ ਵਧੀਆ ਨੇ, ਹੈ ਨਾ?
0: ਜੀ
1: ਸਾਨੂੰ ਤਾਂ ਇਹ ਲੱਗਦਾ ਵੀ ਸਾਈਕਲ ਜਿਹੜਾ ਚਲਾਉਣਾ ਨਾ ਇਹ ਤਾਂ ਮਤਲਬ ਹੁਣ ਸਲੋ ਲੋਕਾਂ ਦਾ ਕੰਮ ਰਹਿ ਗਿਆ, ਹੈ ਨਾ, ਅਸੀਂ ਪਹੁੰਚ ਹੀ ਨਹੀਂ ਸਕਦੇ ਕਿਤੇ ਮੰਜ਼ਿਲ ਤੇ। ਆਪਾਂ ਇਹ ਨਹੀਂ ਕਹਿੰਦੇ ਕਿ ਬਹੁਤ ਦੂਰ ਜਾਣ ਵਾਸਤੇ ਤੁਸੀਂ ਸਾਈਕਲ ਚਲਾਓ, ਪਰ ਗੱਲ ਇਹ ਵੀ ਇਹਨੂੰ ਚਲਾਉਣਾ ਨਹੀਂ ਛੱਡਣਾ ਚਾਹੀਦਾ। ਬਹੁਤ ਸਾਰੇ ਘਰ, ਮੈਂ ਖੁਦ ਆਪਣੇ ਘਰ ਦੀ ਵੀ ਵਿੱਚ ਐਗਜ਼ਾਮਪਲ ਦਿੰਦੀ ਹਾਂ
0: ਜੀ,
1: ਕਿ ਜਿਹੜੇ ਸਾਈਕਲ ਆਪਾਂ 8-10 ਹਜ਼ਾਰ ਰੁਪਇਆ ਲਾ ਕੇ ਖੱਲ ਖੁੰਜੇ ਖੜਾ ਕਰ ਦਿੰਦੇ ਹਾਂ
0: ਜੀ,
2: ਤਾਂ ਉਹਨੂੰ ਕਦੇ ਨਾ ਕਦੇ ਵਰਤਣਾ ਜ਼ਰੂਰ ਚਾਹੀਦਾ, ਹੈ ਨਾ? ਜਦੋਂ ਆਪਾਂ ਨਹੀਂ ਵਰਤਦੇ ਤਾਂ ਫਿਰ ਕਿੰਨਾ ਔਖਾ ਲੱਗਦੀ ਹੈ ਉਹ ਚੀਜ਼, ਵੀ ਸਾਡੇ ਪੈਸੇ ਲੱਗੇ ਹੋਏ ਨੇ ਔਰ ਕਬਾੜ ਸਾਡਾ ਜਿਹੜਾ ਘਰ ਦੇ ਵਿੱਚ ਪਿਆ ਹੋਇਆ, ਹੈ ਨਾ? ਤਾਂ ਇਹ ਚੀਜ਼ ਸਾਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਅੱਜ ਵਿਸ਼ਵ ਸਾਈਕਲ ਦਿਵਸ ਹੈ। ਇਹਦੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ 2018 ਤੋਂ UN ਨੇ, ਮਤਲਬ ਸੰਯੁਕਤ ਰਾਸ਼ਟਰ ਨੇ, 3 ਜੂਨ ਨੂੰ ਅਧਿਕਾਰਤ ਤੌਰ ਤੇ ਅੱਜ ਦਾ ਜਿਹੜਾ ਇਹ ਦਿਨ ਮਨਾਉਣ ਦੇ ਲਈ ਮਨੋਨੀਤ ਕੀਤਾ ਸੀ, ਤੇ ਇਹਦਾ ਮਕਸਦ ਇਹ ਹੈ ਕਿ ਵੀ ਲੋਕਾਂ ਨੂੰ ਸਾਈਕਲ ਚਲਾਉਣ ਦਾ ਰੁਝਾਨ ਹੋਣਾ ਚਾਹੀਦਾ, ਸ਼ੌਂਕ ਹੋਣਾ ਚਾਹੀਦਾ, ਉਹਨਾਂ ਨੂੰ ਆਪਣੀ ਤੰਦਰੁਸਤੀ ਵੱਲ ਖਿਆਲ ਹੋਣਾ ਚਾਹੀਦਾ, ਕੁਦਰਤੀ ਸਰੋਤਾਂ ਦੀ ਉਹਨਾਂ ਨੂੰ ਬਚਤ ਕਰਨੀ ਚਾਹੀਦੀ ਹੈ, ਹੈ ਨਾ? ਜਿਵੇਂ ਇੰਧਣ ਹੈ, ਪੈਟਰੋਲ ਹੈ, ਸਾਰਾ ਇੰਨੇ ਦਿਨਾਂ ਤੋਂ ਕੀਮਤਾਂ ਵੱਧ ਰਹੀਆਂ ਨੇ, ਅਸੀਂ ਕੁਛ ਵੀ ਨਹੀਂ ਕਰ ਪਾ ਰਹੇ, ਹੈ ਨਾ। ਪਰ ਅਸੀਂ ਇੱਕ ਚੀਜ਼ ਕਰ ਸਕਦੇ ਹਾਂ ਕਿ ਪੋਲਿਊਸ਼ਨ ਘਟਾਉਣ ਵਾਸਤੇ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਾਸਤੇ, ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਇੱਕ ਨਿੱਕੀ ਜਿਹੀ ਚੀਜ਼ ਸਾਈਕਲ ਦੇ ਬਹੁਤ ਫਾਇਦੇ ਲੈ ਸਕਦੇ ਹਾਂ।
0: ਜਿਵੇਂ ਪਿੱਛੇ ਨਾ ਸੀਗਾ ਜੀ ਕਰਮਜੀਤ ਜੀ ਕਿ ਆਪਣੇ ਜਿਹੜੇ ਪੀ ਐਮ ਨੇ ਉਹਨਾਂ ਨੇ ਵੀ ਕਿਹਾ ਸੀਗਾ, ਜਿਵੇਂ ਉਹਨਾਂ ਨੇ ਚਾਰ ਪੰਜ ਚੀਜ਼ਾਂ ਕਹੀਆਂ ਸੀ ਵੀ ਥੋੜਾ ਜਿਹਾ ਪੈਟਰੋਲ ਜਿਹੜਾ ਤੁਸੀਂ ਘੱਟ ਕਰਾ ਦਿਓ, ਹੈ ਨਾ, ਤੇ ਘੱਟ

0: ਗੱਡੀਆਂ 'ਚ ਪਾਓ, ਅਤੇ ਕਿਉਂਕਿ ਪੈਟਰੋਲ ਦੀਆਂ ਕੀਮਤਾਂ ਵੀ ਹੁਣ ਆਪਾਂ ਦੇਖੀਆਂ ਥੋੜ੍ਹੀਆਂ ਜਿਹੀਆਂ ਉੱਪਰ ਗਈਆਂ ਨੇ, ਹੈ ਨਾ,
1: ਜੀ
0: ਅਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੀ ਜਾਣ,
1: ਜੀ
0: ਅਤੇ ਉਦੋਂ ਨਾ ਅਸੀਂ ਸਾਰਿਆਂ ਨੂੰ ਮਤਲਬ ਉਸ ਟਾਈਮ ਸਾਨੂੰ ਯਾਦ ਆਈ ਹੈ ਵੀ ਸ਼ਾਇਦ ਸਾਈਕਲ ਜਿਹੜੇ ਨਾ ਹੁਣ ਸਾਡੇ ਕੰਮ ਆ ਸਕਦੇ ਨੇ, ਅਤੇ ਅਸੀਂ ਲੋੜ ਪੈਣ 'ਤੇ ਉਹਨੂੰ ਕੱਢਦੇ ਹਾਂ, ਅਤੇ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਸਾਈਕਲ ਜਿਹੜੇ ਉਹ ਵਿਕਣੇ ਵੀ ਜ਼ਿਆਦਾ ਸ਼ੁਰੂ ਹੋ ਜਾਣਗੇ, ਪਰ ਇਹ ਨਹੀਂ ਹੈ ਕਿ ਜੇ ਅਸੀਂ ਪਹਿਲਾਂ ਹੀ ਉਹਨੂੰ ਸ਼ੁਰੂ ਤੋਂ ਉਹਦੀ ਯੂਜ਼ ਕਰਦੇ ਰਹੀਏ, ਉਹ ਠੀਕ ਠਾਕ ਪਿਆ ਰਹੇ, ਹੈ ਨਾ, ਅਤੇ ਜਿਹੜਾ ਸਾਡੀ ਦਿਨ ਚਰਿਆ ਵੀ ਸਹੀ ਰਹੇਗੀ, ਅਤੇ ਸਾਨੂੰ ਵਾਕਈ ਜਿਹੜਾ ਨਾ ਔਖਾ ਵੀ ਨਹੀਂ ਲੱਗੇਗਾ, ਕਿਉਂਕਿ ਜੇ ਸਾਨੂੰ ਜਦੋਂ ਗੱਡੀਆਂ ਦੀ ਸਕੂਟਰਾਂ ਦੀ ਇਹਨਾਂ ਦੀ ਆਦਤ ਪੈ ਜਾਂਦੀ ਹੈ ਨਾ, ਫਿਰ ਸਾਈਕਲ ਚਲਾਉਣਾ ਬਹੁਤ ਔਖਾ ਹੋ ਜਾਂਦਾ,
1: ਇੱਕ ਚੀਜ਼
0: ਤੇ
1: ਇਹ ਵੀ ਹੈ ਕਿ ਜਦੋਂ ਟ੍ਰੈਫਿਕ ਇੰਨੀ ਜ਼ਿਆਦਾ ਸੜਕਾਂ ਦੇ ਉੱਪਰ ਵੱਧ ਗਈ ਤਾਂ ਸਾਈਕਲ ਚਲਾਉਣ ਵਾਲਿਆਂ ਵਾਸਤੇ ਅਸੀਂ ਜਗ੍ਹਾ ਵੀ ਨਹੀਂ ਛੱਡਦੇ,
0: ਬਿਲਕੁਲ,
1: ਅਸੀਂ ਸਾਈਕਲ ਵਾਲਿਆਂ ਨੂੰ ਇਹ ਨਹੀਂ ਸਮਝਦੇ ਕਿ ਵੀ ਹਾਂ ਇਹ ਵੀ ਕੋਈ ਸਵਾਰੀ ਲੈ ਕੇ ਜਾ ਰਿਹਾ ਹੈ ਨਾ, ਸਾਨੂੰ ਲੱਗਦਾ ਵੀ ਇੰਨੀ ਓਵਰ ਸਪੀਡ ਦੇ ਵਿੱਚ ਸਾਡੇ ਸਕੂਟਰ ਮੋਟਰਸਾਈਕਲ ਗੱਡੀਆਂ ਹੁੰਦੀਆਂ ਨੇ ਵੀ ਸਾਈਕਲ ਵਾਲੇ ਖੁਦ ਡਰਦੇ ਆ ਵੀ ਅਸੀਂ ਰੋਡ ਤੇ ਸਾਈਕਲ ਨਾ ਚਲਾਈਏ, ਹੈ ਨਾ, ਤੇ ਸਾਡੇ ਸੁਣਨ ਵਾਲਿਆਂ ਨੂੰ ਅਸੀਂ ਇਹ ਵੀ ਦੱਸਣਾ ਚਾਹਾਂਗੇ ਰੂਬਲ ਜੀ ਕਿ ਜੋਨ ਕੈਂਪ ਸਟਾਰਲੇ ਸੀ ਜਿਹਨੇ 1885 ਦੇ ਵਿੱਚ ਜਿਹੜਾ ਅੱਜ ਕੱਲ੍ਹ ਦਾ ਸਾਈਕਲ ਹੈ ਉਹਦਾ ਨਿਰਮਾਣ ਕੀਤਾ ਸੀ,
0: ਜੀ,
1: ਤੇ ਉਦੋਂ ਤੋਂ ਲਾ ਕੇ ਨਾ ਜਿਹੜੀ ਅੱਜ ਕੱਲ੍ਹ ਅੱਜ ਤੱਕ ਦੀ ਜਿਹੜੇ ਸਾਈਕਲ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਏ ਨੇ, ਜਿਵੇਂ ਤੁਸੀਂ ਦੇਖਦੇ ਹੋ ਵੀ ਬੱਚੇ ਨਾ ਗੇਅਰਾਂ ਵਾਲੇ ਸਾਈਕਲ ਲੈਣੀ ਹੈ, ਸਪੀਡ ਜਿਹੜੀ ਦੱਸੇ ਉਹ ਸਾਈਕਲ ਲੈਣੀ ਹੈ, ਜਿਹੜੀ ਸਾਨੂੰ ਫੋਰਸ ਦੱਸੇ ਕਿੰਨੀ ਫੋਰਸ ਯੂਜ਼ ਹੋ ਰਹੀ ਹੈ ਉਹ ਸਾਈਕਲ ਲੈਣੀ ਹੈ, ਜਿਹਦੇ ਟਾਇਰ ਚੌੜੇ ਚੌੜੇ ਹੋਣ ਉਹ ਸਾਈਕਲ ਲੈਣੀ ਹੈ, ਤਾਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਹੋਈਆਂ ਨੇ, ਪਰ ਗੱਲ ਇਹ ਹੈ ਵੀ ਉਹੀ ਦੋ ਟਾਇਰਾਂ ਵਾਲਾ ਬਿਨਾਂ ਕਿਸੇ ਕਹਿ ਲਓ ਫਿਊਲ ਤੋਂ ਚੱਲਣ ਵਾਲਾ, ਹੈ ਨਾ, ਤੇ ਉਹੀ ਹੈਂਡਲ ਸਾਨੂੰ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੀ ਸ਼ੇਪ ਦੇ ਵਿੱਚ ਮਿਲੇ ਪਰ ਹੈ ਬੜੀ ਮਜ਼ੇਦਾਰ
0: ਤੇ
1: ਚੀਜ਼।
0: ਲੱਤਾਂ ਤਾਂ ਮਾਰਨੀ ਪੈਣੀਆਂ।
1: ਬਿਲਕੁਲ ਬਿਲਕੁਲ।
0: ਠੀਕ ਹੈ ਜੀ, ਚਲੋ ਜੀ ਆਓ ਸੁਣਾ ਦਿੰਦੇ ਇੱਕ ਤੁਹਾਨੂੰ ਗੀਤ,
1: ਜੀ,
0: ਆਵਾਜ਼ ਹੈ ਗੁਰਦਾਸ ਮਾਨ ਦੀ।
1: ਜੀ।

0: आकाशवाणी के 90 गौरवशाली वर्ष अटूट विश्वास अनवरत साथ।
1: जी दोस्तों, प्रोग्राम चल रहा है गल्लां च गल, तुसीं सुन रहे हो आकाशवाणी पटियाला दे उत्ते। मैं तुहाडा रूबल ते मेरे नाल ने
2: करमजीत कौर।
1: जी करमजीत जी, साइकिल दी आपां गल कर रहे सी, अज वर्ल्ड बाई साइकिल डे मना रहे हां, ते साइकिल दे बेनीफिट भी किन्ने आ, ओह वी साडे श्रोतियां नूं दस दईए।
2: बिल्कुल, बहुत ज़्यादा बेनीफिट ने, ते मैनूं लगदा है जिहड़े बेनीफिट ने उहनां बारे तां सुणन वाले जाणदे होणगे, ते जिहड़े ना साडे बजुर्ग सुणन वाले ने ਉਹ ਇਹ ਵੀ ਜਾਣਦੇ ਹੋਣਗੇ ਕਿ ਨਾ ਅੱਗੇ ਨਾ ਇਹ ਇੱਕ ਸਾਡੀ ਦਾਜ ਦੀ ਆਈਟਮ ਹੁੰਦੀ ਸੀ, ਤੋਹਫਾ ਦਿੱਤਾ ਜਾਂਦਾ ਸੀ ਸਹੁਰਿਆਂ ਵੱਲੋਂ ਆਪਣੇ ਜਵਾਈ ਨੂੰ
1: ਜੀ,
2: ਹੈ ਨਾ। ਇਹ ਇੱਕ ਸਭ ਤੋਂ ਵਧੀਆ ਬੜੀ ਪਿਆਰੀ ਸਵਾਰੀ ਹੁੰਦੀ ਸੀ, ਹੈ ਨਾ। ਜਿਵੇਂ ਅਸੀਂ ਗੁਰਦਾਸ ਮਾਨ ਜੀ ਦਾ ਗਾਣਾ ਸੁਣਿਆ, ਹੈ ਨਾ, ਉਹਦੇ ਵਿੱਚ ਕਿੰਨਾ ਕੁਛ, ਕਿੰਨੇ ਫਾਇਦੇ ਤਾਂ ਗੁਰਦਾਸ ਮਾਨ ਜੀ ਨੇ ਗਿਣਾ ਦੇ ਹੋਏ ਆ, ਹੈ ਨਾ। ਪਰ ਜੇ ਆਪਾਂ ਗੱਲ ਕਰੀਏ ਨਾ ਵੀ ਇੱਕ ਟੌਰ ਹੁੰਦੀ ਸੀ ਵੱਖਰੀ, ਜਦੋਂ ਕਿਸੇ ਨੂੰ ਦਾਜ ਦੇ ਵਿੱਚ ਸਾਈਕਲ ਮਿਲਦਾ ਸੀ, ਹੈ ਨਾ। ਤਾਂ ਇਹ ਗੱਲਾਂ ਕੋਈ ਬਹੁਤੀਆਂ ਪੁਰਾਣੀਆਂ ਤਾਂ ਨਹੀਂ ਹੈਗੀਆਂ, ਜਦੋਂ ਅਸੀਂ ਛੋਟੇ ਸੀ ਉਦੋਂ ਮਤਲਬ 90 ਦੇ ਦਹਾਕੇ ਦੇ ਵਿੱਚ ਕਹਿ ਲਓ ਵੀ ਸਾਡੇ ਮੋਟਰਸਾਈਕਲ ਆਇਆ ਸੀ ਪਾਪਾ ਕੋਲ, ਹੈ ਨਾ। ਤੇ ਉਦੋਂ ਪਹਿਲਾਂ ਤਾਂ ਸਾਰਾ ਕੁਛ ਕੀ ਚੱਲਦਾ ਹੁੰਦਾ ਸੀ,
1: 70-80 ਦਾ ਜ਼ਮਾਨਾ ਆਪਾਂ ਕਹਿ ਸਕਦੇ
2: ਸਾਈਕਲ, ਹਾਂ 70 ਦਾ ਖੈਰ ਆਪਾਂ ਨੂੰ ਨਹੀਂ ਪਤਾ, ਹੈ ਨਾ, 80 ਦਾ ਬਹੁਤ ਛੋਟੇ,
1: 80 ਚ ਵੀ ਸਕੂਟਰ ਆ ਗਏ,
2: 80 ਚ ਵੀ ਮਤਲਬ ਬਹੁਤ ਛੋਟੇ ਸੀ, ਹੈ ਨਾ, ਇੰਨਾ ਨਹੀਂ ਪਤਾ, 80 ਚ ਤਾਂ ਹੈ ਹੀ ਨਹੀਂ ਸੀਗੇ।
1: ਵੀ ਸਾਡੇ ਦਾਦੇ ਨਾਨਿਆਂ ਨੂੰ ਅਸੀਂ ਜਿਵੇਂ ਦੇਖਿਆ ਵੀ ਉਹਨਾਂ ਕੋਲ ਵੀ ਸਾਈਕਲ ਹੁੰਦਾ ਸੀਗਾ,
2: ਬਿਲਕੁਲ,
1: ਤੇ ਉਹ ਚਲਾਉਂਦੇ ਹੋਏ ਉਹਨਾਂ ਨੂੰ ਦੇਖਿਆ ਬਹੁਤ, ਕਿਉਂਕਿ ਮੇਰੇ ਦਾਦਾ ਜੀ, ਨਾਨਾ ਜੀ ਸੀ ਜਿਹੜੇ ਸੀ, ਉਹ ਇੱਕ ਵੈਟਨਰੀ ਡਾਕਟਰ ਸੀਗੇ, ਤੇ ਉਹ ਜਦੋਂ ਪਸ਼ੂਆਂ ਦਾ ਇਲਾਜ ਕਰਨ ਜਾਂਦੇ ਸੀ ਨਾ, ਤਾਂ ਮੈਨੂੰ ਯਾਦ ਹੈ ਉਹ ਪਿੰਡਾਂ 'ਚ ਦੂਰ ਦੂਰ ਸਾਈਕਲ ਉੱਤੇ ਹੀ ਜਾਂਦੇ ਹੁੰਦੇ ਸੀ, ਚਾਹੇ ਧੁੱਪ ਹੋਏ, ਗਰਮੀ ਹੋਏ, ਜੋ ਮਰਜ਼ੀ ਹੋਏ,
2: ਬਿਲਕੁਲ,
1: ਤੇ ਉਹਨਾਂ ਨੇ ਸਾਈਕਲ ਉੱਪਰ ਹੀ ਜਾਣਾ, ਸਾਈਕਲ ਉੱਪਰ ਹੀ ਵਾਪਸ ਆਉਣਾ, ਤੇ ਮਜ਼ੇ ਦੀ ਗੱਲ ਇਹ ਸੀ ਕਿ ਉਹ ਥੱਕਦੇ ਵੀ ਨਹੀਂ ਸੀ, ਬਿਲਕੁਲ ਤੰਦਰੁਸਤ, ਫਰੈਸ਼ ਉਵੇਂ ਹੀ ਜਾਂਦੇ ਸੀ ਤੇ ਉਵੇਂ ਹੀ ਵਾਪਸ ਆਉਂਦੇ ਸੀ,
2: ਵਾਪਸ ਆ ਜਾਂਦੇ ਸੀ। ਤੇ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਆਪਾਂ 90 ਤੋਂ ਪਿਛਲੇ, ਮੈਂ 85 ਕੁ ਤੋਂ ਕਹਿ ਸਕਦੀ ਹਾਂ ਕਿ ਵੀ ਮੈਨੇ ਜਿਹੜੇ ਆਪਾਂ ਕਹਿੰਦੇ ਜਦੋਂ ਬੰਦਾ ਬੱਚਾ ਸੁਰਤ ਸੰਭਾਲਦਾ ਉਹਨੂੰ ਉਹਦੀ ਪਤਾ ਲੱਗਦਾ, ਹੈ ਨਾ।
1: ਜੀ ਜੀ,
2: ਤਾਂ ਕਹਿ ਸਕਦੇ ਹਾਂ ਵੀ 90 ਚ ਤਾਂ ਪੂਰਾ ਸੋਝੀ ਹੈ, ਪਤਾ ਹੈ, ਜਦੋਂ ਸਾਈਕਲ ਚਲਾਉਣਾ ਸਿੱਖਿਆ ਤਾਂ ਪਾਪਾ ਨੇ ਆਪਣਾ ਸਾਈਕਲ ਡੰਡੇ ਵਾਲਾ ਸਾਈਕਲ ਹੁੰਦਾ ਸੀ ਜਦੋਂ ਮੈਨੂੰ ਚਲਾਉਣਾ ਸਿਖਾਇਆ, ਤੇ ਸਾਰੇ ਬੱਚੇ ਕਿਉਂਕਿ ਘਰ ਦੇ ਵਿੱਚ ਵੱਡੇ ਸੀ, ਸਾਂਝਾ ਪਰਿਵਾਰ, ਹੈ ਨਾ, ਸਭ ਨੂੰ ਆਉਂਦਾ ਸੀ ਪਰ ਮੈਨੂੰ ਨਹੀਂ ਸੀ ਆਉਂਦਾ। ਪਾਪਾ ਕਹਿੰਦੇ ਵੀ ਤੈਨੂੰ ਵੀ ਸਿੱਖਣਾ ਚਾਹੀਦਾ, ਕਿਉਂਕਿ ਅਸੀਂ ਤਿੰਨੋਂ ਭੈਣ ਭਰਾ ਜਦੋਂ ਜਾਂਦੇ ਹੁੰਦੇ ਨਾ ਸਕੂਲ, ਸਾਡਾ ਸਕੂਲ ਕਾਫੀ ਦੂਰ ਪੈਂਦਾ ਸੀ, ਤੇ ਉਹ ਜਦੋਂ ਭਰਾ ਤਾਂ ਸਾਈਕਲ ਤੇ ਆਪਣੇ ਤੇ ਇੱਕ ਤੇ ਹੋ ਜਾਣਾ, ਮੈਨੂੰ ਔਖਾ ਲੱਗਦਾ ਸੀ, ਤਿੰਨ ਜਣੇ ਤਾਂ ਇੱਕ ਸਾਈਕਲ ਤੇ ਨਹੀਂ ਸੀ ਜਾ ਸਕਦੇ। ਤਾਂ ਜਦੋਂ ਮੈਨੂੰ ਸਿਖਾਉਣਾ ਸ਼ੁਰੂ ਕੀਤਾ, ਪਹਿਲੇ ਪਹਿਲੇ ਦਿਨ ਪਾਪਾ ਨੇ ਪਿੱਛੋਂ ਫੜ ਲਿਆ, ਪਹਿਲਾਂ ਕਹਿੰਦੇ ਵੀ ਕੈਂਚੀ ਚਲਾਉਣੀ ਸਿੱਖ ਲਾ, ਉਹਦਾ ਹੁੰਦਾ ਵੀ ਬੱਚੇ ਦੇ ਲੱਤਾਂ ਛੋਟੀਆਂ ਹੁੰਦੀਆਂ ਨੇ, ਡੰਡੇ ਦੇ ਉੱਪਰ ਦੀ ਪੈਰ ਜਾ ਕੇ ਕਾਠੀ ਤੇ ਨਹੀਂ ਬੈਠਿਆ ਜਾਂਦਾ, ਹੈ ਨਾ। ਤਾਂ ਕੈਂਚੀ ਚਲਾਉਣੀ ਸਿੱਖੀ, ਆ ਗਈ ਚਲਾਉਣੀ, ਹੈ ਨਾ, ਵਿੱਚ ਵੜ ਕੇ ਉਹਦੇ ਚਲਾ ਲੈਂਦੇ ਸੀ, ਬਹੁਤ ਛੋਟੇ ਸੀ ਕਿਉਂਕਿ ਸਾਈਕਲ ਤਾਂ ਇੱਕੋ ਹੁੰਦਾ ਸੀ, ਇਹ ਤਾਂ ਹੁੰਦਾ ਨਹੀਂ ਸੀ ਵੀ ਸਾਨੂੰ ਬਹੁਤ ਛੋਟੀ ਛੋਟੀਆਂ ਸਾਈਕਲਾਂ ਲੈ ਕੇ ਦਿੱਤੀਆਂ ਹੋਈਆਂ ਹੋਣ, ਹੈ ਨਾ। ਤੇ ਜਿਸ ਦਿਨ ਪਹਿਲੇ ਦਿਨ ਮੈਨੂੰ ਕਾਠੀ ਤੇ ਬਿਠਾ ਕੇ ਪਾਪਾ ਨੇ ਚਲਾਉਣਾ ਸਿਖਾਇਆ ਸਾਈਕਲ, ਮੈਨੂੰ ਕਹਿੰਦੇ ਵੀ ਤੂੰ ਐਂ ਸੋਚੀ, ਮੈਂ ਤੇਰੇ ਪਿੱਛੇ, ਸੋਚੀ ਨਹੀਂ ਮਤਲਬ ਮੈਂ ਤੇਰੇ ਪਿੱਛੇ ਆ ਰਿਹਾ, ਮੈਂ ਤੇਰੇ ਪਿੱਛੇ ਫੜਿਆ ਹੋਇਆ ਸਾਈਕਲ। ਜਦੋਂ ਤੱਕ ਪਾਪਾ ਮੈਨੂੰ ਦਿਸਦੇ ਰਹੇ ਵੀ ਹਾਂ ਆ ਰਹੇ ਨੇ, ਮੈਂ ਇੱਕ ਦੋ ਵਾਰ ਪਿੱਛੇ ਕਰਕੇ ਦੇਖਿਆ ਵੀ ਹਾਂ ਮੈਨੂੰ ਫੜਿਆ ਹੋਇਆ ਸਾਈਕਲ ਚੱਲਦਾ ਜਾ ਰਿਹਾ, ਪਿੱਛੋਂ ਪਾਪਾ ਜਦੋਂ ਮੈਂ ਥੋੜਾ ਜਿਹਾ ਤੇਜ਼ ਕੀਤਾ ਉਹ ਪਿੱਛੇ ਰਹਿ ਗਏ, ਮਤਲਬ ਉਹਨਾਂ ਨੇ ਛੱਡਤਾ, ਬੈਲੈਂਸ ਪੂਰਾ ਬਣਿਆ ਹੋਇਆ ਸੀ, ਪਰ ਜਦੋਂ ਪਤਾ ਲੱਗਿਆ ਵੀ ਉਹਨਾਂ ਨੇ ਮੈਨੂੰ ਪਿੱਛੋਂ ਨਹੀਂ ਫੜਿਆ ਹੋਇਆ, ਨਾਲ ਦੀ ਨਾਲ ਗਿਰ ਗਈ ਉੱਥੇ, ਫਿਰ ਗੋਡੇ ਬੁੱਟੇ ਸੱਟਾਂ ਖਾਧੀਆਂ, ਤੇ ਉਹ ਸੱਟ ਮੈਨੂੰ ਕਾਫੀ ਟਾਈਮ ਤੱਕ ਯਾਦ ਰਹੀ, ਜਦੋਂ ਤੱਕ ਪਾਪਾ ਨੇ ਸਕੂਟਰ ਨਹੀਂ ਸਿਖਾਇਆ ਜਾਂ ਬਾਈਕ ਨਹੀਂ ਸਿਖਾਈ, ਹੈ ਨਾ।
1: ਤੁਹਾਨੂੰ ਮੈਂ ਦੱਸਾਂ,
2: ਮੇਰੇ ਉਦੋਂ ਤੱਕ ਐਂ ਲੱਗਦਾ ਸੀ ਵੀ ਸਾਈਕਲ ਜਿਹਨੂੰ ਆ ਗਿਆ, ਪਾਪਾ ਕਹਿੰਦੇ ਸੀ ਉਹਨੂੰ ਬਾਈਕ ਵੀ ਆ ਗਈ,
1: ਉਹਨੂੰ
2: ਸਕੂਟਰ ਵੀ ਆ ਗਿਆ, ਹੈ ਨਾ,
1: ਕਿਉਂਕਿ ਸਾਈਕਲ ਹੀ ਆਧਾਰ ਹੁੰਦਾ ਹੈ ਨਾ,
2: ਤੇ ਬੈਲੈਂਸ ਬਣਾਉਣ ਦਾ।
1: ਜੀ, ਤੇ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਵੀ ਸੱਟਾਂ ਖਾਧੀਆਂ, ਮੈਨੂੰ ਯਾਦ ਆ ਗਿਆ ਕਿ ਅਜੇ ਤੱਕ ਮੇਰੇ ਵੀ ਗੋਡਿਆਂ ਦੇ ਨਿਸ਼ਾਨ ਹੈਗੇ ਆ, ਕਿਉਂਕਿ ਸਾਰਿਆਂ ਨਾਲ ਹੀ ਹੁੰਦਾ, ਤੁਸੀਂ ਜਦੋਂ ਵੀ ਕੋਈ ਨਵਾਂ ਵਹੀਕਲ ਸਿੱਖਦੇ ਹੋ ਜਾਂ ਕੁਛ, ਇੱਕ ਉਸ ਵੇਲੇ ਨਾ ਸਾਈਡਾਂ ਤੇ ਸਪੋਰਟ ਵੀ ਆਉਣ ਲੱਗ ਪਈ ਜਦੋਂ ਸਾਈਕਲ ਛੋਟੇ ਸਾਈਜ਼ ਦੇ ਚੱਲੇ ਨਾ, ਤੇ ਸਪੋਰਟ ਦੇ ਕਾਰਨ ਵੀ ਬੱਚੇ ਜਿਹੜੇ ਉਹ ਸਿੱਖ ਲੈਂਦੇ ਸੀ, ਹੌਲੀ ਹੌਲੀ ਇੱਕ ਸਪੋਰਟ ਉਤਾਰਦੇ ਸੀ ਫਿਰ ਦੂਜੀ ਉਤਾਰਦੇ ਸੀ। ਤੇ ਮੈਨੂੰ ਵੀ ਐਂ ਯਾਦ ਹੈ ਕਿ ਮੈਂ ਵੀ ਜਦੋਂ ਸਿੱਖ ਰਹੀ ਸੀਗੀ ਤੇ ਪਹਿਲਾਂ ਸਪੋਰਟ ਵਾਲੀ ਸਾਈਕਲ ਸਿੱਖੀ ਸੀਗੀ, ਤੇ ਸਾਈਜ਼ ਵੀ ਥੋੜਾ ਛੋਟਾ ਸੀਗਾ, ਤੇ ਜਦੋਂ ਚਲਾਉਣੀ ਸ਼ੁਰੂ ਕੀਤੀ ਹੌਲੀ ਹੌਲੀ ਉਤਾਰਦੇ ਉਤਾਰਦੇ, ਜਦੋਂ ਮੈਂ ਪਹਿਲੀ ਵਾਰੀ ਚਲਾਈ ਤੇ ਮੈਨੂੰ ਪਤਾ ਸੀ ਵੀ ਮੇਰੇ ਪਿੱਛੇ ਕੋਈ ਨਹੀਂ ਹੈ, ਪਰ ਮੈਨੂੰ ਇੰਨੀ ਖੁਸ਼ੀ ਹੋਈ, ਮੈਨੂੰ ਕਿੰਨੀ ਦੂਰ ਤੱਕ ਲੈ ਗਈ ਸੀ ਇਕੱਲੀ ਚਲਾਉਂਦੇ ਹੋਏ।
2: ਪਰ ਮੈਂ ਸਪੋਰਟ ਵਾਲਾ ਸਾਈਕਲ ਨਹੀਂ ਸਿੱਖਿਆ, ਮੈਂ ਡੰਡੇ ਵਾਲਾ ਸਾਈਕਲ ਸਿੱਖਿਆ, ਔਰ ਜ਼ਿਆਦਾ ਔਖਾ ਵਾਲਾ ਸਾਈਕਲ ਸਿੱਖਿਆ ਸੀ,
1: ਬਹੁਤ ਮੁਸ਼ਕਿਲ।
2: ਤੇ ਉਸ ਤੋਂ ਬਾਅਦ ਪਾਪਾ ਨੇ ਫਿਰ ਲਿਆ ਕੇ ਦਿੱਤਾ ਸੀ ਸੀ ਲੇਡੀ ਸਾਈਕਲ, ਸਾਈਕਲ ਤਾਂ ਨਹੀਂ ਸੀ ਉਹ, ਵੱਡਾ ਸਾਈਕਲ ਨਹੀਂ ਸੀ, ਛੋਟੀ ਸੀ, ਮਤਲਬ ਜਿਵੇਂ ਸਾਈਕਲ ਹੀ ਕਹਿ ਦਿੰਦੇ ਆਪਾਂ ਛੋਟੀ ਜੀ, ਹੈ ਨਾ, ਤੇ ਉਹਦੇ ਤੇ ਫਿਰ ਛੇਵੀਂ ਸੱਤਵੀਂ ਅੱਠਵੀਂ ਤਿੰਨ ਕਲਾਸਾਂ ਕੀਤੀਆਂ। ਜਦੋਂ ਜਾਣਾ ਫਿਰ ਉਹ ਕਿਸੇ ਦੇ ਘਰੇ ਖੜਾ ਕੇ ਫਿਰ ਅੱਗੇ ਜਾਂਦੇ ਹੁੰਦੇ ਸੀ, ਕਿਉਂਕਿ ਸਿਰੇ ਸਕੂਲ ਚ ਸਾਨੂੰ ਮੇਨ ਰੋਡ ਤੇ ਸਾਈਕਲ ਅਲਾਊਡ ਨਹੀਂ ਸੀ। ਤਾਂ ਬਹੁਤ ਸਾਰੇ ਲੋਕਾਂ ਦੀਆਂ ਇਹ ਯਾਦਾਂ ਹੋਣਗੀਆਂ, ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਭਾਈ ਇਸੇ ਤਰੀਕੇ ਸਿੱਖੇ
1: ਹੋਣਗੇ। ਗੱਲ ਦੱਸਾਂ, ਉਸ ਵੇਲੇ ਨਾ ਇਹ ਟੌਰ ਵੀ ਹੁੰਦੀ ਸੀਗੀ ਜਿਹਦੇ ਕੋਲ ਸਾਈਕਲ, ਲੇਡੀ ਸਾਈਕਲ ਸਪੈਸ਼ਲੀ ਉਦੋਂ ਚੱਲਦੇ ਹੁੰਦੇ ਸੀ ਨਵੇਂ ਨਵੇਂ ਜਦੋਂ ਆਏ ਸੀ, ਤਾਂ ਬੜੇ ਸੋਹਣੇ ਪਿੰਕ ਕਲਰ ਚ ਤੇ ਜਾਮਨੀ ਕਲਰ ਚ ਬੜੇ ਸੋਹਣੇ ਸੋਹਣੇ ਆਉਣ ਲੱਗ ਪਏ ਸੀ। ਮੈਂ ਉਸ ਟਾਈਮ ਅੱਠਵੀਂ ਕਲਾਸ ਚ ਸੀ ਜਦੋਂ ਮੈਂ ਫਸਟ ਟਾਈਮ ਆਪਣਾ ਫਸਟ ਸਾਈਕਲ ਲਿਆ ਸੀ, ਤੇ ਮੇਰਾ ਮੈਰੂਨ ਕਲਰ ਦਾ ਸੀ, ਤੇ ਉਦੋਂ ਇੱਕ ਹੁੰਦੇ ਸੀਗੇ ਰੇਂਜਰਸ ਕਹਿੰਦੇ ਹੁੰਦੇ ਸੀ ਸ਼ਾਇਦ ਉਹਨਾਂ ਸਾਈਕਲਸ ਨੂੰ, ਉਹ ਥੋੜਾ ਹੈਂਡਲ ਉਹਨਾਂ ਦਾ ਸਿੱਧਾ ਆਉਂਦਾ ਸੀ,
2: ਸਿੱਧਾ ਹੁੰਦਾ ਸੀ ਤੇ ਪਿੱਠ ਕੋਡੇ ਹੋ ਕੇ ਉਹ ਚਲਾਉਣੇ ਪੈਂਦੇ ਸੀ, ਹੈ ਨਾ,
1: ਤੇ ਉਹ ਵੀ ਬੜੇ ਮਤਲਬ ਚੱਲੇ ਸੀ। ਤੇ ਉਸ ਵੇਲੇ ਉਹ ਸਾਈਕਲ ਜਿਹਦੇ ਕੋਲ ਹੁੰਦਾ ਸੀ ਨਾ, ਉਹ ਜਿਵੇਂ ਮੰਨ ਲਓ ਕਲਾਸ ਦਾ ਬਾਦਸ਼ਾਹ ਹੁੰਦਾ ਸੀ।
2: ਹਾਂ ਬਿਲਕੁਲ, ਤੇ ਅਲੱਗ ਅਲੱਗ ਵੈਰਾਈਟੀਜ਼ ਦੇ ਵਿੱਚ ਆਈਆਂ। ਅੱਜ ਕੱਲ ਸਾਡੇ ਨਿਆਣੇ ਨੂੰ ਇਸ ਚੀਜ਼ ਦੀ ਕਦਰ ਹੀ ਹੈ
1: ਜੀ,
2: ਆਪਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਨਾ ਸਾਈਕਲ ਲੈ ਕੇ ਦੀ ਤਾਂ ਕੀ ਵੱਡੀ ਚੀਜ਼ ਲੈ ਕੇ ਦਿੱਤੀ, ਪਰ ਜਦੋਂ ਸਾਨੂੰ ਸਾਈਕਲ ਸਾਰੇ ਭੈਣ ਭਰਾਵਾਂ ਨੂੰ ਮਿਲੇ ਸੀ ਪੜ੍ਹਨ ਟਾਈਮ, ਸਾਨੂੰ ਐਂ ਲੱਗਦਾ ਹੁੰਦਾ ਸੀ ਪਤਾ ਨਹੀਂ ਸਾਨੂੰ ਕਿੱਡੀਆਂ ਕਿੱਡੀਆਂ ਕੁ ਗੱਡੀਆਂ ਲੈ ਕੇ ਦਿੱਤੀਆਂ, ਹੈ ਨਾ। ਤੇ ਅੱਜ ਕੱਲ ਦੇ ਬੱਚਿਆਂ ਨੂੰ ਲੱਗਦਾ ਵੀ ਜਦੋਂ ਤੱਕ ਸਾਨੂੰ ਕਾਲਜ ਜਾਣ ਵਾਸਤੇ ਬੁਲਟ ਨਹੀਂ ਮਿਲਿਆ ਜਾਂ ਵੱਡੀ ਗੱਡੀ ਨਹੀਂ ਮਿਲੀ ਹੈਗੀ, ਤਦ ਤੱਕ ਤਾਂ ਸਾਡਾ ਮਨ ਹੀ ਨਹੀਂ ਹੈਗਾ ਕਾਲਜ ਜਾਣ ਦਾ, ਹੈ ਨਾ, ਅਸੀਂ ਪੜ੍ਹੇ ਹੀ ਇਸ ਤਰੀਕੇ ਨਾਲ, ਹੈ ਨਾ। ਤੇ ਇੱਕ ਜਿਵੇਂ ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਪਤਾ ਵੀ ਬੈਨੀਫਿਟ ਦੀ ਤੁਸੀਂ ਗੱਲ ਕੀਤੀ, ਨਾ ਤਾਂ ਤੁਹਾਨੂੰ ਕੋਈ ਪੋਲਿਊਸ਼ਨ ਦਾ ਖਤਰਾ, ਨਾ ਤੁਹਾਨੂੰ ਕੋਈ ਇੰਧਣ ਦਾ ਫਿਕਰ, ਨਾ ਤੁਹਾਨੂੰ ਕੋਈ ਬਹੁਤੀ ਜ਼ਿਆਦਾ ਮੁਰੰਮਤ ਮੇਨਟੇਨੈਂਸ ਦਾ ਫਿਕਰ, ਨਾ ਤੁਹਾਨੂੰ ਕੋਈ ਧੋਤਵਾਈ ਸਾਫ਼ ਸਫਾਈ ਢੱਕਣ ਦਾ ਕੋਈ

0: ਫਿਕਰ ਹੈ ਨਾ, ਮਾੜਾ ਜਿਹਾ ਤੁਸੀਂ ਬਸ ਉਹਦੀ ਕੇਅਰ ਕਰੋ, ਓਨੇ ਕੁ ਚ ਤੁਹਾਡਾ ਸਾਈਕਲ ਖੁਸ਼ ਰਹਿੰਦਾ, ਤੇ
1: ਜੀ
0: ਤੁਸੀਂ ਜਿੰਨਾ ਖੁਸ਼ ਰਹਿੰਦੇ ਹੋ ਉਹਦਾ ਕੋਈ ਅੰਦਾਜ਼ਾ ਵੀ ਨਹੀਂ ਹੈਗਾ, ਹੈ ਨਾ।
1: ਜੀ, ਤੇ ਜਿਹੜਾ ਸਿਹਤ ਆ ਉਹ ਵੱਖਰੀ ਵਧੀਆ ਰਹਿੰਦੀ ਹੈ, ਸੋਨੇ ਤੋਂ ਸੁਹਾਗੇ
0: ਕਹਿੰਦੇ
1: ਵੀ
0: ਵਾਲਾ ਕੰਮ
1: ਹੋ
0: ਦੋ
1: ਜਾਂਦਾ।
0: ਪਹੀਆਂ ਦੀ ਸਵਾਰੀ ਹੈ, ਸਿਹਤ ਦੀ ਇਹ ਤਿਆਰੀ ਹੈ, ਨਾ ਧੂੰਆਂ ਨਾ ਕਰੇ ਨਾ ਸ਼ੋਰ ਮਚਾਵੇ, ਸਾਈਕਲ ਸਭ ਤੋਂ ਪਿਆਰੀ ਹੈ।
1: ਪਿਆਰੀ ਹੈ ਜੀ।

0: मम्मी मैं आया जाके।
1: किथे चले पुत?
0: अब बस आया मैं जूस पिया वा।
1: आ दो डिंगा ते ता जूस दी दुकान है, आई कर पैदल चल जा, नहीं साइकिल ले जाओ खड़ा।
0: ओ मम्मी केड़ा चलाउंदा अजकल साइकिल।
1: पुत आ मशीनी चीजा ता बीमारियां दा घर ने, तेरे बापू जी नू देख ले, सारी उम्र होगी साइकिल चलाउंदिया नू, इस उम्र विच भी कोई बीमारी नेड़े तेड़े नहीं।
0: मम्मी गल ता विचार नाली है, बापू जी कायम पए ने। आ खड़ा था मोटरसाइकिल, अज तो साइकिल शुरू।
2: महंगी मोटर तो ओ सस्ता साइकिल चंगा, महंगी मोटर तो ओ सस्ता साइकिल चंगा, महंगी मोटर।
3: जी करमजीत जी, ते प्रोग्राम जड़ा आखरी पड़ाव वाल पहुंच गया
4: जी, ते यही कहना चाहांगे रूबल जी के एदे वास्ते सानू ना ता किसे ईंधन दी लोड़ है, ना कोई असी डीजल पेट्रोल पवाउणा है, ते सब तो सस्ती जिहड़ी है इह सवारी है, इहनू वरतना चाहीदा है। मानसिक तनाव वी घटाउंदी है, साडी ट्रैफिक दी समस्या वी इहदे नाल घटदी है, सड़कां ते भीड़ घट हो जूगी, हादसे घटणगे, साडा टाइम वी किसे ना किसे तरीके बचूगा, है ना। ते दूजी गल है कि जे साइकिल साडे घरे खड़ा है ਤਾਂ ਉਹਨੂੰ ਜੰਗ ਜੰਗਾਲ ਨਾ ਲਾਓ, ਉਹਨੂੰ ਵਰਤ ਲਓ, ਇਹਦੇ ਨਾਲ ਤੁਹਾਡੀ ਸਾਦਗੀ ਤੁਹਾਨੂੰ ਜ਼ਿੰਦਗੀ ਜਿਉਣ ਦਾ ਪਤਾ ਲੱਗੂਗਾ, ਹੈ ਨਾ।
3: ਤੇ ਤੁਸੀਂ ਆਤਮ ਨਿਰਭਰ ਵੀ ਬਣੋਗੇ,
4: ਬਿਲਕੁਲ
3: ਕਿਸੇ ਵੱਲ ਦੇਖਣਾ ਨਹੀਂ ਪਏਗਾ, ਕਿਤੇ ਆਣਾ ਜਾਣਾ ਆਪਣਾ ਸਾਈਕਲ ਚੱਕਿਆ ਤੇ ਆਪਣੇ
4: ਥੋੜੀ ਜੀ ਜਿਹੜੀ ਮਿਹਨਤ ਹੈ ਸਰੀਰਕ ਮਿਹਨਤ ਜੇ ਕਰੋਗੇ ਤਾਂ ਸਰੀਰ ਤੰਦਰੁਸਤ ਵੀ ਰਹੂਗਾ, ਔਰ ਇੱਕ ਨਾ ਅਨੁਸ਼ਾਸਿਤ ਲਾਈਫ ਸਾਨੂੰ ਮਿਲੂਗੀ, ਕਿਉਂਕਿ ਜੇ ਅਸੀਂ ਸਾਈਕਲ ਤੇ ਜਾਣਾ ਨਾ ਤਾਂ ਥੋੜਾ ਜਿਹਾ ਸਾਨੂੰ ਹੋਊਗਾ ਵੀ ਅਸੀਂ ਸਪੀਡੋ ਸਪੀਡੀ ਖਿੱਚ ਨਹੀਂ ਸਕਦੇ, ਹੈ ਨਾ, ਜਿਵੇਂ ਅਸੀਂ ਟਾਈਮ ਤੇ ਪਹੁੰਚਣਾ ਤਾਂ ਟਾਈਮ ਨਾਲ ਤੁਰਾਂਗੇ ਵੀ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਇਹ ਸਿਖਾਉਂਦੀਆਂ ਨੇ ਵੀ ਦੁਨੀਆਂ ਦੇ ਵਿੱਚ ਨਾ ਜੇ ਅਸੀਂ ਕਾਮਯਾਬ ਹੋਣਾ ਤਾਂ ਕਿਤੇ ਨਾ ਕਿਤੇ ਆਪਣੇ ਮੁੱਢ ਵੱਲ ਨੂੰ ਥੋੜਾ ਜਿਹਾ ਮੁੜੇ ਆਈਏ। ਸਾਈਕਲਾਂ ਦੀ ਗਿਣਤੀ ਜਿਹੜੀ ਹੈ ਨਾ ਕਾਰਾਂ ਨਾਲੋਂ ਵੈਸੇ ਦੁਨੀਆਂ ਦੇ ਵਿੱਚ ਵੱਧ ਹੈ, ਇਹਦਾ ਜਿਹੜਾ ਭਾਰ ਹੈ ਸਾਰੀਆਂ ਚੀਜ਼ਾਂ ਨਾਲੋਂ ਘੱਟ ਹੈ,
3: ਘੱਟ
4: ਹੈ ਨਾ। ਤਾਂ ਅਸੀਂ ਨੁਕਸਾਨ ਓਨੇ ਨਹੀਂ ਗਿਣਾ ਸਕਦੇ ਜਿੰਨੇ ਅਸੀਂ ਫਾਇਦੇ ਗਿਣਾਉਂਦੇ, ਹੁਣ ਇਹ ਸਾਡੇ ਸੁਣਨ ਵਾਲਿਆਂ ਦੇ ਹੱਥ 'ਚ ਹੈ ਵੀ ਉਹਨਾਂ ਨੇ ਕਿਵੇਂ ਇਸ ਨੂੰ ਲੈਣਾ, ਹੈ ਨਾ। ਤਾਂ ਵਰਲਡ ਸਾਈਕਲ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ,
3: ਤੇ ਇਸ ਦੇ ਨਾਲ ਹੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਜੀ, ਗੱਲਾਂ 'ਚੋਂ ਗੱਲ, ਮੈਨੂੰ ਰੂਬਲ ਨੂੰ ਤੇ ਮੇਰੇ ਨਾਲ
4: ਕਰਮਜੀਤ ਕੌਰ ਨੂੰ ਦਿਓ
3: ਖਤਮ
4: ਇਜਾਜ਼ਤ।
5: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी, वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।
3: ਤੁਸੀਂ ਜਿਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਬਲ, ਅਤੇ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਤੁਹਾਨੂੰ ਗੱਲਬਾਤ ਸੁਣਵਾ ਰਹੇ ਹਾਂ। ਵਿਸ਼ਾ ਹੈ ਬੱਕਰੀ ਪਾਲਣ ਲਾਹੇਵੰਦ ਧੰਦਾ। ਗੱਲਬਾਤ ਹੋਏਗੀ ਮੰਨਤ ਮੈਮੀ ਹੋਰਾਂ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਰਣਵੀਰ ਸਿੰਘ ਰਾਣਾ। ਆਓ ਸੁਣਦੇ ਹਾਂ ਗੱਲਬਾਤ।

0: ਕਿਸਾਨ ਵੀਰੋ ਅਤੇ ਭੈਣੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਖੇਤੀ ਦੇ ਉੱਤੇ ਲਾਗਤਾਂ ਵੱਧ ਰਹੀਆਂ ਨੇ ਔਰ ਮੁਨਾਫਾ ਦਿਨੋ ਦਿਨ ਘੱਟਦਾ ਜਾ ਰਿਹਾ ਹੈ। ਖੇਤੀ 'ਤੇ ਆਉਣ ਵਾਲਾ ਖਰਚਾ, ਜਿਸ ਦੇ ਵਿੱਚ ਡੀਜ਼ਲ ਹੈ, ਖਾਦਾਂ ਨੇ, ਬੀਜ ਨੇ, ਦਵਾਈਆਂ ਨੇ ਔਰ ਖੇਤੀ ਮਸ਼ੀਨਰੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਗਾਤਾਰ ਰੇਟ ਵਧਣ ਦੇ ਨਾਲ ਖੇਤੀ ਦੇ ਵਿੱਚੋਂ ਆਮਦਨ ਕਿਸਾਨ ਨੂੰ ਘੱਟ ਪ੍ਰਾਪਤ ਹੋ ਰਹੀ ਹੈ। ਇਸ ਲਈ ਹੁਣ ਇਹ ਜ਼ਰੂਰੀ ਹੋ ਗਿਆ ਕਿ ਅਸੀਂ ਖੇਤੀ ਦੇ ਨਾਲ ਨਾਲ ਕੋਈ ਥੋੜ੍ਹਾ ਬਹੁਤਾ ਹੋਰ ਕੰਮ ਜ਼ਰੂਰ ਸ਼ੁਰੂ ਕਰੀਏ ਜਿੱਥੋਂ ਕਿ ਸਾਨੂੰ ਥੋੜ੍ਹੀ ਥੋੜ੍ਹੀ ਆਮਦਨ ਆਉਂਦੀ ਰਹੇ ਔਰ ਖੇਤੀ ਦੇ ਵਿੱਚ ਜੋ ਸਾਨੂੰ ਬੱਚਤ ਹੁੰਦੀ ਹੈ ਉਹ ਸਾਡੀ ਅਲੱਗ ਤਰੀਕੇ ਨਾਲ ਸੇਵ ਹੁੰਦੀ ਰਹੇ, ਕਿਉਂਕਿ ਜਿਹੜੇ ਸਾਡੇ ਰੋਜ਼ਾਨਾ ਦੇ ਖਰਚੇ ਨੇ, ਬੱਚਿਆਂ ਦੀ ਪੜ੍ਹਾਈ ਹੈ, ਘਰ ਦਾ ਦਵਾਈਆਂ ਨੇ, ਘਰ ਨੂੰ ਚਲਾਉਣਾ ਹੈ, ਉਹ ਆਮਦਨ ਸਾਨੂੰ ਕਿਸੇ ਹੋਰ ਪਾਸਿਓਂ ਮਿਲਦੀ ਰਹੇ। ਭਾਵੇਂ ਅਸੀਂ ਥੋੜ੍ਹਾ ਹੀ ਕੰਮ ਸ਼ੁਰੂ ਕਰੀਏ ਪਰ ਕਰੀਏ ਜ਼ਰੂਰ। ਖੇਤੀ ਦੇ ਨਾਲ ਜਦੋਂ ਅਸੀਂ ਕਿਸੇ ਹੋਰ ਧੰਦੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਾਡੇ ਮਨ ਦੇ ਵਿੱਚ ਆਉਂਦਾ ਹੈ ਉਹ ਹੈ ਡੇਅਰੀ ਦਾ ਕੰਮ, ਕਿਉਂਕਿ ਲਗਾਤਾਰ ਸਾਡੇ ਬਜ਼ੁਰਗਾਂ ਨੇ ਹੀ ਸ਼ੁਰੂ ਤੋਂ ਆਪਣੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਸੀ ਔਰ ਅਸੀਂ ਵੀ ਥੋੜ੍ਹੇ ਥੋੜ੍ਹੇ ਪਸ਼ੂ ਰੱਖਦੇ ਹਾਂ, ਭਾਵੇਂ 2-4 ਹੀ ਰੱਖੀਏ। ਸੋ ਇਸ ਕੰਮ ਦੇ ਵਿੱਚ ਸਾਡਾ ਤਜਰਬਾ ਵੀ ਹੈ ਔਰ ਇਸ ਕੰਮ ਦੇ ਵਿੱਚ ਅਸੀਂ ਅੱਗੇ ਆ ਵੀ ਸਕਦੇ ਹਾਂ। ਪਸ਼ੂ ਪਾਲਣ ਦੇ ਨਾਲ ਨਾਲ ਬੱਕਰੀ ਪਾਲਣ ਦਾ ਕੰਮ ਇੱਕ ਐਸਾ ਕੰਮ ਹੈ ਜਿਸ ਦੇ ਵਿੱਚ ਲਾਗਤਾਂ ਘੱਟ ਨੇ ਔਰ ਮੁਨਾਫਾ ਚੰਗਾ ਹੋ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬਹੁਤ ਹੀ ਨੌਜਵਾਨ ਅਗਾਂਹ ਵਧੂ ਮਹਿਲਾ ਕਿਸਾਨ ਮੰਨਤ ਮਹਿਮੀ ਹੋਰਾਂ ਨੂੰ ਸੱਦਾ ਦਿੱਤਾ ਹੈ ਔਰ ਬਹੁਤ ਛੋਟੀ ਉਮਰ ਦੀ ਇਸ ਕਿਸਾਨ ਨੇ ਇੱਕ ਬੱਕਰੀ ਤੋਂ ਕੰਮ ਸ਼ੁਰੂ ਕਰਕੇ ਅੱਜ ਇਸ ਦਾ ਕੰਮ ਬਹੁਤ ਵੱਡੇ ਪੱਧਰ 'ਤੇ ਜਾ ਚੁੱਕਿਆ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੱਕਰੀ ਪਾਲਣ ਵਿਸ਼ੇ ਦੇ ਉੱਤੇ ਹੀ ਗੱਲਾਂ ਬਾਤਾਂ ਕਰਾਂਗੇ ਔਰ ਮੰਨਤ ਮਹਿਮੀ ਹੋਰਾਂ ਤੋਂ ਜਾਣਾਂਗੇ ਕਿ ਕੀ ਸਮੱਸਿਆਵਾਂ ਇਸ ਕੰਮ ਦੇ ਵਿੱਚ ਆਉਂਦੀਆਂ ਨੇ, ਕਿਵੇਂ ਅਸੀਂ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹਾਂ ਔਰ ਕਿੰਨੀ ਕੁ ਆਮਦਨ ਹੈ ਸਾਨੂੰ ਇਸ ਤੋਂ ਪ੍ਰਾਪਤ ਹੋ ਜਾਂਦੀ ਹੈ। ਮੰਨਤ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ।
1: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਮੈਨੂੰ ਇੱਥੇ ਮੌਕਾ ਦੇਣ ਵਾਸਤੇ, ਆਪਣੀ ਗੱਲ ਰੱਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰਾ ਨਾਮ ਮੰਨਤ ਨਹਿਮੀ ਹੈ ਅਤੇ ਮੈਂ ਪਿਛਲੇ 6 ਸਾਲਾਂ ਤੋਂ ਗੋਟ ਫਾਰਮਿੰਗ ਦਾ ਬਿਜ਼ਨਸ ਕਰ ਰਹੀ ਹਾਂ।
0: ਮੰਨਤ ਜੀ, ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ?
1: ਪਰਿਵਾਰ ਦੇ ਵਿੱਚ ਜੀ ਮੈਂ ਹਾਂ, ਮੇਰਾ ਨਾਮ ਮੰਨਤ ਨਹਿਮੀ ਹੈ ਅਤੇ ਮੇਰੀ ਛੋਟੀ ਸਿਸਟਰ ਹੈ, ਉਹਨਾਂ ਦਾ ਨਾਮ ਏਕਨੂਰ ਮਹਿਮੀ ਹੈ। ਮੰਮਾ, ਪਾਪਾ, ਨਾਨੀ ਜੀ, ਦਾਦਾ ਜੀ ਅਤੇ ਦਾਦੀ ਜੀ ਨੇ।
0: ਮੰਨਤ, ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ?
1: ਇਸ ਵੇਲੇ ਮੇਰੀ ਉਮਰ ਹੈ ਜੀ 18 ਸਾਲ, ਮੈਂ ਹੁਣੇ ਹੁਣੇ ਪਲੱਸ 2 ਪਾਸ ਕੀਤੀ ਹੈ
0: ਜੀ। ਮੰਨਤ, ਬੱਕਰੀ ਪਾਲਣ ਦੇ ਕੰਮ ਬਾਰੇ ਤੁਸੀਂ ਕਿਵੇਂ ਸੋਚਿਆ ਕਿ ਇਸ ਕੰਮ ਦੇ ਵਿੱਚ ਆਇਆ ਜਾਵੇ ਔਰ ਕਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ?
1: ਇੱਦਾਂ ਸੀਗਾ ਜੀ ਕਿ ਜਿਹੜਾ ਇਹ ਬਿਜ਼ਨਸ ਅਸੀਂ ਸ਼ੁਰੂ ਕੀਤਾ, ਇਹ ਸੋਚ ਕੇ ਨਹੀਂ ਸ਼ੁਰੂ ਕੀਤਾ ਸੀ ਕਿ ਕੋਈ ਬਿਜ਼ਨਸ ਕਰਨਾ ਹੈ, ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਉਦੋਂ ਮੈਂ 6ਵੀਂ ਕਲਾਸ 'ਚ ਹੁੰਦੀ ਸੀ, ਤਕਰੀਬਨ 12 ਕੁ ਸਾਲ ਦੀ ਮੇਰੀ ਉਮਰ ਹੋਣੀ ਹੈ, ਅਤੇ ਉਦੋਂ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀ, ਮੈਨੂੰ ਜੌਂਡਸ ਹੋ ਗਿਆ ਸੀ, ਇਮਿਊਨਿਟੀ ਇੰਨੀ ਲੋਅ ਹੋ ਗਈ ਸੀ ਅਤੇ ਮਤਲਬ ਐਂ ਲਾ ਲਓ ਕਿ ਹੋਸਪਿਟਲਾਈਜ਼ਡ ਹੋ ਕੇ ਬਚਣ ਦੇ ਚਾਂਸਿਸ ਕਾਫੀ ਘੱਟ ਸੀ। ਉਦੋਂ ਕਿਸੇ ਸਿਆਣੇ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਤੁਸੀਂ ਜਿਵੇਂ ਨੋਰਮਲੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਨੂੰ ਬੱਕਰੀ ਦਾ ਦੁੱਧ ਪਿਲਾਓ, ਅਤੇ ਉਦੋਂ ਮੇਰੇ ਪਾਪਾ ਉਸ ਤੋਂ ਪਹਿਲਾਂ ਮੈਨੂੰ ਕਾਫੀ ਸਪਲੀਮੈਂਟਸ ਦਿੰਦੇ ਸੀ, ਜਿਵੇਂ ਦੁੱਧ 'ਚ ਮਿਲਾ ਕੇ ਬਹੁਤ ਸਾਰੇ ਮਾਰਕੀਟ 'ਚ ਆਉਂਦੇ ਨੇ ਉਹ ਦਿੰਦੇ ਸੀ, ਉਸ ਨਾਲ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ ਸੀ। ਉਦੋਂ ਅਸੀਂ ਘਰਦਿਆਂ ਦੀ ਸਹਿਮਤੀ ਦੇ ਨਾਲ ਪਾਪਾ ਨੇ ਬੱਕਰੀ ਲੈ ਕੇ ਆਏ ਇੱਕ ਪਟਿਆਲਾ ਸ਼ਹਿਰ ਦੇ ਵਿੱਚ, ਅਤੇ ਅਸੀਂ ਉਹ ਬੱਕਰੀ ਆਪਣੇ ਘਰ ਦੀ 3ਰੀ ਮੰਜ਼ਿਲ 'ਤੇ ਰੱਖੀ,
0: ਛੱਤ ਦੇ ਉੱਤੇ।
1: ਹਾਂਜੀ, ਸਾਡੇ ਘਰ ਦੀ ਜਿਹੜੀ 3ਜੀ ਮੰਜ਼ਿਲ ਹੈ ਉਸਦੇ ਉੱਤੇ ਸ਼ੈੱਡ ਪਿਆ ਹੋਇਆ, ਉੱਥੇ ਰੱਖੀ। ਸਾਡਾ ਘਰ ਖਾਸ ਪਟਿਆਲੇ ਦੇ ਵਿੱਚ ਹੈ ਅਤੇ ਉੱਥੇ ਤਕਰੀਬਨ ਜਿਹੜਾ ਸ਼ੈੱਡ ਹੈ, ਜਿਹੜੀ 3ਜੀ ਮੰਜ਼ਿਲ ਹੈ, ਉੱਥੇ ਤਕਰੀਬਨ 65-66 ਗਜ਼ ਜਗ੍ਹਾ ਹੈ ਉੱਪਰ
0: ਜੀ,
1: ਉੱਥੇ ਅਸੀਂ ਇੱਕ ਬੱਕਰੀ ਰੱਖੀ। ਅਤੇ ਉਸ ਤੋਂ ਉਹ ਗੱਭਣ ਸੀਗੀ, ਮੰਨ ਲਓ ਪ੍ਰੈਗਨੈਂਟ ਸੀਗੀ, ਅਤੇ ਉਸਨੇ ਬੱਚਾ ਦਿੱਤਾ, ਅਤੇ ਬੱਚੇ ਦੇ ਨਾਲ ਸਾਡਾ ਮੋਹ ਪੈ ਗਿਆ, ਨਾਲੇ ਅਸੀਂ ਦੁੱਧ ਕੱਢਣਾ ਸਿੱਖਿਆ, ਅਤੇ ਲਗਭਗ 1 ਮਹੀਨੇ ਦੇ ਅੰਦਰ ਅੰਦਰ ਮੇਰੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਅਤੇ 1 ਮਹੀਨੇ ਦੇ ਅੰਦਰ ਅੰਦਰ ਹੀ ਮੈਂ ਸਕੂਲ ਜਾਣਾ ਸ਼ੁਰੂ ਕੀਤਾ, ਉੱਥੇ ਤੋਂ ਟੀਚਰਸ ਨੇ ਨਹੀਂ ਪਛਾਣਿਆ ਵੀ ਬਿਮਾਰ ਹੋ ਕੇ ਹਟਿਆ ਬੱਚਾ। ਉੱਥੇ ਤੋਂ ਜਦੋਂ ਅਸੀਂ ਬਿਜ਼ਨਸ ਜਿਹੜਾ ਸਾਡਾ ਇਹ ਇੱਕ ਤਰੀਕੇ ਦਾ ਸ਼ੁਰੂ ਹੋਇਆ, ਸਾਡੀ ਆਪਣੀ ਲੋੜ ਤੋਂ ਸ਼ੁਰੂ ਹੋਇਆ, ਅਸੀਂ ਆਪਣੀ ਲੋੜ ਨੂੰ ਕਿਵੇਂ ਪੂਰਾ ਕਰਨਾ ਉਸ ਚੀਜ਼ ਤੋਂ ਸ਼ੁਰੂ ਹੋਇਆ, ਕਿਉਂਕਿ ਸ਼ਹਿਰੀ ਇਲਾਕੇ ਦੇ ਵਿੱਚ ਬੱਕਰੀ ਦਾ ਦੁੱਧ ਮਿਲਣਾ, ਉਹ ਵੀ ਬਿਨਾਂ ਕਿਸੇ ਸਮੈਲ ਤੋਂ ਅਤੇ ਰੋਜ਼ ਤਾਜ਼ਾ ਮਿਲਣਾ, ਉਹ ਬਹੁਤ ਔਖਾ ਸੀ। ਅਤੇ ਅਸੀਂ ਇਸ ਕਰਕੇ ਇੱਕ ਬੱਕਰੀ ਹੀ ਆਪਣੇ ਘਰ ਲੈ ਕੇ ਆਉਂਦੀ, ਅਤੇ ਹੌਲੀ ਹੌਲੀ ਜਿਵੇਂ ਆਲੇ ਦੁਆਲਿਆਂ ਨੂੰ ਪਤਾ ਲੱਗਿਆ ਕਿ ਬੱਕਰੀ ਘਰ ਦੇ ਵਿੱਚ ਹੈ, ਕਿਉਂਕਿ ਉਹ ਬੋਲਦੀ ਹੈ ਅਤੇ ਚਾਰਾ ਆਉਂਦਾ, ਅਤੇ ਉਹਨਾਂ ਨੂੰ ਪਤਾ ਲੱਗਿਆ, ਤਾਂ ਉਹਨਾਂ ਨੇ ਵੀ ਕਿਹਾ ਕਿ ਜਿਵੇਂ ਸਾਡਾ ਕੋਈ ਰਿਸ਼ਤੇਦਾਰ ਬਿਮਾਰ ਹੈ ਤਾਂ ਸਾਨੂੰ ਬੱਕਰੀ ਦਾ ਦੁੱਧ ਚਾਹੀਦਾ, ਤਾਂ ਉਹਨਾਂ ਨੇ ਲੈਣਾ ਸ਼ੁਰੂ ਕੀਤਾ। ਹੌਲੀ ਹੌਲੀ ਜਦੋਂ ਸਾਡੇ ਕੋਲ ਡਿਮਾਂਡ ਵੱਧ ਗਈ ਤਾਂ ਅਸੀਂ ਉਸ ਤੋਂ ਬਾਅਦ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਉਸ ਪੁਆਇੰਟ 'ਤੇ ਅਸੀਂ ਸੋਚਿਆ ਵੀ ਇਸ ਨੂੰ ਆਪਾਂ ਬਿਜ਼ਨਸ ਦੇ ਵਾਂਗੂ ਕਰ ਸਕਦੇ ਹਾਂ।
0: ਇਹ ਆਈਡੀਆ ਕਿਸ ਦਾ ਸੀ?
1: ਇਹ ਆਈਡੀਆ ਮੇਰਾ ਸੀਗਾ ਜੀ, ਕਿਉਂਕਿ ਜਦੋਂ ਉਸ ਟਾਈਮ ਮੈਂ ਬੜੀ ਸੀ, ਮੇਰੀ ਸਿਸਟਰ ਮੇਰੇ ਤੋਂ 1.5 ਸਾਲ ਛੋਟੀ ਹੈ, ਉਹ ਅਸੀਂ ਜਿਹੜੇ ਦੋਨੋਂ ਸੀਗੇ, ਅਸੀਂ ਵੈਸੇ ਸਾਡਾ ਧਿਆਨ ਮੇਮਣਿਆਂ 'ਚ ਜ਼ਿਆਦਾ ਹੁੰਦਾ ਸੀ, ਕਿਉਂਕਿ ਪੈਟ ਦੇ ਵਾਂਗੂ ਖੇਡਣ ਵਾਸਤੇ ਉਸ 'ਚ ਜ਼ਿਆਦਾ ਹੁੰਦਾ ਸੀ। ਨਾਲ ਦੀ ਨਾਲ ਉਸ ਦੇ ਮੋਹ ਕਰਕੇ ਅਸੀਂ ਉਹਨਾਂ ਦਾ ਕੰਮ ਅਤੇ ਰੱਖ ਰਖਾਵ ਵੀ ਸਿੱਖ ਲਿਆ ਸੀ। ਅਤੇ ਜਦੋਂ ਤਕਰੀਬਨ ਮੈਂ 7ਵੀਂ 8ਵੀਂ 'ਚ ਹੋਵਾਂਗੀ ਜਦੋਂ ਮੈਨੇ ਇਹ ਆਈਡੀਆ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਆਪਣਾ ਫਾਰਮ ਉੱਥੇ ਸਾਡੇ ਕੋਲ ਰਾਏਪੁਰ ਜ਼ਮੀਨ ਸੀਗੀ, ਬਹਾਦਰਗੜ੍ਹ ਤੋਂ ਅੱਗੇ ਰਾਏਪੁਰ ਪੈਂਦਾ, ਉੱਥੇ ਜ਼ਮੀਨ ਸੀਗੀ ਅਤੇ ਉੱਥੇ ਅਸੀਂ ਆਪਣਾ ਫਾਰਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
0: 2019 ਦੇ ਵਿੱਚ ਤੁਸੀਂ ਪਹਿਲੀ ਬੱਕਰੀ ਲੈ ਕੇ ਆਏ
1: ਜੀ।
0: ਉਸ ਤੋਂ ਬਾਅਦ ਤੁਸੀਂ ਫਿਰ ਜਦੋਂ ਫਾਰਮ ਦੇ ਉੱਤੇ ਕੰਮ ਸ਼ੁਰੂ ਕੀਤਾ ਉਹ ਕਿਹੜੇ ਸਾਲ ਦੇ ਵਿੱਚ ਕੀਤਾ?
1: ਉਹ ਮੇਰੇ ਖਿਆਲ 'ਚ 2021 ਦਾ ਹੋਏਗਾ ਜੀ, ਕਿਉਂਕਿ ਸਾਡੇ ਕੋਲ ਸਾਡੇ ਘਰ ਦੀ ਛੱਤ 'ਤੇ ਹੀ 23 ਜਾਨਵਰ ਹੋ ਚੁੱਕੇ ਸੀ
0: ਜੀ,
1: ਬੱਚਿਆਂ ਸਮੇਤ।
0: ਕਿੰਨੇ ਸਮੇਂ ਦੇ ਵਿੱਚ?
1: ਤਕਰੀਬਨ 1.5 ਸਾਲ ਦੇ ਵਿੱਚ ਜੀ।
0: ਅੱਛਾ
1: ਜੀ। ਅਤੇ ਅਸੀਂ ਕੁਛ ਕੁ ਖਰੀਦੇ ਵੀ ਸੀਗੇ ਅਤੇ ਕੁਛ ਕੁ ਅਸੀਂ ਜਿਹੜੇ ਘਰ ਦੇ ਵਿੱਚ ਹੀ ਹੋਏ ਹੋਏ ਸੀ ਉਹ ਸੀਗੇ। ਅਤੇ ਉਸ ਤੋਂ ਬਾਅਦ ਉਹਨਾਂ ਲਈ ਜਿਹੜੀ ਉਹ 6-8 ਗਜ਼ ਸੀਗੀ ਜਗ੍ਹਾ ਘੱਟ ਪੈ ਰਹੀ ਸੀ, ਤਾਂ ਅਸੀਂ ਸੋਚਿਆ ਕਿ ਇਸਨੂੰ ਇੱਕ ਤਾਂ ਫਾਰਮ 'ਤੇ ਖੁੱਲ੍ਹੀ ਜਗ੍ਹਾ 'ਚ ਰੱਖੇ ਜਾਣ ਅਤੇ ਇਸਨੂੰ ਅਸੀਂ ਬਿਜ਼ਨਸ ਸ਼ੁਰੂ ਕਰੀਏ, ਕਿਉਂਕਿ ਉਸ ਟਾਈਮ ਲੋਕਡਾਊਨ ਦਾ ਮਾਹੌਲ ਸੀਗਾ, ਟਾਈਮ ਸਾਰਿਆਂ ਕੋਲ ਸੀਗਾ, ਪਾਪਾ ਨੇ ਡਿਊਟੀ ਨਹੀਂ ਜਾਣਾ ਸੀ, ਸਾਡੇ ਸਕੂਲ ਨਹੀਂ ਸੀਗੇ, ਇਕੱਠੇ ਹੋ ਕੇ ਰਲ ਕੇ ਅਸੀਂ ਫਿਰ ਫਾਰਮ ਬਣਾਇਆ।
0: ਅੱਛਾ, ਮੰਨਤ ਕਿਹੜੀ ਨਸਲ ਦੀ ਤੁਸੀਂ ਇਸ ਵੇਲੇ ਜਿਹੜੀ ਪਾਲਣ ਪੋਸ਼ਣ ਕਰ ਰਹੇ ਹੋ ਬੱਕਰੀ ਪਾਲਣ ਦੇ ਵਿੱਚ? ਔਰ ਜਦੋਂ ਅਸੀਂ ਗੱਲ ਕਰਦੇ ਹਾਂ ਦੁੱਧ ਦੀ
1: ਜੀ,
0: ਕਿ ਬੱਕਰੀ ਦਾ ਦੁੱਧ ਹੈ ਉਸ ਦੀ ਡਿਮਾਂਡ ਹੈ, ਜਿਹਦੇ ਸੈੱਲ ਘੱਟ ਜਾਣ ਜਾਂ ਜਦੋਂ ਕੋਈ ਬਿਮਾਰ ਹੋ ਜਾਂਦਾ ਪੇਟ ਦੇ, ਬਹੁਤ ਸਾਰੀਆਂ ਬਿਮਾਰੀਆਂ ਨੂੰ ਜਿਹੜਾ ਬੱਕਰੀ ਦਾ ਦੁੱਧ ਹੈ ਲਾਹੇਵੰਦ ਹੁੰਦਾ, ਕਿਵੇਂ ਦੁੱਧ ਦੀ ਫਿਰ ਤੁਸੀਂ ਅੱਗੇ ਮਾਰਕੀਟਿੰਗ ਕਰਦੇ ਹੋ ਜਿਹੜਾ ਹੁਣ ਦੁੱਧ ਤੁਸੀਂ ਪੈਦਾ ਕਰ ਰਹੇ ਹੋ?
1: ਤੁਹਾਡਾ ਪਹਿਲਾ ਸਵਾਲ ਜੀ ਵੀ ਕਿਹੜੀ ਨਸਲ ਹੈ, ਸਾਡੇ ਕੋਲ ਇਸ ਟਾਈਮ ਇੱਕ ਨਸਲ ਹੈ ਜੋ ਬਾਹਰ ਦੀ ਹੈ, ਸਵਿਟਜ਼ਰਲੈਂਡ ਦੀ ਨਸਲ ਹੈ, ਉਸਨੂੰ ਸਾਨੇਨ ਕਹਿੰਦੇ ਨੇ। ਉਹ ਸਾਰੀ ਦੁਨੀਆ ਦੇ ਵਿੱਚ ਦੁੱਧ ਵਾਸਤੇ ਪ੍ਰਚਲਿਤ ਹੈ ਅਤੇ ਆਪਣੇ ਇੰਡੀਆ ਦੇ ਵਿੱਚ ਉਸਨੂੰ ਮਹਾਤਮਾ ਗਾਂਧੀ ਜੀ ਲੈ ਕੇ ਆਏ ਸੀਗੇ। ਅਤੇ ਜਿਹੜੀ ਉਹ ਨਸਲ ਹੈ ਉਹ ਆਪਣੇ ਦੁੱਧ ਕਰਕੇ ਹੀ ਜਾਣੀ ਜਾਂਦੀ ਹੈ, ਸਾਡੇ ਕੋਲ ਉਹ ਨਸਲ ਹੈ। ਇਹ ਅਸੀਂ ਉਦੋਂ ਚੂਜ਼ ਕੀਤੀ ਜਦੋਂ ਅਸੀਂ ਇਹ ਸੋਚ ਲਿਆ ਕਿ ਅਸੀਂ ਇਸਨੂੰ ਬਿਜ਼ਨਸ ਦੇ ਵਾਂਗੂ ਕਰਨਾ ਚਾਹੁੰਦੇ ਹਾਂ। ਤਾਂ ਜਦੋਂ ਅਸੀਂ ਬਿਜ਼ਨਸ ਕਰਨਾ ਹੈ ਤਾਂ ਅਸੀਂ ਬਿਜ਼ਨਸ ਇੱਕ ਤਾਂ ਹੀ ਅੱਜ ਦੇ ਸਮੇਂ ਦੇ ਵਿੱਚ ਸਕਸੈਸਫੁਲ ਹੈ ਜੇ ਉਸ 'ਚ ਕੁਛ ਵੱਖਰਾ ਹੋਏਗਾ ਹੋਰਾਂ ਨਾਲੋਂ। ਤਾਂ ਅਸੀਂ ਵੱਖਰੀ ਚੀਜ਼ ਨਾਲ ਆਪਣਾ ਬਿਜ਼ਨਸ ਸ਼ੁਰੂ ਕੀਤਾ। ਅਤੇ ਜੋ ਦੁੱਧ ਦੀ ਗੱਲ ਕਰਦੇ ਹੋ, ਦੁੱਧ ਬਹੁਤ ਲਾਹੇਵੰਦ ਹੈ, ਈਵਨ ਕਿ ਮਾਂ ਦੇ ਦੁੱਧ ਤੋਂ ਬਾਅਦ ਬੱਕਰੀ ਦੇ ਦੁੱਧ ਨੂੰ ਸਭ ਤੋਂ ਅਹਿਮ ਮੰਨਿਆ ਗਿਆ। ਤਾਂ ਇਸ ਚੀਜ਼ ਤੋਂ ਬਾਅਦ ਅਸੀਂ ਦੁੱਧ ਦੀ ਹੌਲੀ ਹੌਲੀ ਮਾਰਕੀਟਿੰਗ ਸ਼ੁਰੂ ਕੀਤੀ। ਇਹਦੇ ਕੁਛ ਕੁ ਫਾਇਦੇ ਇੱਦਾਂ ਨੇ ਕਿ ਜਿਨ੍ਹਾਂ ਨੂੰ ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਹਜ਼ਮ ਨਹੀਂ ਹੁੰਦਾ, ਪੇਟ ਦੇ ਵਿੱਚ ਜਲਨ ਕਰਦਾ, ਉਹਨਾਂ ਵਾਸਤੇ ਬੱਕਰੀ ਦਾ ਦੁੱਧ ਬਹੁਤ ਵਧੀਆ ਹੈ, ਕਿਉਂਕਿ ਇਸ 'ਚ ਫੈਟ ਘੱਟ ਹੁੰਦੀ ਹੈ, ਥੋੜ੍ਹੇ ਥੋੜ੍ਹੇ ਤੱਤ ਹੁੰਦੇ ਨੇ ਜਿਹੜੇ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਨੇ, ਤੁਹਾਡੀ ਸਹਿਣ ਸ਼ਕਤੀ ਵਧਾਉਂਦੇ ਨੇ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਨੇ। ਇਹ ਚੀਜ਼ ਹੈ। ਮਾਰਕੀਟਿੰਗ ਕਰਨ ਵਾਸਤੇ ਅਸੀਂ ਬਹੁਤ ਸਾਰੇ ਜਿਵੇਂ ਪਹਿਲਾਂ ਦਾ ਡੋਰ ਟੂ ਡੋਰ ਅਸੀਂ ਸਰਵੇ ਵੀ ਕੀਤੇ ਨੇ
0: ਜੀ। ਮੰਨਤ, ਜਿਸ ਤਰ੍ਹਾਂ ਆਪਣੇ ਖਿੱਤੇ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਜਿਹੜੀਆਂ ਨਸਲਾਂ ਰੱਖੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਮਨਾਪੁਰੀ ਹੈ, ਬੀਟਲ ਹੈ ਜਾਂ ਬਲੈਕ ਬੰਗਾਲ ਹੈ,

0: ਹੋਰ ਵੀ ਬਹੁਤ ਸਾਰੀਆਂ ਨਸਲਾਂ ਨੇ, ਤੁਸੀਂ ਸਾਨਿਨ ਦੇ ਉੱਤੇ ਕੰਮ ਕਰ ਰਹੇ ਹੋ, ਸਾਨਿਨ ਨਸਲ ਦੇ ਉੱਤੇ ਕੀ ਫਰਕ ਹੈ ਇਹਨਾਂ ਦੇ ਵਿੱਚ?
1: ਇਹਨਾਂ ਦੇ ਵਿੱਚ ਵੈਸੇ ਜਿਵੇਂ ਨਸਲ ਦਾ ਜਿਹੜਾ ਫਰਕ ਹੈ ਉਹ ਕਾਫੀ ਜ਼ਿਆਦਾ ਹੈ। ਸ਼ੁਰੂ ਦੇ ਵਿੱਚ ਅਸੀਂ ਬੀਟਲ ਨਸਲ ਵੀ ਰੱਖੀ ਸੀ ਕਿਉਂਕਿ ਉਹ ਪੰਜਾਬ ਦੀ ਨਸਲ ਹੈ ਅਤੇ ਸਾਨੂੰ ਈਜ਼ੀਲੀ ਮਿਲ ਗਈ ਸੀ ਆਲੇ ਦੁਆਲੇ ਤੋਂ। ਤਾਂ ਅਸੀਂ ਜੋ ਦੇਖਿਆ ਸਾਡੀਆਂ ਜੋ ਪ੍ਰੋਬਲਮ ਸੀਗੀਆਂ ਕਿ ਜਿਵੇਂ ਹੁਣ ਅਸੀਂ ਦੋਨੋਂ ਸਕੂਲ ਜਾਂਦੇ ਸੀ ਅਤੇ ਪਾਪਾ ਆਪਣੇ ਦਫ਼ਤਰ ਜਾਂਦੇ ਸੀ, ਉਹ ਗੌਰਮੈਂਟ ਜੌਬ ਦੇ ਵਿੱਚ ਨੇ, ਅਤੇ ਸਾਡੇ ਕੋਲ ਚਰਾਉਣ ਦਾ ਇੰਨਾ ਟਾਈਮ ਨਹੀਂ ਹੁੰਦਾ ਸੀਗਾ। ਜਿਹੜੀ ਬੀਟਲ ਨਸਲ ਹੈ ਉਹ ਚਰਾਈ 'ਤੇ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ, ਦੁੱਧ ਵੀ ਜ਼ਿਆਦਾ ਪੈਦਾ ਕਰਦੀ ਹੈ ਅਤੇ ਵਧੀਆ ਬੱਚੇ ਵੀ ਦਿੰਦੀ ਹੈ। ਪਰ ਜੋ ਸਾਡਾ ਕੰਸਰਨ ਸੀਗਾ ਕਿ ਅਸੀਂ ਖੜ ਕੇ ਖਿਲਾਉਣਾ ਚਾਹੁੰਦੇ ਹਾਂ, ਸਟੋਲ ਫੀਡਿੰਗ ਕਹਿੰਦੇ ਹਾਂ ਆਪਾਂ ਉਸਨੂੰ ਮਾਡਰਨ ਫਾਰਮਿੰਗ ਦੇ ਵਿੱਚ, ਤਾਂ ਉਸ ਚੀਜ਼ ਦੇ ਉੱਤੇ ਜਿਹੜੀ ਸਾਨਿਨ ਨਸਲ ਹੈ ਉਹ ਬਹੁਤ ਵਧੀਆ ਰਿਸਪੋਂਡ ਕਰਦੀ ਹੈ। ਇੱਕ ਤਾਂ ਉਹ ਆਪਣੇ ਇੰਡੀਆ ਦੇ ਵਿੱਚ ਕਾਫੀ ਘੱਟ ਹੈ ਅਤੇ ਇਸ ਕਰਕੇ ਉਹ ਇੱਕ ਵਧੀਆ ਬਣ ਜਾਂਦੀ ਹੈ ਅੱਗੇ ਨੂੰ ਬਿਜ਼ਨਸ ਕਰਨ ਵਾਸਤੇ, ਕਿਉਂਕਿ ਤੁਸੀਂ ਉਸਦੀ ਬਰੀਡ 'ਤੇ ਵੀ ਕੰਮ ਕਰ ਸਕਦੇ ਹੋ, ਦੁੱਧ 'ਤੇ ਵੀ ਕੰਮ ਕਰ ਸਕਦੇ ਹੋ, ਅਤੇ ਨਾਲੇ ਜੋ ਵੇਸਟੇਜ ਹੁੰਦਾ ਜਿਵੇਂ ਮਿੰਗਣਾ ਹੋ ਗਿਆ ਉਸ ਤੋਂ ਵਧੀਆ ਨਾਈਟ੍ਰੋਜਨ ਰਿਚ ਖਾਦ ਬਣਾ ਸਕਦੇ ਹੋ।
0: ਜੀ, ਜਦੋਂ ਅਸੀਂ ਦੁੱਧ ਦੀ ਪੈਦਾਵਾਰ ਦੀ ਗੱਲ ਕਰਦੇ ਹਾਂ, ਇੱਕ ਸਾਨਿਨ ਬੱਕਰੀ ਜਿਹੜੀ ਚੰਗੇ ਤੰਦਰੁਸਤ ਬੱਕਰੀ ਹੈ, ਜਿਹੜੀ ਕਿੰਨਾ ਦੁੱਧ ਦੇ ਦਿੰਦੀ ਹੈ ਐਵਰੇਜ?
1: ਜੇਕਰ ਆਪਾਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ 2 ਤੋਂ ਲੈ ਕੇ 5, 5.5 ਲੀਟਰ ਤੱਕ ਜਿਹੜੀ ਸਾਨਿਨ ਬੱਕਰੀ ਹੈ ਉਹ ਦੁੱਧ ਦੇ ਦਿੰਦੀ ਹੈ। ਸਾਡੇ ਆਪਣੇ ਫਾਰਮ 'ਤੇ ਕਈ ਬੱਕਰੀਆਂ ਐਸੀਆਂ ਹਨ ਜੋ 3.5-4 ਲੀਟਰ ਤੱਕ ਦੁੱਧ ਦਿੰਦੀਆਂ ਹਨ। ਕੁਛ ਕੁ
0: ਪੂਰੇ
1: ਬੱਕਰੀਆਂ,
0: ਦਿਨ ਦਾ?
1: ਹਾਂਜੀ, ਕੁਛ ਕੁ ਬੱਕਰੀਆਂ ਐਸੀਆਂ ਹਨ ਜੋ 5 ਲੀਟਰ ਨੂੰ ਟੱਚ ਕਰਕੇ ਆਈਆਂ ਹਨ।
0: ਜੀ, ਕੀ ਕੀਮਤ ਦੇ ਉੱਤੇ ਫਿਰ ਇਸ ਦੁੱਧ ਨੂੰ ਵੇਚਿਆ ਜਾਂਦਾ ਅੱਗੇ ਜਦੋਂ ਮਾਰਕੀਟ ਦੇ ਵਿੱਚ ਲਿਜਾਇਆ ਜਾਂਦਾ?
1: ਜਿਹੜਾ ਅਸੀਂ ਜਿਹੜਾ ਦੁੱਧ ਵੇਚਦੇ ਹਾਂ ਉਹ ਪਟਿਆਲਾ ਦੇ ਸ਼ਹਿਰੀ ਇਲਾਕੇ ਦੇ ਵਿੱਚ ਵੇਚਦੇ ਹਾਂ, ਉੱਥੇ ਇਹ 400 ਰੁਪਏ ਲੀਟਰ ਦੇ ਭਾਅ ਨਾਲ ਬੜੇ ਵਧੀਆ ਤਰੀਕੇ ਨਾਲ ਵੇਚਿਆ ਜਾਂਦਾ ਹੈ। ਜਿਹੜੇ ਹੋਰ ਵੱਡੇ ਸ਼ਹਿਰ ਨੇ ਜਿਵੇਂ ਚੰਡੀਗੜ੍ਹ ਹੋ ਗਿਆ ਜਾਂ ਮੈਟਰੋ ਸਿਟੀਜ਼ ਨੇ, ਉੱਥੇ ਦੁੱਧ ਦੀ ਕੀਮਤ 800 ਤੋਂ ਲੈ ਕੇ ਸ਼ੁਰੂ ਹੁੰਦੀ ਹੈ, 1000-1200 ਤੱਕ ਜਾਂਦੀ ਹੈ।
0: ਜਿਹੜੇ ਤੁਹਾਡੇ ਕਸਟਮਰ ਨੇ, ਤੁਹਾਡੇ ਗਾਹਕ ਨੇ, ਦੁੱਧ ਖਰੀਦਣ ਵਾਲੇ ਨੇ ਤੁਹਾਡੇ ਤੋਂ, ਉਹ ਖੁਦ ਤੁਹਾਡੇ ਕੋਲ ਪਹੁੰਚ ਕਰਦੇ ਨੇ ਜਾਂ ਤੁਹਾਨੂੰ ਦੁੱਧ ਪਹੁੰਚਾਉਣਾ ਪੈਂਦਾ ਉਹਨਾਂ ਤੱਕ?
1: ਇੱਦਾਂ ਹੁੰਦਾ ਜੀ, ਜਿਨ੍ਹਾਂ ਨੇ ਰੋਜ਼ ਰੋਜ਼ ਲੈਣਾ ਉਹਨਾਂ ਨੂੰ ਅਸੀਂ ਡਿਲੀਵਰੀ ਔਫਰ ਕਰ ਦਿੰਦੇ ਹਾਂ, ਅਤੇ ਜਿਨ੍ਹਾਂ ਨੇ ਕਦੇ ਕਦੇ ਲੈਣਾ ਉਹ ਸਾਡੇ ਕੋਲੋਂ ਆਪ ਆ ਕੇ ਲੈ ਜਾਂਦੇ ਨੇ।
0: ਕਿੰਨੇ ਦੁੱਧ ਦੀ ਪੈਦਾਵਾਰ ਇਸ ਵੇਲੇ ਤੁਹਾਡੇ ਫਾਰਮ ਦੇ ਉੱਤੇ ਹੋ ਰਹੀ ਹੈ?
1: ਇਸ ਵੇਲੇ ਜਿਹੜੀਆਂ ਦੁੱਧ ਦੇਣ ਵਾਲੀਆਂ ਬੱਕਰੀਆਂ ਨੇ ਉਹ 20 ਤੋਂ 30 ਬੱਕਰੀਆਂ ਨੇ, ਅਤੇ ਸਾਡੇ ਕੋਲ 40 ਤੋਂ 50 ਲੀਟਰ ਤੱਕ ਦਾ ਮਿਲਕ ਹੋ ਜਾਂਦਾ ਹੈ।
0: ਜੀ, ਡੇਲੀ ਸੇਲ ਹੋ ਜਾਂਦਾ ਬੜੀ ਆਸਾਨੀ ਦੇ ਨਾਲ ਸਾਰਾ?
1: ਇੱਦਾਂ ਹੈ ਜੀ, ਕਿਉਂਕਿ ਉਹਨਾਂ ਦੇ ਬੱਚੇ ਵੀ ਨੇ, ਤਾਂ ਉਹਨਾਂ ਦੇ ਬੱਚਿਆਂ ਨੂੰ ਅਸੀਂ ਜਿੰਨਾ ਦੁੱਧ ਰਿਕੁਆਇਰਡ ਹੁੰਦਾ ਉਹ ਦੇ ਕੇ ਜੋ ਬਚਦਾ ਉਸ 'ਚੋਂ ਕੁਛ ਕੁ ਸੇਲ ਹੋ ਜਾਂਦਾ, ਅਤੇ ਕੁਛ ਕੁ ਦੁੱਧ ਅਸੀਂ ਰੱਖਦੇ ਹਾਂ ਉਹਦੇ ਹੋਰ ਪ੍ਰੋਡਕਟਸ ਬਣਾਉਣ ਲਈ, ਜਿਵੇਂ ਕਿ ਦੁੱਧ ਤੋਂ ਘੀ ਬਣਦਾ ਜੋ ਕਿ ਆਲ ਓਵਰ ਇੰਡੀਆ ਅਸੀਂ ਕੋਰੀਅਰ ਸਰਵਿਸ ਦੇ ਨਾਲ ਦਿੰਦੇ ਹਾਂ। ਅੱਜ ਕੱਲ੍ਹ ਅਸੀਂ ਇੱਕ ਨਵੀਂ ਚੀਜ਼ ਬਣਾਈ ਹੈ, ਗੋਟ ਮਿਲਕ ਤੋਂ ਸੋਪ ਬਣਾਇਆ, ਸਾਬਣ, ਕਿਉਂਕਿ ਬੱਕਰੀ ਦੇ ਦੁੱਧ ਦੇ ਜਿਹੜੇ ਫਾਇਦੇ ਨੇ ਉਹ ਸਕਿਨ ਵਾਸਤੇ ਵੀ ਬੜਾ ਵਧੀਆ ਹੈ। ਸਕਿਨ ਨੂੰ ਇੱਕ ਤਾਂ ਮੁਲਾਇਮ ਰੱਖਦਾ ਹੈ, ਨਰਿਸ਼ ਕਰਦਾ ਹੈ, ਹੋਰ ਵੀ ਵਾਈਟ ਕਰਦਾ ਹੈ। ਇਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੱਕ ਨਵਾਂ ਪ੍ਰੋਡਕਟ ਬਣਾਇਆ, ਗੋਟ ਮਿਲਕ ਸੋਪ। ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਕੱਚਾ ਦੁੱਧ ਹੀ ਨਹੀਂ ਵੇਚਦੇ, ਉਸ ਤੋਂ ਬਣੇ ਵੈਲਿਊ ਐਡਿਡ ਪ੍ਰੋਡਕਟਸ ਵੀ ਸੇਲ ਕਰਦੇ ਹਾਂ।
0: ਜਿਹੜੇ ਤੁਸੀਂ ਸਾਬਣ ਦੀ ਮੰਨਤ ਗੱਲ ਕੀਤੀ, ਜੇ
1: ਜੀ,
0: ਤੁਸੀਂ ਕਿੱਥੋਂ ਸਿੱਖਿਆ ਕਿ ਬੱਕਰੀ ਦੇ ਦੁੱਧ ਤੋਂ ਸਾਬਣ ਵੀ ਬਣਾਇਆ ਜਾ ਸਕਦਾ ਹੈ?
1: ਇਹ ਤਕਰੀਬਨ 2 ਸਾਲ ਹੋ ਗਏ ਜੀ ਰਿਸਰਚ ਕਰਦੇ ਹੋਏ, ਕਿ ਰਿਸਰਚ ਵੀ ਯੂਟਿਊਬ ਤੋਂ ਦੇਖਦੇ ਹੋਏ, ਹੋਰ ਆਰਟੀਕਲਸ ਪੜ੍ਹਦੇ ਹੋਏ ਕਿ ਹੋਰ ਕੀ ਬਣ ਸਕਦਾ ਦੁੱਧ ਤੋਂ, ਕਿਉਂਕਿ ਸਭ ਲਈ ਮਤਲਬ ਉਹ ਪ੍ਰੈਫਰ ਨਹੀਂ ਕਰਦੇ ਕਿ ਦੁੱਧ ਪੀਣਾ ਸੀ, ਤਾਂ ਉਹ ਹੋਰ ਕਿਸ ਚੀਜ਼ ਨਾਲ ਇਹਨੂੰ ਯੂਜ਼ ਕਰ ਸਕਦੇ ਨੇ। ਤਾਂ ਉਸ 'ਚ ਅਸੀਂ ਦੇਖਦੇ ਦੇਖਦੇ ਸਾਨੂੰ ਪਤਾ ਲੱਗਿਆ ਕਿ ਇਸ ਤੋਂ ਸਾਬਣ ਬਣ ਸਕਦਾ। ਤਾਂ ਉਹ ਜਿਹੜਾ ਸਾਬਣ ਦਾ ਫਾਰਮੂਲਾ ਹੈ ਉਹ ਬਹੁਤ ਬਰੀਕ ਹੈ, ਕਿ ਉਸ 'ਚ ਮਾੜੀ ਜਿਹੀ ਉੱਪਰ ਥੱਲੇ ਚੀਜ਼ ਹੋਈ ਤਾਂ ਆਪਾਂ ਖਰਾਬ ਹੋ ਜਾਂਦਾ ਜੋ ਵੀ ਬਣਿਆ। ਤਾਂ ਉਸ 'ਚੋਂ ਅਸੀਂ ਕਾਫੀ ਸਮੇਂ ਤੋਂ ਟਰਾਈ ਕਰਦੇ ਆ ਰਹੇ ਹਾਂ, ਬਹੁਤ ਸਾਰੇ ਖਰਾਬ ਵੀ ਹੋਏ ਨੇ, ਤਾਂ ਹੁਣ ਅਸੀਂ ਕੈਸਾ ਫਾਰਮੂਲਾ ਲੱਭਿਆ ਹੈ ਕਿ ਜਿਸ ਤਰ੍ਹਾਂ ਵਧੀਆ ਤਰੀਕੇ ਨਾਲ ਸਾਬਣ ਬਣ ਸਕੇ, ਤਾਂ ਹੁਣ ਉਹ ਅਸੀਂ ਲਾਂਚ ਕੀਤਾ ਹੈ।
0: ਜੀ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਬਣ ਦੇ ਉੱਤੇ ਕੰਮ ਕਰਦਿਆਂ ਨੂੰ?
1: ਉਹ ਤਾਂ ਜੀ ਜਸਟ ਹੁਣੀ ਲਾਂਚ ਕੀਤਾ ਪਿਛਲੇ ਹਫ਼ਤੇ।
0: ਅੱਛਾ,
1: ਕੰਮ ਕਰਦੇ ਨੂੰ 2 ਸਾਲ ਹੋ ਗਏ ਨੇ। ਜਾਣਕਾਰੀ ਇਕੱਠੀ ਕਰਨਾ, ਆਪ ਟਰਾਈ ਕਰਕੇ ਦੇਖਣਾ, ਪ੍ਰੀਕਿਊਸ਼ਨਸ ਵਰਤਣਾ, ਅਤੇ ਉਸ ਦੇ ਵਿੱਚ ਕੀ ਚੀਜ਼ ਪਾਣੀ ਹੈ ਕੀ ਨਹੀਂ ਪਾਣੀ ਉਹ ਚੀਜ਼ ਦੇਖਣਾ, ਉਹਨੂੰ 2 ਸਾਲ ਹੋ ਚੁੱਕੇ ਨੇ ਜੀ।
0: ਜਦੋਂ ਗੋਟ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਵੀਰ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਖਾਸ ਤੌਰ 'ਤੇ ਤੁਹਾਡੇ ਵਰਗੇ ਨੌਜਵਾਨ ਕਿਸਾਨ ਜਿਹੜੇ ਗੋਟ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ, ਕਿੰਨੇ ਕੁ ਕੰਮ ਤੋਂ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ, ਕਿੰਨੀਆਂ ਬੱਕਰੀਆਂ ਉਹ ਸ਼ੁਰੂਆਤ ਦੇ ਵਿੱਚ ਰੱਖਣ? ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਟ੍ਰੇਨਿੰਗ ਤੋਂ ਬਿਨਾਂ ਕੰਮ ਸ਼ੁਰੂ ਕਰਦੇ ਹਾਂ ਜਾਂ ਬਿਨਾਂ ਜਾਣਕਾਰੀ ਤੋਂ ਅਸੀਂ ਕੰਮ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ ਸਾਨੂੰ ਥੋੜ੍ਹਾ ਜਿਹਾ ਲੌਸ ਹੁੰਦਾ ਉਸ ਕੰਮ ਦੇ ਵਿੱਚ, ਤਾਂ ਅਸੀਂ ਸਾਡਾ ਮਨ ਅੱਕ ਜਾਂਦਾ ਕਿ ਨਹੀਂ ਹੁਣ ਇਹ ਕੰਮ ਬੰਦ ਕਰ ਦਿਓ, ਇਹ ਕੰਮ ਨਹੀਂ ਚੱਲ ਸਕਦਾ। ਤੁਹਾਨੂੰ ਕੀ ਲੱਗਦਾ ਕਿ ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ ਜੇ ਅਸੀਂ ਬੱਕਰੀ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦੇ ਹਾਂ?
1: ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ, ਇਹਦਾ ਆਨਸਰ ਇਹ ਹੈ ਜੀ ਕਿ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਪਹਿਲਾਂ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਲਓ, ਪ੍ਰੈਕਟੀਕਲ ਲਓ, ਸਿਰਫ ਕਿਤਾਬੀ ਜਾਣਕਾਰੀ ਨਾ ਲਓ। ਤੇ ਪ੍ਰੈਕਟੀਕਲ ਜਾਣਕਾਰੀ ਤੁਸੀਂ ਪੰਜਾਬ ਦੇ ਜਿਹੜੇ ਪਸ਼ੂ ਪਾਲਣ

0: ਭਾਗ ਹੈ ਉਸ ਤੋਂ ਲੈ ਸਕਦੇ ਹੋ, ਦਿੰਦੇ ਨੇ ਜਾਣਕਾਰੀ ਲੈ ਕੇ, ਟ੍ਰੇਨਿੰਗ ਲੈ ਕੇ ਤੁਸੀਂ ਅਗਰ ਕੰਮ ਸ਼ੁਰੂ ਕਰਦੇ ਹੋ ਤਾਂ ਜਿੰਨੇ ਤੁਹਾਡੇ ਨਾਕਾਮੀਆਂ ਆਉਣੀਆਂ ਨੇ ਜਾਂ ਜਿੱਥੇ ਤੁਸੀਂ ਸਫਲ ਨਹੀਂ ਹੁੰਦੇ ਉਹ ਕਾਫੀ ਹੱਦ ਤੱਕ ਘੱਟ ਜਾਂਦੀਆਂ ਨੇ। ਅਤੇ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰਨਾ ਚਾਹੀਦਾ ਜੋ ਤੁਸੀਂ ਪੁੱਛਿਆ ਸੀ, ਉਹ ਡਿਪੈਂਡ ਕਰਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਇੱਕ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਫਿਰ ਤਾਂ ਤੁਸੀਂ 10 ਤੋਂ 15 ਬੱਕਰੀਆਂ ਤੋਂ ਸ਼ੁਰੂ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਹੌਲੀ ਹੌਲੀ ਸ਼ੁਰੂ ਕਰੂੰਗਾ ਅਤੇ ਆਪਣੀ ਖੇਤੀਬਾੜੀ ਦੇ ਨਾਲ ਇੱਕ ਪਸ਼ੂ ਰੱਖ ਲਿਆ ਜਾਂ 2 ਪਸ਼ੂ ਰੱਖ ਲਏ, ਤਾਂ ਉਸ ਤੋਂ ਹੌਲੀ ਹੌਲੀ ਵੀ ਸ਼ੁਰੂ ਕਰ ਸਕਦੇ ਹੋ, ਜਿਵੇਂ ਅਸੀਂ ਕੀਤਾ ਸੀ 1 ਬੱਕਰੀ ਤੋਂ। ਉਦੋਂ ਅਸੀਂ ਬਿਜ਼ਨਸ ਬਾਰੇ ਨਹੀਂ ਸੋਚਿਆ ਸੀ। ਜੇਕਰ ਅਸੀਂ ਸੋਚ ਕੇ ਕਰਦੇ ਫਿਰ ਪਹਿਲਾਂ ਹੀ ਅਸੀਂ ਫਾਰਮ ਬਣਾਉਂਦੇ, ਫਿਰ 10 ਬੱਕਰੀਆਂ ਰੱਖਦੇ, ਫਿਰ ਉਸ ਤੋਂ ਸ਼ੁਰੂ ਕਰਦੇ।
1: ਮੰਨਤ, ਤੁਸੀਂ ਆਪਣੇ ਫਾਰਮ ਦੇ ਉੱਤੇ ਜਿੰਨੀਆਂ ਬੱਕਰੀਆਂ ਨੇ ਇਸ ਵੇਲੇ ਤੁਹਾਡੇ ਕੋਲ, ਕਿੰਨੀਆਂ ਬੱਕਰੀਆਂ ਨੇ?
0: ਸਾਡੇ ਕੋਲ ਜੀ 160 ਦੇ ਕਰੀਬ ਬੱਕਰੀਆਂ ਨੇ।
1: ਇਹਨਾਂ ਸਾਰੀਆਂ ਦਾ ਤੁਸੀਂ ਰੱਖ ਰਖਾਵ ਕਿਸ ਢੰਗ ਨਾਲ ਕਰਦੇ ਹੋ? ਕਿਵੇਂ ਸ਼ੈੱਡ ਬਣਾਏ ਹੋਏ ਨੇ ਔਰ ਕੀ ਕੀ ਚੀਜ਼ਾਂ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਂਦਾ?
0: ਜਿਹੜਾ ਸਾਡਾ ਫਾਰਮ ਹੈ ਸਰ, ਉਹ 600 ਗਜ਼ ਦੇ ਵਿੱਚ ਹੈ ਅਤੇ ਉਸ 'ਚ ਫੀਡ ਸਟੋਰੇਜ ਨੂੰ ਛੱਡ ਕੇ ਜਿਹੜਾ ਏਰੀਆ ਹੈਗਾ ਉਸ 'ਚ ਅਸੀਂ ਸ਼ੈੱਡ ਬਣਾਏ ਹੋਏ ਨੇ। ਉਸ 'ਚ ਅਸੀਂ 2 ਤਰੀਕੇ ਦੇ ਸ਼ੈੱਡ ਬਣਾਏ ਨੇ। ਇੱਕ ਤਾਂ ਰਿਵਾਇਤੀ ਸ਼ੈੱਡ ਹੋ ਗਏ ਜਿਹੜੇ ਆਪਾਂ ਪੁਰਾਣੇ ਤੌਰ 'ਤੇ ਦੇਖਦੇ ਆਉਂਦੇ ਹਾਂ ਕਿ 4 ਪਾਸੇ ਦੀ ਦੀਵਾਰੀ, 1 ਪਾਸੇ ਖੁਰਲੀ ਅਤੇ ਨੀਚੇ ਮਿੱਟੀ। ਇੱਕ ਪਾਸੇ ਅਸੀਂ ਮਿੱਟੀ ਰੱਖੀ ਹੋਈ ਹੈ, 1 ਪਾਸੇ ਅਸੀਂ ਪੱਕਾ ਕੀਤਾ ਹੋਇਆ। ਇੱਕ ਉਹ ਰਿਵਾਇਤੀ ਸ਼ੈੱਡ ਨੇ ਜੋ ਕਿ ਅਸੀਂ ਸ਼ੁਰੂ ਸ਼ੁਰੂ ਦੇ ਵਿੱਚ ਪੁਰਾਣੇ ਬਣਾਏ ਸੀ, ਅਤੇ ਹੁਣ ਜੋ ਅਸੀਂ ਨਵੇਂ ਸ਼ੈੱਡ ਬਣਾਏ ਨੇ ਉਹ ਇੱਦਾਂ ਬਣਾਏ ਨੇ ਕਿ ਉਹ ਮਾਡਰਨ ਸੋਚ ਦੇ ਨਾਲ ਚੱਲਦੇ ਨੇ, ਕਿ ਉਹਦੇ ਵਿੱਚ ਪਲਾਸਟਿਕ ਫਲੋਰਿੰਗ ਹੋਈ ਹੋਈ ਹੈ, ਜੋ ਉਹਨਾਂ ਦਾ ਵੇਸਟੇਜ ਹੈ, ਮਿੰਗਣਾ ਨੇ, ਮਲ ਮੂਤਰ ਹੈ, ਉਹ ਇੱਕ ਥਾਂ 'ਤੇ ਆ ਜਾਏਗਾ ਅਤੇ ਬੱਕਰੀਆਂ ਉੱਪਰ ਸਾਫ਼ ਸੁਥਰੀਆਂ ਰਹਿਣਗੀਆਂ। ਗਰਮੀਆਂ 'ਚ ਉਹ ਜ਼ਿਆਦਾ ਨੀਚੇ ਪਾਣੀ ਨਹੀਂ ਰਹੇਗਾ ਅਤੇ ਸਰਦੀਆਂ 'ਚ ਨੀਚੋਂ ਗਿੱਲੇ ਕਰਕੇ ਠੰਡ ਨਹੀਂ ਲੱਗੇਗੀ। ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਸੀਂ ਮਾਡਰਨ ਸ਼ੈੱਡ ਬਣਾਏ ਨੇ।
1: ਖੁਰਾਕ ਦਾ ਮੰਨਤ, ਫਿਰ ਕਿਵੇਂ ਖਿਆਲ ਰੱਖਿਆ ਜਾਂਦਾ? ਕਿਸ ਤਰ੍ਹਾਂ ਦੀ ਫੀਡ ਬਣਾਈ ਜਾਂਦੀ ਹੈ? ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹੋ?
0: ਖੁਰਾਕ ਦਾ ਸਰ ਇੱਦਾਂ ਹੈ ਕਿ ਮੌਸਮ ਦੇ ਹਿਸਾਬ ਨਾਲ ਅਸੀਂ ਖੁਦ ਵੀ ਤਿਆਰ ਕਰਦੇ ਹਾਂ ਅਤੇ ਕਈ ਵਾਰੀ ਅਸੀਂ ਬਾਜ਼ਾਰ ਤੋਂ ਵੀ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜੋ ਇਹਨਾਂ ਨੂੰ ਹਰਾ ਚਾਰਾ ਦਿੰਦੇ ਹਾਂ ਉਹ ਅਸੀਂ ਖੁਦ ਬੀਜਿਆ ਹੋਇਆ ਹੈ। ਮੋਰਿੰਗਾ, ਗੋਪੀ ਕਿਸ਼ਨ, ਅਲਫਾ ਅਲਫਾ ਵਰਗੇ ਅਸੀਂ ਘਾਹ ਲਗਾਏ ਹੋਏ ਨੇ ਜੋ ਬੱਕਰੀਆਂ ਵਾਸਤੇ ਕਾਫੀ ਫਾਇਦੇਮੰਦ ਨੇ। ਮੋਰਿੰਗਾ ਤਾਂ ਆਪਣੇ ਇਨਸਾਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਹੈ, ਉਹ ਲਗਾਏ ਹੋਏ ਨੇ ਅਤੇ ਉਹੀ ਅਸੀਂ ਕੱਟ ਕੇ ਇਹਨਾਂ ਨੂੰ ਚਾਰਾ ਬਣਾ ਕੇ ਤੂੜੀ ਦੇ ਵਿੱਚ ਮਿਕਸ ਕਰਕੇ ਦਿੰਦੇ ਹਾਂ। ਫੀਡ ਦੇ ਵਿੱਚ ਜੋ ਅਸੀਂ ਫੀਡ ਬਣਵਾਉਂਦੇ ਹਾਂ ਉਹ ਅਸੀਂ ਚੱਕੀ ਤੋਂ ਆਪ ਕਈ ਵਾਰੀ ਬਣਵਾ ਕੇ ਲੈ ਕੇ ਆਉਂਦੇ ਹਾਂ। ਇਹਨਾਂ ਦਾ ਦਲੀਆ ਬਣਦਾ, ਉਹ ਬਣਾ ਕੇ ਲੈ ਕੇ ਆਉਂਦੇ ਹਾਂ। ਹੁਣ ਜਦੋਂ ਸਾਈਲੇਜ, ਮਤਲਬ ਆਪਾਂ ਅਚਾਰ ਪਾਉਣ ਦਾ ਸਮੇਂ ਆਉਂਦਾ, ਉਦੋਂ ਅਸੀਂ ਆਪਣਾ ਫਾਰਮ 'ਤੇ ਅਚਾਰ ਪਾ ਕੇ ਵੀ ਰੱਖਦੇ ਹਾਂ, ਜੋ ਸਾਨੂੰ 3 ਤੋਂ 4 ਮਹੀਨੇ ਆਰਾਮ ਨਾਲ ਵਧੀਆ ਕੱਢ ਦਿੰਦਾ ਫੀਡ ਦੇ ਅਨੁਸਾਰ
1: ਜੀ। ਅਤੇ ਜਦੋਂ ਅਸੀਂ ਕਰਦੇ ਹਾਂ ਗੱਲ ਆਮਦਨ ਦੀ, ਕਿ ਸਾਨੂੰ ਟੋਟਲ ਆਮਦਨ ਇੰਨੀ ਹੋ ਗਈ, 10 ਬੱਕਰੀਆਂ ਅਸੀਂ ਰੱਖੀਆਂ ਉਸ ਦੇ ਵਿੱਚੋਂ ਇੰਨੀ ਸਾਨੂੰ ਖਰਚਾ ਹੋ ਗਿਆ ਔਰ ਸਾਡੀ ਜਿਹੜੀ ਆਮਦਨ ਨਿਕਲ ਕੇ ਆਈ ਉਹ ਸਾਡੇ ਸਾਹਮਣੇ ਇਹ ਚੀਜ਼ ਆਈ ਹੈ। ਤੁਹਾਨੂੰ ਕੰਮ ਕਰਦਿਆਂ ਨੂੰ 6 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਕੀ ਆਮਦਨ ਤੁਸੀਂ ਇਸ ਦੇ ਵਿੱਚੋਂ ਦੇਖਦੇ ਹੋ ਕਿ ਕਿੰਨੀ ਕੁ ਆਮਦਨ ਤੁਹਾਨੂੰ ਹੋ ਜਾਂਦੀ ਹੈ ਪਰ ਮੰਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ?
0: ਜੇਕਰ ਸਰ ਅਸੀਂ ਦੇਖੀਏ ਆਮਦਨ ਦੀ ਗੱਲ, ਤਾਂ ਹਰੇਕ ਬਿਜ਼ਨਸ ਬੜਾ ਰਿਸਕੀ ਵੀ ਹੁੰਦਾ ਅਤੇ ਸਲੋ ਵੀ ਹੁੰਦਾ। ਅਤੇ ਜਿਹੜਾ ਇਹ ਲਾਈਫ ਸਟੋਕ ਦਾ ਬਿਜ਼ਨਸ ਹੈ, ਇਹਦੇ ਵਿੱਚ ਜਦੋਂ ਤੱਕ ਜਾਨਵਰ ਖੜ੍ਹਾ ਉਦੋਂ ਤੱਕ ਜਿੰਦਾ, ਅਤੇ ਜਦੋਂ ਫਿਰ ਬੈਠ ਗਿਆ ਫਿਰ ਉਦੋਂ ਆਪਾਂ ਕਹਿ ਦਿੰਦੇ ਹਾਂ ਵੀ ਇਹਦਾ ਤਾਂ ਹੋ ਗਿਆ, ਹੈ ਨਾ। ਲਾਈਫ ਸਟੋਕ ਦਾ ਬਿਜ਼ਨਸ ਬਹੁਤ ਹੀ ਅਨਸਰਟੇਨ ਹੈ, ਕੁਛ ਵੀ ਨਹੀਂ ਪਤਾ ਵੀ ਕੀ ਹੋ ਜਾਏਗਾ। ਅਤੇ ਜਿਹੜਾ ਬੱਕਰੀ ਪਾਲਣ ਦਾ ਬਿਜ਼ਨਸ ਹੈ, ਉਹ ਪਹਿਲੇ 2-3 ਸਾਲ 'ਚ ਤੁਹਾਨੂੰ ਬਿਲਕੁਲ ਕਮਾਈ ਨਹੀਂ ਦਿੰਦਾ, ਕਿਉਂਕਿ ਪਹਿਲੇ 2-3 ਸਾਲ ਤੁਹਾਨੂੰ ਮੈਨੇਜਮੈਂਟ ਕਰਨ ਦੇ ਵਿੱਚ ਟਾਈਮ ਲੱਗਦਾ, ਸਿੱਖਣ 'ਚ ਟਾਈਮ ਲੱਗਦਾ, ਕਿਵੇਂ ਵੇਚਣਾ, ਕਿਵੇਂ ਖਰੀਦਣਾ, ਰੱਖ ਰਖਾਵ, ਇਹ ਚੀਜ਼ਾਂ 'ਚ ਕਾਫੀ ਟਾਈਮ ਲੱਗਦਾ। ਸੋ ਪਹਿਲੇ 2-3 ਸਾਲ ਜਿਹੜੀ ਸਾਡੀ ਆਮਦਨ ਸੀ ਉਹ ਤਕਰੀਬਨ ਬਹੁਤ ਘੱਟ ਸੀ ਜਿੰਨਾ ਕਿ ਅਸੀਂ ਇਨਵੈਸਟ ਕਰ ਚੁੱਕੇ ਹਾਂ। ਉਸ ਤੋਂ ਬਾਅਦ ਜਦੋਂ ਤੁਸੀਂ ਉਹ ਫੇਜ਼ ਨੂੰ, ਉਹ ਔਖੇ ਫੇਜ਼ ਨੂੰ ਲੰਘ ਜਾਂਦੇ ਹੋ, ਅਤੇ ਐਸੇ ਫੇਜ਼ 'ਚ ਆ ਜਾਂਦੇ ਹੋ ਜਿੱਥੇ ਤੁਹਾਡੇ ਅਵੇਅਰਨੈਸ ਹੋ ਚੁੱਕੀ ਹੈ, ਤੁਹਾਨੂੰ ਰੱਖ ਰਖਾਵ ਕਰਨਾ ਆ ਗਿਆ, ਉੱਥੇ ਤੋਂ ਤੁਹਾਡੀ ਅਸਲ ਆਮਦਨ ਸ਼ੁਰੂ ਹੁੰਦੀ ਹੈ। ਅਸੀਂ ਹੁਣ ਇੰਨੀ ਕੁ ਆਮਦਨ ਕਰ ਲੈਂਦੇ ਹਾਂ ਕਿ ਸਾਨੂੰ ਇੱਕ ਜੋ ਪ੍ਰੋਫੈਸ਼ਨਲ ਗੌਰਮੈਂਟ ਜੋਬ ਹੈ ਉਸ ਤੋਂ ਵੱਧ ਹੋ ਜਾਂਦੀ ਹੈ
1: ਜੀ।
0: ਜੀ, ਇੰਨੀ ਕੁ ਆਮਦਨ ਅਸੀਂ ਕਰ ਲੈਂਦੇ ਹਾਂ।
1: ਬਹੁਤ ਵਧੀਆ ਤੁਸੀਂ ਮੰਨਤ ਗੱਲ ਦੱਸੀ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਔਰ ਪਹਿਲਾਂ ਪਹਿਲ ਕਿਸੇ ਵੀ ਕੰਮ ਨੂੰ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ 1-2 ਸਾਲ ਉਸ ਦੇ ਵਿੱਚ ਸਾਨੂੰ ਮੁਨਾਫਾ ਨਹੀਂ ਹੁੰਦਾ, ਪਰ ਹੌਲੀ ਹੌਲੀ ਜਦੋਂ ਇੱਕ ਵਾਰ ਸਾਡਾ ਕੰਮ ਸਹੀ ਲਾਈਨ ਦੇ ਉੱਤੇ ਚਲਾ ਜਾਂਦਾ ਹੈ ਫਿਰ ਜਦੋਂ ਆਮਦਨ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਉਸ ਦੀ ਕੋਈ ਲਿਮਿਟ ਵੀ ਨਹੀਂ ਹੁੰਦੀ ਕਿ ਕਿੰਨੀ ਆਮਦਨ ਉਸ ਦੇ ਵਿੱਚੋਂ ਹੋ ਜਾਵੇ, ਉਹ ਤੁਹਾਡੀ ਮਿਹਨਤ ਦੇ ਉੱਤੇ ਨਿਰਭਰ ਕਰਦੀ ਹੈ। ਰੱਖ ਰਖਾਵ ਦੀ ਮੰਨਤ, ਜਦੋਂ ਅਸੀਂ ਗੱਲ ਕਰਦੇ ਹਾਂ ਗਰਮੀ ਦੇ ਮੌਸਮ ਵਿੱਚ, ਹੁਣ ਲਗਾਤਾਰ ਟੈਂਪਰੇਚਰ ਵੱਧਦਾ ਜਾਣਾ, ਕਿਵੇਂ ਬੱਕਰੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ?
0: ਗਰਮੀ ਦੇ ਮੌਸਮ 'ਚ ਜੀ ਇੱਦਾਂ ਹੈ ਕਿ ਅਸੀਂ ਇੱਕ ਤਾਂ ਪਹਿਲਾਂ ਤਾਂ ਮੌਸਮ ਨੂੰ, ਜੋ ਟੈਂਪਰੇਚਰ ਹੈ ਅੰਦਰ, ਉਸ ਨੂੰ ਦੇਖਣ ਵਾਸਤੇ ਅਸੀਂ ਸ਼ੈੱਡਾਂ ਦੇ ਵਿੱਚ ਟੈਂਪਰੇਚਰ ਮੀਟਰ ਲਾਏ ਹੋਏ ਨੇ। ਪਾਣੀ ਦਾ ਪ੍ਰਬੰਧ ਕਰਨ ਵਾਸਤੇ ਅਸੀਂ ਲੇਬਰ ਘਟਾਉਣ ਵਾਸਤੇ ਆਟੋਮੈਟਿਕ ਵਾਟਰ ਡਰਿੰਕਰ ਲਾਏ ਹੋਏ ਨੇ, ਅਤੇ ਬੱਕਰੀਆਂ ਆਪਣੇ ਆਪ ਪਾਣੀ ਪੀ ਲੈਂਦੀਆਂ।

0: ਹੁੰਦੀਆਂ ਨੇ, ਜਿਸ ਨਾਲ ਉਹਨਾਂ ਕੋਲ 24 ਘੰਟੇ ਸਾਫ਼ ਪਾਣੀ ਉਪਲਬਧ ਹੁੰਦਾ ਹੈ। ਉਸ ਤੋਂ ਬਾਅਦ ਜੇ ਜ਼ਿਆਦਾ ਗਰਮੀ ਹੋ ਜੇ ਤਾਂ ਅਸੀਂ ਫੋਗਰ ਸਿਸਟਮ ਲਗਾਏ ਹੋਏ ਨੇ ਸ਼ੈੱਡ ਦੇ ਵਿੱਚ, ਤਾਂ ਉਹ ਤਾਪਮਾਨ ਘਟਾ ਦਿੰਦੇ ਨੇ ਸ਼ੈੱਡ ਦਾ। ਥੋੜ੍ਹੀ ਬਹੁਤੀ ਗਰਮੀ ਹੋਵੇ ਤਾਂ ਸ਼ੈੱਡ ਦੇ ਵਿੱਚ ਫਰਾਟੇ ਲੱਗੇ ਹੋਏ ਨੇ, ਵੱਡੇ ਪੱਖੇ ਲੱਗੇ ਹੋਏ ਨੇ, ਕੂਲਰ ਲੱਗੇ ਹੋਏ ਨੇ। ਇਹ ਸਾਰੀ ਚੀਜ਼ਾਂ ਨਾਲ ਅਸੀਂ ਸ਼ੈੱਡ ਦਾ ਤਾਪਮਾਨ 27 ਤੋਂ 28 ਡਿਗਰੀ ਦੇ ਵਿੱਚ ਮੈਨੇਜ ਕਰ ਲੈਂਦੇ ਹਾਂ। ਬਹੁਤੀ ਗਰਮੀਆਂ ਦੇ ਵਿੱਚ ਸ਼ੈੱਡ ਦਾ ਤਾਪਮਾਨ 35-36 ਡਿਗਰੀ ਵੀ ਚਲਾ ਜਾਂਦਾ ਹੈ, ਜਿਸ ਦੇ ਵਿੱਚ ਸਾਨਿਨ ਬ੍ਰੀਡ ਨੂੰ ਇੰਨਾ ਕੁਝ ਖਾਸ ਫਰਕ ਪੈਂਦਾ ਨਹੀਂ ਹੈ।
1: ਜੇ ਅਸੀਂ ਬਾਕੀ ਬਰੀਡ ਦੇ ਮੁਕਾਬਲੇ ਗੱਲ ਕਰੀਏ ਜਾਂ ਜਿਵੇਂ ਅਸੀਂ ਦੇਖਦੇ ਹਾਂ ਡੇਅਰੀ ਫਾਰਮਿੰਗ ਦੇ ਕਿੱਤੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਕਈ ਵਾਰੀ ਬਰੂਸੀਲੋਸਿਸ ਦੀ ਬਿਮਾਰੀ ਹੈ, ਲੰਪੀ ਸਕਿਨ ਡਿਜ਼ੀਜ਼ ਹੈ, ਜਦੋਂ
0: ਜੀ
1: ਡੇਅਰੀ ਫਾਰਮਿੰਗ ਦੇ ਵਿੱਚ ਆਉਂਦੀ ਹੈ, ਬੱਕਰੀਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਔਰ ਕਿਵੇਂ ਵੈਕਸੀਨੇਸ਼ਨ ਕੀਤੀ ਜਾਂਦੀ ਹੈ?
0: ਬੱਕਰੀਆਂ ਨੂੰ ਇੱਦਾਂ ਹੈ ਕਿ ਜੋ ਵੈਕਸੀਨੇਸ਼ਨਸ ਨੇ, ਇੱਕ ਤਾਂ ਫੁੱਟ ਐਂਡ ਮਾਊਥ ਡਿਸੀਜ਼ ਹੁੰਦਾ ਜੀ,
1: ਜੀ
0: ਉਹਦੀ ਵੈਕਸੀਨੇਸ਼ਨ ਹੁੰਦੀ ਹੈ। ਇੱਕ ਈਟੀ ਦੀ ਪ੍ਰੋਬਲਮ ਬਹੁਤ ਸਾਇਲੈਂਟ ਕਿਲਰ ਮੰਨੀ ਜਾਂਦੀ ਹੈ, ਜਿਵੇਂ ਕਿ ਕੋਈ ਬੱਕਰੀ ਹੈ ਉਹ ਜਿਵੇਂ ਨਵੀਂ ਨਵੀਂ ਕਣਕ ਫੁੱਟਦੀ ਹੈ, ਜਦੋਂ ਉਹ ਜ਼ਿਆਦਾ ਖਾ ਜੇ ਤਾਂ ਇੱਕਦਮ ਅੰਦਰ ਉਹ ਆਂਤੜੀਆਂ 'ਚ ਜੰਮ ਜਾਂਦੀ ਹੈ, ਅਤੇ 24 ਘੰਟੇ ਦੇ ਅੰਦਰ ਅੰਦਰ ਬੱਕਰੀ ਦੀ ਡੈਥ ਹੋ ਜਾਂਦੀ ਹੈ। ਪਤਾ ਵੀ ਨਹੀਂ ਲੱਗਦਾ ਵੀ ਕੀ ਹੋਇਆ, ਅਤੇ ਉਹ ਹੁੰਦੀ ਵੀ ਉਸ ਨੂੰ ਹੈ ਜੋ ਸਭ ਤੋਂ ਜ਼ਿਆਦਾ ਖਾਂਦਾ, ਹੈਲਦੀ ਹੈ। ਇਹ ਚੀਜ਼ ਹੈ, ਇਸ ਤੋਂ ਬਚਾ ਲਈ ਈਟੀ ਦੀ ਵੈਕਸੀਨੇਸ਼ਨ ਮਿਲਦੀ ਹੈ, ਉਹ ਲੱਗਦੀ ਹੈ, ਅਤੇ ਉਸ ਤੋਂ ਬਾਅਦ PPR ਦੀ ਵੈਕਸੀਨੇਸ਼ਨ ਅਸੀਂ ਸਾਰੇ ਜਾਣਦੇ ਹਾਂ, ਉਹ ਲੱਗਦੀ ਹੈ। ਜਿਹੜੀਆਂ ਹੋਰ ਥੋੜ੍ਹੀ ਥੋੜ੍ਹੀਆਂ ਦਿੱਕਤਾਂ ਨੇ, ਜਿਵੇਂ ਕਈ ਵਾਰੀ ਜ਼ਿਆਦਾ ਗਰਮੀ ਲੱਗ ਗਈ ਹੈ ਨਾ, ਲੂ ਦੀ ਹਵਾ ਲੱਗ ਗਈ ਤਾਂ ਉਹਦੇ ਕਰਕੇ ਟੈਂਪਰੇਚਰ ਵੱਧ ਜਾਂਦਾ ਹੈ, ਸਰਦੀ ਲੱਗ ਗਈ, ਨਮੋਨੀਆ ਹੋ ਗਿਆ, ਉਹਦੇ ਕਰਕੇ ਟੈਂਪਰੇਚਰ ਘਟਣ ਕਰਕੇ ਹੋ ਜਾਂਦੀ ਹੈ। ਬਾਕੀ ਐਡੀ ਕੋਈ ਦਿੱਕਤ ਆਉਂਦੀ ਨਹੀਂ ਹੈ। ਬਹੁਤ ਰੇਅਰ ਕੇਸਿਸ ਹੈ ਕਿ ਬੱਕਰੀ ਨੂੰ ਕੁਛ ਜ਼ਿਆਦਾ ਹੋ ਜਾਵੇ, ਜੇਕਰ ਤੁਸੀਂ ਸਹੀ ਰੱਖ ਰਖਾਵ ਕਰ ਰਹੇ ਹੋ।
1: ਜਦੋਂ ਅਸੀਂ ਇਹਨਾਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਤੁਸੀਂ ਖੁਦ ਹੈਂਡਲ ਕਰਦੇ ਹੋ ਜਾਂ ਫਿਰ ਡਾਕਟਰੀ ਸਲਾਹ ਦੀ ਲੋੜ ਪੈਂਦੀ ਹੈ?
0: ਪਹਿਲੇ 3-4 ਸਾਲਾਂ ਦੇ ਵਿੱਚ ਅਸੀਂ ਡਾਕਟਰੀ ਸਲਾਹ ਦੇ ਨਾਲ ਹੀ ਕੰਮ ਕਰਦੇ ਸੀਗੇ, ਅਤੇ ਹੁਣ ਪ੍ਰੈਕਟੀਕਲ ਦੇ ਨਾਲ ਇੰਨਾ ਕੁ ਸਿੱਖ ਚੁੱਕੇ ਹਾਂ ਕਿ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਨੇ ਅਤੇ ਉਹਨਾਂ ਨੂੰ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ। ਜਿਵੇਂ ਕਿ ਵੈਕਸੀਨਸ ਲਗਾਉਣਾ ਹੈ ਤਾਂ ਅਸੀਂ ਆਪਣੇ ਆਪ ਕਰਵਾ ਲੈਂਦੇ ਹਾਂ, ਜਿਵੇਂ ਫੀਵਰ ਹੋ ਗਿਆ ਜਾਂ ਟੈਂਪਰੇਚਰ ਘੱਟ ਗਿਆ, ਇੱਦਾਂ ਦੀਆਂ ਪ੍ਰੋਬਲਮਸ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ। ਕੋਈ ਬਹੁਤ ਹੀ ਰੇਅਰ ਪ੍ਰੋਬਲਮ ਹੋ ਜੇ, ਜਿਵੇਂ ਕਿ ਬੱਚਾ ਫਸ ਗਿਆ ਅੰਦਰ ਡਿਲੀਵਰੀ ਹੁੰਦੇ ਸਮੇਂ, ਉਸ ਚੀਜ਼ ਲਈ ਸਾਨੂੰ ਹੋਸਪਿਟਲ ਜਾਣਾ ਪੈਂਦਾ ਹੈ। ਥੋੜ੍ਹੀਆਂ ਬਹੁਤੀਆਂ ਛੋਟੀਆਂ ਮੋਟੀਆਂ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ।
1: ਜੀ, ਮੰਨਤ ਸਾਨਿਨ ਬਰੀਡ ਦੇ ਵਿੱਚ ਜਿਹੜੀ ਤੁਸੀਂ ਰੱਖੀ ਹੋਈ ਹੈ, ਦੁੱਧ ਦੀ ਪੈਦਾਵਾਰ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤਰੀਕਿਆਂ ਨਾਲ ਆਮਦਨ ਸਾਨੂੰ ਮਿਲਦੀ ਹੈ?
0: ਸਿਰਫ ਸਾਨਿਨ ਬਰੀਡ ਹੀ ਨਹੀਂ ਸਰ, ਬਾਕੀ ਬਰੀਡਸ ਵੀ, ਅਤੇ ਉਹਨਾਂ ਦਾ ਸੇਮ ਹੀ ਹੈ, ਇੰਨਾ ਕੋਈ ਡਿਫਰੈਂਟ ਹੈ ਨਹੀਂ। ਦੁੱਧ ਤੋਂ ਇਲਾਵਾ ਤੁਸੀਂ ਦੁੱਧ ਨਾਲ ਬਣੇ ਪ੍ਰੋਡਕਟਸ ਵੇਚ ਕੇ ਉਹ ਫਾਇਦਾ ਕਮਾ ਸਕਦੇ ਹੋ। ਜੇਕਰ ਸਾਨਿਨ ਦੀ ਗੱਲ ਕਰੀਏ, ਸਾਨਿਨ ਆਪਣੇ ਭਾਰਤ ਦੇ ਵਿੱਚ ਕਾਫੀ ਘੱਟ ਹੈ, ਤਾਂ ਇਸ ਬਰੀਡ ਨੂੰ ਹੀ ਵੇਚ ਕੇ ਤੁਸੀਂ ਫਾਇਦਾ ਕਮਾ ਸਕਦੇ ਹੋ। ਇਹ ਬਰੀਡ ਕਾਫੀ ਮਹਿੰਗੀ ਵਿਕਦੀ ਹੈ, ਅਤੇ ਉਸ ਤੋਂ ਬਾਅਦ ਮੈਂ ਦੱਸਿਆ ਕਿ ਬੱਕਰੀਆਂ ਦੀ ਮਿੰਗਣਾਂ ਤੋਂ ਖਾਦ ਬਣ ਸਕਦੀ ਹੈ, ਇਹ ਚੀਜ਼ਾਂ ਤੋਂ ਤੁਸੀਂ ਫਾਇਦਾ ਕਮਾ ਸਕਦੇ ਹੋ। ਬਾਕੀ ਅੱਜ ਕੱਲ੍ਹ ਤਾਂ ਕੰਟੈਂਟ ਕ੍ਰੀਏਸ਼ਨਸ ਬਹੁਤ ਹੁੰਦੀਆਂ ਨੇ, ਇੰਸਟਾਗ੍ਰਾਮ, ਯੂਟਿਊਬ, ਇਸ 'ਤੇ ਤੁਸੀਂ ਆਪਣੀ ਵੀਡੀਓਜ਼ ਪਾ ਕੇ ਉਸ ਤੋਂ ਆਮਦਨ ਲੈ ਸਕਦੇ ਹੋ। ਬਹੁਤ ਸਾਰੇ ਚੈਨਲਸ ਨੇ, ਲੇਕਿਨ ਜੇਕਰ ਆਪਾਂ ਚੰਗੇ ਤਰੀਕੇ ਨਾਲ ਉਸ ਨੂੰ ਦੇਖੀਏ ਅਤੇ ਆਪਣੇ ਮਿਹਨਤ ਪਾ ਕੇ ਉਸ 'ਚ ਕੰਮ ਕਰੀਏ।
1: ਸਾਨਿਨ ਬਰੀਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਸ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ, ਉਹ ਸਮਾਂ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ, ਬਹੁਤ ਘੱਟ ਬੱਕਰੀਆਂ ਸੀ ਤੁਹਾਡੇ ਕੋਲ, 25-30 ਬੱਕਰੀਆਂ ਸੀ, ਉਸ ਤੋਂ ਬਾਅਦ ਹੁਣ ਤੁਹਾਡੇ ਕੋਲ 150 ਤੋਂ ਜ਼ਿਆਦਾ ਬੱਕਰੀਆਂ ਨੇ ਇਸ ਵੇਲੇ ਫਾਰਮ ਦੇ ਉੱਤੇ, ਕਿਸ ਢੰਗ ਦੇ ਨਾਲ ਤੁਸੀਂ ਦੇਖਦੇ ਹੋ ਕਿ ਬੱਕਰੀਆਂ ਦੇ ਵਿੱਚ ਕਿੰਨਾ ਕੁ ਸੁਧਾਰ ਆ ਗਿਆ, ਨਸਲ ਸੁਧਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ?
0: ਇੱਦਾਂ ਹੈ ਜੀ ਕਿ ਸਾਨਿਨ ਦੀ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਦੋਂ 5 ਬੱਕਰੀਆਂ ਤੋਂ ਸ਼ੁਰੂਆਤ ਕੀਤੀ ਸੀ ਲੈ ਕੇ, ਅਤੇ ਉਸ ਤੋਂ ਬਾਅਦ ਅੱਜ ਸਾਡੇ ਕੋਲ ਜਿਵੇਂ 150 ਤੋਂ ਉੱਪਰ ਬੱਕਰੀਆਂ ਨੇ। ਅਸੀਂ ਇਹ ਦੇਖਦੇ ਹਾਂ ਕਿ ਇਸ ਜਰਨੀ ਦੇ ਵਿੱਚ, ਇਹਨਾਂ ਸਾਲਾਂ ਦੇ ਵਿੱਚ ਅਸੀਂ ਕਾਫੀ ਕੁਝ ਚੀਜ਼ਾਂ ਸਮਝੀਆਂ ਨੇ, ਫੀਡ ਦਾ ਦੇਖਣਾ, ਇਹਨਾਂ ਰੱਖ ਰਖਾਵ, ਕਾਫੀ ਕੁਝ ਸਮਝਿਆ ਹੈ, ਜਿਸ ਦੇ ਨਾਲ ਜਿਹੜੀਆਂ ਬੱਕਰੀਆਂ ਨੇ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ, ਅਤੇ ਉਹਨਾਂ ਨੂੰ ਵਧੀਆ ਮਿਲਕ ਕੁਆਲਿਟੀ ਆਈ ਹੈ, ਅਤੇ ਉਹਨਾਂ ਦਾ ਜਿਹੜਾ ਮਿਲਕਿੰਗ ਕਪੈਸਿਟੀ ਹੈ ਉਹ ਵਧੀਆ ਹੈ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਸ ਨੂੰ ਐਕਸਪੈਂਡ ਕਰੀਏ, ਅਤੇ ਜਿਹੜੀਆਂ ਇਹ ਬੱਕਰੀਆਂ ਨੇ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਬੁਕਿੰਗ 'ਤੇ ਰੱਖਦੇ ਹਾਂ। ਇਹਨਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਸਾਂਭਣਾ ਬੜਾ ਔਖਾ ਹੁੰਦਾ ਹੈ, ਕਿਉਂਕਿ ਬੱਚੇ ਹੀ ਇੱਕ ਕਿਸਾਨ ਦੀ ਪੂੰਜੀ ਹੁੰਦੇ ਨੇ, ਜਿਨ੍ਹਾਂ ਨੂੰ ਵੇਚ ਕੇ ਉਹਨਾਂ ਨੇ ਕਮਾਈ ਕਰਨੀ ਹੈ। ਬੱਚਿਆਂ ਨੂੰ ਜਿਹੜਾ ਸਾਂਭਣ ਦਾ ਤਰੀਕਾ ਹੈ ਉਹ ਅਸੀਂ ਇਹਨਾਂ 4-5 ਸਾਲਾਂ ਦੇ ਵਿੱਚ ਜੋ ਸਿੱਖਿਆ ਹੈ ਉਹ ਪ੍ਰੈਕਟੀਕਲ ਨਾਲ ਹੀ ਸਿੱਖਿਆ ਜਾ ਸਕਦਾ, ਪੜ੍ਹ ਕੇ ਨਹੀਂ ਸਿੱਖਿਆ ਜਾ ਸਕਦਾ। ਇਹ ਚੀਜ਼ ਅਸੀਂ ਸਭ ਤੋਂ ਵੱਡੀ ਮੰਨਦੇ ਹਾਂ ਕਿ ਅਸੀਂ ਬੱਚਿਆਂ ਨੂੰ ਸਾਂਭਣਾ ਸਿੱਖ ਚੁੱਕੇ ਹਾਂ।
1: ਤੁਹਾਡੇ ਏਜ ਦੇ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਜਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਜਿਹੜੇ ਨੌਜਵਾਨ ਨੇ, ਪਹਿਲਾਂ ਤਾਂ ਬੱਚੇ ਸੋਚਦੇ ਨੇ ਕਿ ਅਸੀਂ ਪੜ੍ਹਾਈ ਕਰੀਏ, ਹੁਣ ਤੁਸੀਂ ਵੀ ਅੱਗੇ ਪੜ੍ਹਾਈ ਕਰਨੀ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਤੁਸੀਂ ਜਾਣਾ ਹੈ, ਮੁਸ਼ਕਲਾਂ ਵੀ ਆਉਂਦੀਆਂ ਨੇ ਪੜ੍ਹਾਈ ਦੇ ਨਾਲ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਇਸ ਤਰ੍ਹਾਂ ਦਾ। ਜਦੋਂ ਤੁਸੀਂ ਨਹੀਂ ਫਰਮ ਦੇ ਉੱਤੇ ਹੁੰਦੇ, ਤੁਹਾਡੇ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਇਸ ਕੰਮ ਦੇ ਵਿੱਚ ਖਿਆਲ ਰੱਖਦੇ ਨੇ?

0: ਸਮਾਂ ਮੈਨੇਜ ਕਰਨਾ ਨਾ ਆਵੇ। ਮੈਂ ਇਹ ਦੱਸਣਾ ਚਾਹਾਂਗੀ ਕਿ 8ਵੀਂ ਤੱਕ ਤਾਂ ਜਿਹੜਾ ਸਾਡਾ ਪੜ੍ਹਾਈ ਹੁੰਦੀ ਹੈ ਇੰਨੀ ਜ਼ੋਰਾਂ 'ਤੇ ਨਹੀਂ ਹੁੰਦੀ, ਤਾਂ ਉਦੋਂ ਇਹ ਕੰਮ ਅਤੇ ਪੜ੍ਹਾਈ ਮੈਨੇਜ ਹੋ ਜਾਂਦੀ ਹੈ ਆਰਾਮ ਨਾਲ, ਤੁਸੀਂ ਫ੍ਰੀ ਵੀ ਰਹਿ ਜਾਂਦੇ ਹੋ। ਪਰ 9ਵੀਂ 10ਵੀਂ ਦੇ ਵਿੱਚ ਆ ਕੇ ਟਾਈਮ ਥੋੜ੍ਹਾ ਛੋਟਾ ਲੱਗਣ ਲੱਗ ਜਾਂਦਾ ਵੀ ਬਹੁਤ ਘੱਟ ਸਮੇਂ ਹੈ, ਵੀ ਪੜ੍ਹਾਈ ਲਈ ਨਹੀਂ ਮਿਲ ਰਿਹਾ ਜਾਂ ਫਿਰ ਫਾਰਮਿੰਗ ਲਈ ਨਹੀਂ ਮਿਲ ਰਿਹਾ। 11ਵੀਂ 12ਵੀਂ 'ਚ ਆ ਕੇ ਬਹੁਤ ਹੋ ਜਾਂਦਾ ਹੈ ਕਿ ਤੁਸੀਂ ਪੜ੍ਹਨਾ ਵੀ ਹੈ, ਜੇਕਰ ਤੁਸੀਂ ਔਖੇ ਸਬਜੈਕਟਸ ਲੈ ਲਓ, ਨੋਨ ਮੈਡੀਕਲ ਮੈਡੀਕਲ ਲੈ ਲਓ, ਉਸ 'ਚ ਫਿਰ ਤੁਹਾਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਧਰੋਂ ਟਾਈਮ ਦੇਵਾਂ ਕਿ ਉੱਧਰੋਂ ਟਾਈਮ ਦੇਵਾਂ। ਪਰ ਬਹੁਤ ਮੈਨੇਜਮੈਂਟ ਨਾਲ ਮੈਨੇ ਇਸ ਚੀਜ਼ ਨੂੰ ਮੈਨੇਜ ਕੀਤਾ ਹੈ। ਅਤੇ ਮੈਂ ਦੱਸਣਾ ਚਾਹਾਂਗੀ ਕਿ 11ਵੀਂ 12ਵੀਂ ਦੇ ਵਿੱਚ ਪਹਿਲਾ ਕੰਮ ਮੇਰਾ ਫਾਰਮ, ਦੂਸਰਾ ਪੜ੍ਹਾਈ, ਤੀਸਰਾ ਜੋ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪੈਣੀ ਹੈ, ਉਸ ਤੋਂ ਬਾਅਦ ਜਿਹੜਾ ਟਾਈਮ ਮਿਲਦਾ ਸੀ ਉਸ 'ਚ ਮੈਂ ਰੈਸਟ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ ਕਰਦੀ ਸੀ।
1: ਮੰਨਤ, ਇੱਕ ਆਖਰੀ ਸਵਾਲ, ਕਿਉਂਕਿ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਤੁਹਾਡੀ ਉਮਰ ਦੇ ਬੱਚੇ ਨੇ ਜਿਹੜੇ, ਖਾਸ ਤੌਰ 'ਤੇ ਕਿਸਾਨੀ ਪਰਿਵਾਰਾਂ ਦੇ ਬੱਚੇ ਨੇ, ਬਾਹਰ ਵੱਲ ਨੂੰ ਜ਼ਿਆਦਾ ਕਰੇਜ਼ ਹੈ। +2 ਤੋਂ ਬਾਅਦ ਉਹਨਾਂ ਨੇ ਆਈਲੈਟਸ ਵਗੈਰਾ ਕੀਤੀ ਔਰ ਬਾਹਰ ਜਾਣ ਦਾ ਸੋਚਦੇ ਨੇ ਕਿ ਅਸੀਂ ਫਲਾਣੇ ਦੇਸ਼ ਦੇ ਵਿੱਚ ਚਲੇ ਜਾਣਾ ਔਰ ਉੱਥੇ ਜਾ ਕੇ ਅਸੀਂ ਕੰਮ ਕਰਨਾ ਹੈ। ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ, ਖਾਸ ਤੌਰ 'ਤੇ ਕਿਸਾਨੀ ਪਰਿਵਾਰਾਂ ਦੇ ਵਿੱਚ, ਔਰ ਤੁਸੀਂ ਖੁਦ ਕੰਮ ਕੀਤਾ ਹੈ ਬੱਕਰੀ ਪਾਲਣ ਦਾ, ਔਰ ਆਪਣੇ ਕੰਮ ਨੂੰ ਤੁਸੀਂ ਕਿਸ ਲੈਵਲ 'ਤੇ ਲਿਜਾਣਾ ਚਾਹੁੰਦੇ ਹੋ?
0: ਵੈਸੇ ਹੁਣ ਤਾਂ ਕਾਫੀ ਜਣੇ ਆਪਣਾ ਵੈਸੇ ਜੋ ਨਜ਼ਰੀਏ ਉਹ ਬਦਲ ਰਹੇ ਨੇ, ਕਿਉਂਕਿ ਕਾਫੀ ਜਣੇ ਬਾਹਰੋਂ ਜਿਵੇਂ ਵਾਪਿਸ ਆਏ ਨੇ। ਮੈਂ ਇਹ ਸੋਚਦੀ ਹਾਂ ਕਿ ਜੇਕਰ ਤੁਸੀਂ ਮਿਹਨਤ ਕਰਨ ਵਾਲੇ ਹੋ ਅਤੇ ਤੁਹਾਡੇ ਕੋਲ ਇੱਕ ਛੋਟਾ ਜਿਹਾ ਆਈਡੀਆ ਹੈ, ਤੁਹਾਨੂੰ ਤੁਸੀਂ ਉਸ 'ਚ ਮਿਹਨਤ ਆਪਣੀ ਪਾਓ, ਅਤੇ ਜੇ ਫੈਮਿਲੀ ਦਾ ਪੂਰਾ ਸਪੋਰਟ ਮਿਲੇ ਤਾਂ ਉਹ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਪੂਰੇ ਭਾਰਤ ਦੇ ਵਿੱਚ ਆਪਣਾ ਨਾਮ ਕਮਾ ਸਕਦੇ ਹੋ ਤੁਸੀਂ। ਇੰਨਾ ਮੇਰਾ ਮੰਨਣਾ ਹੈ। ਅਤੇ ਇਹ ਵੀ ਮੈਂ ਮੰਨਦੀ ਹਾਂ ਕਿ ਲੋਕਾਂ ਨੂੰ ਆਪਣੇ ਕਿੱਤੇ 'ਤੇ ਫੋਕਸ ਕਰਨਾ ਚਾਹੀਦਾ ਹੈ, ਨਾ ਕਿ ਆਪਾਂ ਬੜੇ ਹੋ ਕੇ ਜੋ ਵੀ ਆਪਣਾ ਇੱਕ ਤਰ੍ਹਾਂ ਦੀ ਰੀਤ ਬਣਦੀ ਆਈ ਹੈ ਕਿ +2 ਕਰੋ, ਡਿਗਰੀ ਕਰੋ, ਉਸ ਤੋਂ ਬਾਅਦ ਸੋਚਣਾ ਕਿ ਕੀ ਕਰਨਾ। ਪਰ ਮੈਂ ਇਹ ਸੋਚਦੀ ਹਾਂ ਕਿ ਅਗਰ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਹੀ ਕੁਛ ਕਮਾਉਣ ਜੋਗੇ ਹੋ ਜਾਓ, ਤੁਸੀਂ ਆਪਣੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਓ, ਤਾਂ ਉਸ ਤੋਂ ਵਧੀਆ ਚੀਜ਼ ਕੋਈ ਹੈ ਨਹੀਂ। ਮੈਂ ਆਪਣੇ ਫਾਰਮ ਨੂੰ, ਸਾਡੇ ਫਾਰਮ ਨੂੰ ਸਸਟੇਨੇਬਲ ਤਰੀਕੇ ਦੇ ਨਾਲ ਬਹੁਤ ਉੱਚੇ ਪੱਧਰਾਂ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ, ਅਤੇ ਚਾਹੁੰਦੀ ਹਾਂ ਕਿ ਇੰਡੀਆ ਗੋਟ ਮਿਲਕ ਫਾਰਮ ਇੱਕ ਇੰਡਸਟਰੀ ਬਣ ਜਾਵੇ। ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਅਤੇ ਅਸੀਂ ਹੋਰ ਲੋਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹਾਂ, ਸਪੈਸ਼ਲੀ ਕੁੜੀਆਂ ਨੂੰ ਕਰ ਰਹੇ ਹਾਂ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋਣ। ਸਾਡੇ ਕੋਲ ਬਹੁਤ ਸਾਰੀਆਂ ਟ੍ਰੇਨਿੰਗ ਵੀ ਲੈ ਕੇ ਜਾਂਦੀਆਂ ਨੇ ਅਤੇ ਸਾਡੇ ਨਾਲ ਜੁੜੀਆਂ ਹੋਈਆਂ ਵੀ ਨੇ, ਸੋ ਇਸ ਦੇ ਨਾਲ ਨਾਲ ਅਸੀਂ ਅੱਗੇ ਵੱਧ ਰਹੇ ਹਾਂ।
1: ਬਹੁਤ ਵਧੀਆ ਲੱਗਿਆ ਮੰਨਤ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਸਾਡੇ ਕੋਲ ਆਉਂਦੇ ਨੇ ਔਰ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਔਰ ਉੱਥੇ ਇੰਨੀ ਮਿਹਨਤ ਨੂੰ ਅਸੀਂ ਤੁਹਾਡੀ ਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਸੋਚ ਰੱਖਦੇ ਹੋ ਔਰ ਆਪਣੇ ਫਾਰਮ ਨੂੰ ਤੁਸੀਂ ਸਾਂਭ ਰਹੇ ਹੋ ਆਪਣੇ ਪਰਿਵਾਰ ਦੇ ਨਾਲ ਨਾਲ, ਔਰ ਕੁੜੀਆਂ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਔਰ ਸਾਡੇ ਸੁਣਨ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਔਰ ਅਪੀਲ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖੋ। ਬਾਹਰ ਜਾ ਕੇ ਵੀ ਅਸੀਂ ਮਿਹਨਤ ਹੀ ਕਰਨੀ ਹੁੰਦੀ ਹੈ, ਜੇ ਉਹ ਮਿਹਨਤ ਅਸੀਂ ਇੱਥੇ ਕਰਦੇ ਹਾਂ, ਜਿੱਦਾਂ ਕਿ ਮੰਨਤ ਦੀ ਤੁਸੀਂ ਸਾਰੀ ਗੱਲਬਾਤ ਸੁਣੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ 6ਵੀਂ ਕਲਾਸ ਤੋਂ ਆਪਣਾ ਕੰਮ ਸ਼ੁਰੂ ਕਰ ਲਿਆ ਸੀ ਔਰ ਅੱਜ ਉਹਨਾਂ ਦਾ ਫਾਰਮ 150 ਤੋਂ ਜ਼ਿਆਦਾ ਬੱਕਰੀਆਂ ਉਹਨਾਂ ਦੇ ਫਾਰਮ ਦੇ ਵਿੱਚ ਨੇ ਔਰ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਰੱਖ ਰਖਾਵ ਕਰ ਰਹੇ ਨੇ। ਮੰਨਤ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਕਿਸਾਨ ਵੀਰ ਇਸ ਦਾ ਭਰਪੂਰ ਲਾਹਾ ਲੈਣਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਜੀ, ਧੰਨਵਾਦ।
1: ਕਿਸਾਨ ਵੀਰੋ, ਇਹ ਸਨ ਨੌਜਵਾਨ ਮਹਿਲਾ ਕਿਸਾਨ ਮੰਨਤ ਮਹਿਮੀ, ਜਿਹੜੇ ਕਿ ਬੜੇ ਚੰਗੇ ਤਰੀਕੇ ਨਾਲ ਬੱਕਰੀ ਪਾਲਣ ਦਾ ਕੰਮ ਕਰ ਰਹੇ ਨੇ। ਇਸ ਦੇ ਨਾਲ ਹੀ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।
2: ਕਿਸਾਨਵਾਣੀ ਪ੍ਰੋਗਰਾਮ ਦਾ ਹੁਣ ਵੇਲਾ ਮੁੱਕਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

ਸ਼ਾਮ 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਨੌਜਵਾਨਾਂ ਦੀ ਪਸੰਦ ਦਾ ਪ੍ਰੋਗਰਾਮ ਵਿਗਿਆਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30। 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਤੁਹਾਨੂੰ ਦੱਸ ਦਈਏ ਕਿ 7:30 ਵਾਲੀਆਂ ਖਬਰਾਂ ਦਾ ਵਕਤ ਜਿਹੜਾ ਉਹ ਬਦਲ ਕੇ 7 ਵਜੇ ਕਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਜਿਹੜੇ ਤੁਸੀਂ 7:30 ਵਾਲੀਆਂ ਖਬਰਾਂ ਹੁਣ 7 ਵਜੇ ਸੁਣਦੇ ਹੋ ਸ਼ਾਮ ਨੂੰ, ਅਤੇ ਉਸ ਤੋਂ ਬਾਅਦ 7:10 'ਤੇ ਲੈ ਕੇ ਹਾਜ਼ਰ ਹੋਵਾਂਗੇ ਇੱਕ ਸਪੈਸ਼ਲ ਲੜੀਵਾਲ ਬਾਇਓਲਿੰਗੁਅਲ ਸੀਰੀਜ਼, ਜੋ ਕਿ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਸ਼ਾਮ ਸੁਹਾਨੀ ਫੋਨ ਲਾਇਰਵੇਰ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਠੀਕ 7:45। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਅਤੇ ਹਿੰਦੀ ਫਿਲਮੀ ਗੀਤ, ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਾਡਾ ਨੰਬਰ ਹੈ 0175-22-80-494। ਇਸ ਨੰਬਰ ਉੱਤੇ ਕਾਲ ਕਰਕੇ ਤੁਸੀਂ ਆਪਣੀ ਪਸੰਦ ਦਾ ਗੀਤ ਸਾਨੂੰ ਇਸ ਪ੍ਰੋਗਰਾਮ ਵਿੱਚ ਦੱਸ ਸਕਦੇ ਹੋ।

ਮਹਿਕ ਮਾਲਵੇਦੀ, ਇਹ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਸਕੋਗੇ ਠੀਕ ਰਾਤ 8:15 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਅੱਜ ਦੇ ਵਿਸ਼ੇਸ਼ ਆਰਟਿਸਟ ਹੋਣਗੇ ਕੁਲਦੀਪ ਮਾਨਕ। ਰਾਤ 9 ਵਜੇ ਤੁਸੀਂ ਸੁਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਨੂੰ। ਇਹ ਪ੍ਰੋਗਰਾਮ ਤੁਸੀਂ 10 ਵਜੇ ਤੱਕ ਸੁਣ ਸਕੋਗੇ, ਸਿੱਧਾ ਸਾਡੇ ਮੁੰਬਈ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ ਇਹ ਪ੍ਰੋਗਰਾਮ। 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਵਟਸਐਪ 'ਤੇ ਖਤਾਂ 'ਤੇ ਆਧਾਰਿਤ ਬੇਸਡ ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾਂਦੇ ਨੇ ਤੁਹਾਡੀ ਹੀ ਪਸੰਦ ਦੇ ਕੁਝ ਪੰਜਾਬੀ ਗੀਤ।

ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਠੀਕ ਰਾਤ 10:30 ਵਜੇ। ਰਾਤ 11 ਵਜੇ ਦਾ ਸਮਾਂ ਰਹੇਗਾ ਹਿੰਦੀ ਵਿੱਚ ਸਮਾਚਾਰ ਦਾ, 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਅਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:10 'ਤੇ। ਇਸੇ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਤੁਸੀਂ ਟਿਊਨ ਕੀਤਾ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਹੁਣ ਤੋਂ ਕੁਝ ਚਿਰ ਬਾਅਦ ਯਾਨੀ ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: ए मेरा छोटा भरा है ना, बहुत शरारती है। कॉलेज विच मार्कशीट फोटोशॉप करके पापा नु दिखाउंदा सी। कल मैं लाइट ते बिल ते जीरो अमाउंट वेखी। मैं सोचा इसने पक्का फोटोशॉप किता होवेगा, नहीं तो जीरो बिजली बिल किवे पॉसिबल है। पूछया ते आखन लगा, वीर जी सब ऊपर वाले दी मेरे सोलर पैनल है ना। मैं क्या, ओहे ठीक है पुत्र। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: नमस्कार, ये आकाशवाणी है। हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। पंजाब च वोटर सूचियां दी विशेष गहन सोध तहत वोटरां दी प्री मैपिंग लई 7 जून नूं राजभर दे सारे वोट केंद्रां ते विशेष कैंप लाए जाणगे। पंजाब सरकार ने मुख्यमंत्री सेहत योजना तहत सूचीबद्ध निजी अस्पतालां विच 17 होर मैडिकल प्रक्रियावां नूं मंजूरी दे दित्ती है। अमृतसर कमिश्नरेट पुलिस ने सरहद पारों तस्करी करने वाले नेटवर्क नाल जुड़े दो मुलजमान नूं गिरफ्तार किया ते वड्डी गिणती विच गोली सिक्का बरामद किया है। गुरदासपुर दीनानगर ते कातिया नगर कौंसलां दीआं चोणां लई नामजदगियां दाखल करन दा अमल अज खत्म हो गया है। पंजाब भाजपा दे नेता केवल सिंह ढिल्लों ने अज भारतीय जनता पार्टी पंजाब दे प्रधान वजों कार्यभार संभाल लिया है ते अज दुनिया भर विच आम लोकां नूं साइकलिंग प्रति जागरूक करन लई विश्व साइकलिंग दिवस मनाया जा रहा है। हुण खबरां विस्तार नाल। पंजाब दे मुख चोण अधिकारी सीओ आनंदिता मित्रा ने जानकारी दित्ती है कि वोटर सूचियां दी विशेष गहन सोध SIR तहत वोटरां दी प्री मैपिंग जां अगाऊं निशानदेही दी गति नूं तेज करन लई 7 जून नूं राजभर दे सारे वोट केंद्रां ते विशेष कैंप लाए जाणगे। हुण तक 90% दे निर्धारित टीचे दे मुकाबले राज विच प्री SIR मैपिंग दा 84.62% पूरा हो चुक्या है। मानता प्राप्त सियासी पार्टियां दे प्रतिनिधियां नाल कल इक मीटिंग दौरान सीओ ने उन्हां नाल 27 मई तक मैप ना किते वोटरां दी सूची सांझी कीती। सीओ ने उन्हां नूं 25 जून तों घर घर जाणना पड़ा शुरू करन तों पहलां ब्लाक पद्धरी अधिकारियां BLO नाल तालमेल करके प्री मैपिंग दे कम नूं जल्दी पूरा करन लई बूथ लैवल एजेंट नियुक्त करन लई कहा। अमल संबंधी चिंतावां नूं स्पष्ट करदे होए मुख चोण अधिकारी ने दस्सिया कि भावें कोई वोटर प्री SIR दौरान मैप ना कीता गया होवे, वोटर नूं चिंता करन दी कोई लोड़ नहीं है। उस स्थिति विच चोण अधिकारी वोटर दे वेरव्यां दी पुष्टि करन लई कुझ दस्तावेजां दी मांग करनगे। पंजाब सरकार ने मुख्यमंत्री सेहत योजना तहत सूचीबद्ध निजी अस्पतालों विच 17 होर मेडिकल प्रक्रियावां नूं मंजूरी दे दित्ती है। इस दे नाल ही योजना दा दायरा बढ़ा के कल्ले रहण वाले व्यक्तियों नूं भी इस विच शामिल किया गया है। यह फैसला राज दी सेहत बीमा योजना दे पसार वल एक महत्वपूर्ण कदम मन्या जा रहा है। इस फैसले नाल सिर्फ सरकारी अस्पतालों लई राखवीं प्रक्रियावां दी सूची होर छोटी हो गई है अते हुण लाभपात्रियों नूं काफी वड्डे सेहत सेवा नेटवर्क तों इलाज करवाउण दा मौका मिलेगा। सेहत मंत्री डॉक्टर बलबीर सिंह ने दस्सिया कि इस नाल खास करके उन्हां जिलियां विच सेहत सेवावां दी उपलब्धता विच सुधार होएगा जिथे माहिर डॉक्टरी सेवावां सीमित ने जां सरकारी अस्पतालां उत्ते ज्यादा मरीजां दी निर्भरता है। उन्हां कहा कि इस नाल वड्डे सरकारी अस्पतालां ते दबाव घटेगा। नवीआं मंजूरशुदा प्रक्रियावां वख वख मैडिकल विशेषतावां नाल संबंधित ने जिस नाल लोकां नूं भीड़ भड़के वाले वड्डे हस्पतालां विच खजल खुआर होण दी बजाय अपने घर दे नेड़े ही इलाज मिल सकेगा। इस ऐलान दे नाल योजना दे दायरे दा एक होर महत्वपूर्ण प्रसार कीता गया ते हुण इकल्ले रहण वाले व्यक्ति जिन्हां विच सीनियर सिटीजन विधवावां अते सुतंत्र तौर ते रहण वाले होर व्यक्ति शामिल ने भी इस योजना दा लाभ लै सकणगे। सब लई उपलब्ध सेहत बीमा प्रोग्राम पहलां सिर्फ 2 जां इस तों वध मैंबरां वाले परिवारां तक सीमित सी। हुण इस दा लाभ उन्हां मापिआं नूं भी मिलेगा जिन्हां दे बच्चे विदेशां विच वसदे ने। अमृतसर कमिश्नरेट पुलिस ने एक वड्डी सफलता हासिल करदिआं सरहद पारों तस्करी करन वाले नेटवर्क नाल जुड़े दो मुलजमान नूं गिरफ्तार कीता है। पुलिस कमिश्नर गुरप्रीत सिंह भुल्लर ने प्रेस कॉन्फ्रेंस दौरान जानकारी दिंदिआं दस्सिया कि इन्हां दे कब्जे विचों 2 किलो 225 ग्राम हीरोइन अते 6 विदेशी पिस्तौल समेत वड्डी मात्रा विच गोली बारूद बरामद कीता गया है। पुलिस कमिश्नर ने दस्सिया कि यह कार्रवाई युद्ध नशिया विरुद्ध ते गैंगस्टर खिलाफ वड्डी मुहिम तहत कीती गई है। गिरफ्तार किए गए मुलजमान की पछाण सुखदेव सिंह ते हरजिंदर सिंह वजों हुई है। उन्हें भी दस्सिया कि सुखदेव सिंह पहला भी एक हथियार की तस्करी के मामले विच लोड़ींदा सी। पुलिस ने पहला सुखदेव सिंह नूं काबू किया। पुछगिछ दौरान पता लगा कि वह मौलाना नां दे एक पाकिस्तानी समगलर के संपर्क में सी अते ड्रोन राही भेजी जाण वाली खेप नूं सरहद तों प्राप्त करता सी। इस तों बाद मिली जानकारी के आधार से हरजिंदर सिंह नूं गिरफ्तार किया गया। पुलिस कमिश्नर ने दस्सिया कि ये दोवें सरहद तों ਨਸ਼ੇ ਤੇ ਹਥਿਆਰਾਂ ਦੀਆਂ ਖੇਪਾਂ ਅੱਗੇ ਨੈਟਵਰਕ ਦੇ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਹੁਸ਼ਿਆਰਪੁਰ ਵਿੱਚ ਵਿਸ਼ਵ ਚਿਕਿਤਸਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ, ਰੈੱਡਕਰਾਸ ਸੁਸਾਇਟੀ ਤੇ ਬਿਯੋਂਡ ਦ ਆਈ ਟਰੱਸਟ ਫਾਊਂਡੇਸ਼ਨ ਵੱਲੋਂ ਚਲਾਈ ਗਈ ਈ ਕੂੜਾ ਇਕੱਠਾ ਕਰਨ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਏ। ਸਿਰਫ 15 ਦਿਨਾਂ ਵਿੱਚ ਜ਼ਿਲ੍ਹੇ ਭਰ ਤੋਂ ਕਰੀਬ 1500 ਕਿਲੋਗ੍ਰਾਮ ਇਲੈਕਟ੍ਰੋਨਿਕ ਕੂੜਾ ਇਕੱਠਾ ਕਰਕੇ ਵਿਗਿਆਨਕ ਰੀਸਾਈਕਲਿੰਗ ਲਈ ਅਧਿਕਾਰਤ ਕੇਂਦਰ ਨੂੰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਤੇ ਆਮ ਲੋਕਾਂ ਵਿੱਚ ਈ ਕੂੜੇ ਦੇ ਸੁਰੱਖਿਅਤ ਤੇ ਵਿਗਿਆਨਕ ਨਿਪਟਾਰੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
3: ਬਹੁਤ ਖੁਸ਼ੀ ਦੀ ਗੱਲ ਹੈ ਕਿ ਬਿਯੋਂਡ ਦੀ ਆਈ NGO ਔਰ ਨਾਲ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਚੜ੍ਹਦਾ ਸੂਰਜ ਕੈਂਪੇਨ ਦੇ ਅੰਡਰ ਇੱਕ ਈ ਵੇਸਟ ਮੈਨੇਜਮੈਂਟ ਤੇ ਇੱਕ ਬਹੁਤ ਵੱਡਾ ਉਪਰਾਲਾ ਲੈ ਕੇ ਆਈ ਹੈ, ਜਿਸ ਦੇ ਤਹਿਤ ਸਾਰੇ ਸ਼ਹਿਰ 'ਚ ਵੱਖ ਵੱਖ ਸਕੂਲਾਂ ਅਤੇ ਵੱਖ ਵੱਖ ਵੈਲ ਮੀਨਿੰਗ ਪਬਲਿਕ ਸਪਿਰਿਟਿਡ ਸਿਟੀਜ਼ਨਸ ਦੇ ਨਾਲ ਜੁੜ ਕੇ 1 ਟਨ ਤੋਂ ਜ਼ਿਆਦਾ ਈ ਵੇਸਟ ਅਸੀਂ 15 ਦਿਨ ਦੇ ਅੰਦਰ ਅੰਦਰ ਇਕੱਠਾ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਕੀਤਾ, ਜਿਹੜਾ ਅਸੀਂ ਰੀਸਾਈਕਲਿੰਗ ਵੱਲ ਅੱਜ ਟਰੱਕ ਤੋਰਿਆ। ਇਹ ਇੱਕ ਬਹੁਤ ਹੀ ਮੀਨਿੰਗਫੁਲ, ਬਹੁਤ ਅਹਿਮ ਉਪਰਾਲਾ ਹੈ, ਨਾ ਸਿਰਫ ਸਾਡੀ ਈ ਵੇਸਟ ਮੈਨੇਜਮੈਂਟ ਨੂੰ ਬਿਹਤਰ ਕਰਨ ਲਈ, ਸਾਇੰਟਿਫਿਕ ਕਰਨ ਲਈ, ਸਗੋਂ ਸਾਡੇ ਸ਼ਹਿਰ, ਸਾਡੇ ਬੱਚਿਆਂ ਵਿੱਚ, ਸਾਡੇ ਸਿਟੀਜ਼ਨਸ ਦੇ ਵਿੱਚ ਇਹ ਭਾਵਨਾ ਆਵੇ ਕਿ ਅਸੀਂ ਆਪਣੇ ਵੇਸਟ ਨੂੰ ਕਿਵੇਂ ਮੈਨੇਜ ਕਰਨਾ ਹੈ।
2: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ, ਦੀਨਾਨਗਰ ਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਗੁਰਦਾਸਪੁਰ 'ਚ 36 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 170 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸੇ ਤਰ੍ਹਾਂ ਦੀਨਾਨਗਰ ਵਿਖੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ, ਜਿਸ ਨਾਲ ਕੁੱਲ 95 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਕਾਦੀਆਂ ਵਿਖੇ 21 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 93 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸ ਦੌਰਾਨ ਨਾਮਜ਼ਦਗੀ ਕਾਗਜ਼ ਭਰਨ ਵਾਲਿਆਂ ਦੀ ਕੁੱਲ ਗਿਣਤੀ 358 ਹੋ ਗਈ ਹੈ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਹੋਏਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਏ। ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ 13 ਜੂਨ ਨੂੰ ਕੀਤੀ ਜਾਏਗੀ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੂੰ ਪੰਜਾਬ ਲਈ ਆਦਰਸ਼ ਦੱਸਦਿਆਂ ਸੂਬੇ ਵਿੱਚ ਖੁਸ਼ਹਾਲੀ, ਭਾਈਚਾਰੇ ਅਤੇ ਸੁਸ਼ਾਸਨ ਵਾਲਾ ਪੰਜਾਬ ਸਿਰਜਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਮੰਤਰੀਆਂ ਸਮੇਤ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ਅੱਜ ਦੁਨੀਆ ਭਰ 'ਚ ਆਮ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲਿੰਗ ਕਲੱਬ ਇਸ ਦਿਨ ਨੂੰ ਆਪਣੇ ਤੌਰ 'ਤੇ ਸਾਈਕਲਿੰਗ ਇਵੈਂਟਸ ਕਰਵਾ ਕੇ ਵੱਡੇ ਪੱਧਰ 'ਤੇ ਮਨਾਉਂਦੇ ਨੇ। ਅੰਤਰਰਾਸ਼ਟਰੀ ਸਾਈਕਲਿਸਟ ਸਟੇਟ ਅਵਾਰਡੀ ਬਲਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਅੱਜ ਹੁਸ਼ਿਆਰਪੁਰ 'ਚ ਇੱਕ ਸਾਈਕਲ ਰੈਲੀ ਕੱਢੀ ਗਈ। ਸਾਈਕਲ ਚਲਾਓ, ਰੋਗ ਭਜਾਓ, ਸਾਈਕਲ ਚਲਾਓ, ਪ੍ਰਦੂਸ਼ਣ ਬਚਾਓ ਦਾ ਸੰਦੇਸ਼ ਦਿੰਦਿਆਂ ਇਹ ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚੋਂ ਲੰਘੀ। ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭੱਜ ਨੱਠ ਦੀ ਜ਼ਿੰਦਗੀ ਕਾਰਨ ਅਸੀਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਗਏ ਹਾਂ ਅਤੇ ਮਸ਼ੀਨਰੀ ਤੇ ਹੀ ਨਿਰਭਰ ਹੋ ਕੇ ਰਹਿ ਗਏ ਹਾਂ। ਉਨ੍ਹਾਂ ਨੇ ਸਾਰਿਆਂ ਨੂੰ ਸਮਾਂ ਕੱਢ ਕੇ ਹਰ ਰੋਜ਼ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ।
4: ਅੱਜ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਸਾਈਕਲਿੰਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਆਸ ਕਰਦਾ ਹਾਂ ਕਿ ਅੱਜ ਦੇ ਦਿਨ ਤੁਸੀਂ ਵੀ ਸਾਰੇ ਪ੍ਰਣ ਕਰੀਏ ਕਿ ਆਪਾਂ ਹਰ ਰੋਜ਼ ਸਾਈਕਲ ਚਲਾਇਆ ਕਰੀਏ। ਸਾਈਕਲ ਇੱਕ ਐਸੀ ਚੀਜ਼ ਆ ਵੀ ਤੁਹਾਨੂੰ ਜ਼ਰੂਰੀ ਨਹੀਂ ਕੋਈ ਮਹਿੰਗਾ ਸਾਈਕਲ ਲੈਣਾ, ਜਿਹੜਾ ਵੀ ਘਰ ਵਿੱਚ ਸਾਈਕਲ ਪਿਆ ਆ ਉਹਨੂੰ ਕਿਸੇ ਟਾਈਮ ਵੀ ਚਲਾਓ, ਸਵੇਰੇ ਚਲਾਓ, ਸ਼ਾਮ ਨੂੰ ਚਲਾਓ।
2: ਭਾਰਤੀ ਰੇਲਵੇ ਤੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੇ ਮਸ਼ਹੂਰ ਸਵਾਦਲੇ ਚੈਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਏ। ਅੰਮ੍ਰਿਤਸਰ ਤੋਂ ਇਹ ਫਲ ਰੇਲਵੇ ਦੀਆਂ ਵਿਸ਼ੇਸ਼ ਪਾਰਸਲ ਵੈਨਾਂ ਰਾਹੀਂ ਕਰੀਬ 29 ਘੰਟਿਆਂ ਵਿੱਚ ਗੁਜਰਾਤ ਦੇ ਵਡੋਦਰਾ ਤੇ ਸੂਰਤ ਅਤੇ 31 ਘੰਟਿਆਂ ਵਿੱਚ ਮੁੰਬਈ ਤੇ ਭਾਂਦਰਾ ਪਹੁੰਚਦਾ ਏ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ। ਗੁਰਦਾਸਪੁਰ, ਦੀਨਾਨਗਰ ਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਤੇ ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ

0: ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM 100.2 MHz ਤੇ ਸਮਾਂ ਠੀਕ 6:30 ਹੋ ਚੁੱਕੇ ਹਨ ਤੇ ਹੁਣ ਵੇਲਾ ਹੋ ਗਿਆ ਨੌਜਵਾਨ ਦੋਸਤਾਂ ਦੇ ਪ੍ਰੋਗਰਾਮ ਵਿਬਗਿਓਰ ਦਾ। FM 100.2 MHz ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਵਿਬਗਿਓਰ, ਤੇ ਮੈਂ ਹਾਂ ਤੁਹਾਡੀ ਅੱਜ ਦੀ ਹੋਸਟ ਦੋਸਤ ਸ਼ਰੀਨ, ਤੇ ਮੇਰੇ ਨਾਲ ਨੇ
2: ਅਜੀ।
1: ਸੋ ਅਸੀਂ ਦੋਵੇਂ ਹੀ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਦੋਸਤੋ, ਜ਼ਿੰਦਗੀ ਦੀ ਸਵਾਰੀ ਨਾ ਇੱਕ ਸਾਈਕਲ ਵਰਗੀ ਹੈ। ਜੇ ਤੁਸੀਂ ਆਪਣਾ ਸੰਤੁਲਨ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੁਕਣਾ ਨਹੀਂ ਹੈ, ਬਲਕਿ ਲਗਾਤਾਰ ਪੈਡਲ ਮਾਰਦੇ ਹੋਏ ਅੱਗੇ ਵੱਧਦੇ ਰਹਿਣਾ ਪਏਗਾ।
2: ਬਿਲਕੁਲ, ਜੇਕਰ ਦੇਖਿਆ ਜਾਵੇ ਤਾਂ ਸਾਈਕਲ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਅੱਜ ਆਪਾਂ ਅੱਜ ਦਾ ਦਿਨ ਵੀ ਸਾਈਕਲ ਦਿਵਸ ਦੇ ਵਜੋਂ ਮਨਾ ਰਹੇ ਹਾਂ। ਜੇਕਰ ਮੈਂ ਸਾਈਕਲ ਦਿਵਸ ਦੀ ਗੱਲ ਕਰਾਂ ਤਾਂ ਵਿਸ਼ਵ ਭਰ ਦੇ ਵਿੱਚ ਇਹ ਮਨਾਇਆ ਜਾ ਰਿਹਾ ਤਾਂ ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ। ਇਸ ਦਿਨ ਦਾ ਉਦੇਸ਼ ਸਾਈਕਲ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਇਸ ਦੇ ਸਿਹਤ, ਵਾਤਾਵਰਨ ਅਤੇ ਸਮਾਜਿਕ ਲਾਭਾਂ ਨੂੰ ਉਜਾਗਰ ਕਰਨਾ ਗਾ। ਸਾਈਕਲ ਇੱਕ ਸਧਾਰਨ, ਸਸਤੀ ਅਤੇ ਵਾਤਾਵਰਨ ਅਨੁਕੂਲ ਆਵਾਜਾਈ ਦਾ ਸਾਧਨ ਆ, ਜੋ ਪਿਛਲੇ 200 ਸਾਲਾਂ ਤੋਂ ਮਨੁੱਖੀ ਜੀਵਨ ਦਾ ਮਹੱਤਵਪੂਰਨ ਹਿੱਸਾ ਬਣੀ ਹੋਈ ਆ। ਸੰਯੁਕਤ ਰਾਸ਼ਟਰ ਨੇ 2018 ਵਿੱਚ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ। ਸਾਈਕਲ ਮਨੁੱਖੀ ਸਿਹਤ ਦੇ ਲਈ ਬਹੁਤ ਲਾਭਦਾਇਕ ਹੈ। ਜੇਕਰ ਮੈਂ ਅੱਜ ਦੀ ਗੱਲ ਕਰਾਂ, 2026 ਦੀ ਗੱਲ ਕਰਾਂ, ਤਾਂ ਵਿਸ਼ਵ ਸਾਈਕਲ ਦਿਵਸ 2026 ਦਾ ਅਧਿਕਾਰਿਤ ਥੀਮ ਸਾਈਕਲ ਆਫ ਏ ਗ੍ਰੀਨ ਫਿਊਚਰ, ਯਾਨੀ ਕਿ ਹਰੇ ਭਰੇ ਭਵਿੱਖ ਲਈ ਸਾਈਕਲ ਚਲਾਉਣਾ ਆ। ਤਾਂ ਜੇਕਰ ਦੇਖਿਆ ਜਾਵੇ ਇਸ ਥੀਮ ਦਾ ਮੁੱਖ ਮਕਸਦ ਆ, ਜੋ ਇਹਨਾਂ ਗੱਲਾਂ 'ਤੇ ਉਦੇਸ਼ ਦਿੰਦਾ, ਇੱਕ ਤਾਂ ਕਾਰਬਨ ਨਿਕਾਸ ਨੂੰ ਘਟਾਉਣਾ। ਦੇਖਿਆ ਆਪਾਂ ਅੱਜ ਦੇ ਆਵਾਜਾਈ ਦੇ ਦੌਰ ਦੇ ਵਿੱਚ ਜਦੋਂ ਗੁਜ਼ਰਦੇ ਹਾਂ, ਆਪਾਂ ਨੂੰ ਸੜਕਾਂ ਦੇ ਉੱਪਰ ਗੱਡੀਆਂ, ਮੋਟਰਸਾਈਕਲ, ਬੱਸ, ਇਹ ਆਮ ਦੇਖਣ ਨੂੰ ਮਿਲਦੇ ਨੇ। ਟ੍ਰੈਫਿਕ ਦੀ ਸਮੱਸਿਆ ਇਸ ਦੇ ਨਾਲ ਰਹਿੰਦੀ ਆ, ਪੋਲਿਊਸ਼ਨ ਇਸ ਦੇ ਨਾਲ ਬਹੁਤ ਜ਼ਿਆਦਾ ਵਰਤਦਾ ਹੈ। ਤਾਂ ਅੱਜ ਦਾ ਜਿਹੜਾ ਥੀਮ ਆ, ਇਸ ਦਾ ਮੁੱਖ ਮਕਸਦ ਆ ਕਿ ਕਾਰਬਨ ਨਿਕਾਸ ਨੂੰ ਘਟਾਉਣਾ, ਪ੍ਰਦੂਸ਼ਣ ਮੁਕਤ ਸਵਾਰੀ ਆਪਣਾ ਵਾਤਾਵਰਨ ਨੂੰ ਬਚਾ ਸਕਦੀ ਆ। ਜੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਟ੍ਰੈਫਿਕ ਤੋਂ ਮੁਕਤੀ ਦਿਵਾਉਣੀ, ਸ਼ਹਿਰਾਂ ਬਾਜ਼ਾਰਾਂ ਦੇ ਵਿੱਚ ਗੱਡੀਆਂ ਦੀ ਭੀੜ ਆ ਜੋ ਵੱਧਦੀ ਜਾ ਰਹੀ ਹੈ, ਅਤੇ ਸਾਈਕਲ ਇੱਕ ਅਜਿਹਾ ਸਾਧਨ ਹੈ, ਆਪਾਂ ਇਸ ਨੂੰ ਕਿਤੇ ਵੀ ਲਗਾ ਸਕਦੇ ਹਾਂ ਅਤੇ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਪੈਦਾ ਨਹੀਂ ਕਰਦਾ। ਅਤੇ ਦੂਜਾ, ਸਿਹਤਮੰਦ ਸ਼ਹਿਰੀ ਵਾਤਾਵਰਨ ਦੇ ਵਿੱਚ ਵੀ ਇਹ ਬਹੁਤ ਵੱਡਾ ਰੋਲ ਨਿਭਾਉਂਦਾ ਗਾ।
1: ਬਿਲਕੁਲ ਸਹੀ ਕਿਹਾ ਤੁਸੀਂ ਅਜੇ। ਅਤੇ ਦੋਸਤੋ, ਅਸੀਂ ਜਦੋਂ ਤਰੱਕੀ ਦੀ ਗੱਲ ਕਰਦੇ ਹਾਂ, ਤਰੱਕੀ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਅਸੀਂ ਵੱਡੀਆਂ ਗੱਡੀਆਂ ਵਿੱਚ ਭਾਵੇਂ ਬੈਠ ਜਾਈਏ, ਪਰ ਜੋ ਮਜ਼ਾ, ਜੋ ਅਸੀਂ ਦੇਖਦੇ ਹਾਂ ਮੌਜ ਹੈ, ਸਿਹਤ ਨੂੰ ਸੁਧਾਰਨ ਲਈ ਦੋ ਪਹੀਆਂ 'ਤੇ ਬਹਿ ਕੇ ਕਸਰਤ ਕਰਨਾ, ਆਪਣੀ ਬੋਡੀ ਨੂੰ ਐਕਟਿਵ ਕਰਨਾ ਹੈ, ਉਹ ਹੋਰ ਕਿੱਥੇ ਹੈ। ਸਿਰਫ ਇਹੀ ਨਹੀਂ, ਜੇ ਅਸੀਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ, ਤਾਂ ਮੈਂ ਅਤੇ ਅਜੇ ਅੱਜ ਤੁਹਾਡੇ ਨਾਲ ਕੁਝ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰਾਂਗੇ ਕਿ ਕਿਉਂਕਿ ਅੱਜ ਵਰਲਡ ਸਾਈਕਲ ਡੇ ਹੈ, ਅਸੀਂ ਸਾਈਕਲ ਦੀ ਜੋ ਇਤਿਹਾਸ ਸੀ ਉਹਦੇ 'ਤੇ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਲਈ ਇੱਕ ਸਾਈਕਲ ਜੋ ਹੈ ਇੱਕ ਬਹੁਤ ਸਧਾਰਨ ਜਿਹੀ ਮਸ਼ੀਨ ਹੈ, ਪਰ ਤੁਸੀਂ ਕਦੇ ਗੌਰ ਕਰਕੇ ਦੇਖਿਆ ਕਿ ਉਹ ਜੋ ਦੋ ਪਹੀਏ ਹੈ ਉਸ ਦੀ ਸਵਾਰੀ ਨੇ ਜੋ ਹੈ ਇਨਸਾਨ ਦੇ ਇਤਿਹਾਸ ਨੂੰ ਕਿਵੇਂ ਬਦਲ ਕੇ ਰੱਖਿਆ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਲੱਕੜ ਦੇ ਫਰੇਮ ਤੋਂ ਹਾਈ ਟੈਕ ਸਾਈਕਲ ਦੀ ਟੈਕਨੋਲੋਜੀ ਨੇ ਕਿਵੇਂ ਪੂਰੀ ਦੁਨੀਆ ਨੂੰ ਦਿਲਚਸਪ ਕਰਕੇ ਰੱਖਤਾ। ਸੋ ਕਹਾਣੀ ਜਿਹੜੀ ਹੈ ਨਾ, ਉਹ ਸ਼ੁਰੂ ਹੋਈ ਸੀ 1817 ਵਿੱਚ ਜਰਮਨੀ ਤੋਂ। ਉੱਥੋਂ ਦੀ ਇੱਕ ਜਿਹੜੇ ਇਨਵੈਂਟਰ ਸੀ ਬੈਰਨ ਕਾਰਲ ਵਨ ਰੇਸ, ਉਹਨਾਂ ਨੇ ਦੁਨੀਆ ਦਾ ਪਹਿਲਾ ਦੋ ਪਹੀਆ ਵਾਹਨ ਬਣਾਇਆ ਸੀ। ਇਸ ਨੂੰ ਲੋਫ ਮਸ਼ੀਨ ਯਾਨੀ ਚੱਲਣ ਵਾਲੀ ਮਸ਼ੀਨ ਕਿਹਾ ਗਿਆ। ਇਹ ਪੂਰੀ ਤਰ੍ਹਾਂ ਲੱਕੜ ਦੀ ਬਣੀ ਸੀ, ਇਸ ਵਿੱਚ ਕੋਈ ਪੈਡਲ, ਕੋਈ ਚੇਨ ਅਤੇ ਕੋਈ ਗੇਅਰ ਨਹੀਂ ਸੀ। ਰਾਈਡਰ ਨੂੰ ਸੀਟ 'ਤੇ ਬੈਠ ਕੇ ਆਪਣੇ ਪੈਰਾਂ ਨਾਲ ਜ਼ਮੀਨ ਨੂੰ ਪਿੱਛੇ ਧੱਕਣਾ ਪੈਂਦਾ ਸੀ। ਤੁਹਾਨੂੰ ਪਤਾ, ਲੋਕਾਂ ਨੇ ਨਾ ਇਸ ਚੀਜ਼ ਦਾ ਮਜ਼ਾਕ ਵੀ ਬਹੁਤ ਉਡਾਇਆ ਅਤੇ ਇਹਦਾ ਨਾਮ ਜੋ ਹੈ ਡੈਂਡੀ ਹੋਰਸ ਦਾ ਨਾਮ ਰੱਖ ਦਿੰਦਾ। ਪਰ ਇਸ ਦਾ ਜੋ ਇਤਿਹਾਸ ਹੈ ਨਾ, ਉਹ ਸਭ ਤੋਂ ਪਹਿਲਾਂ ਇੱਕ ਵੱਡੀ ਨੀਂਹ ਬਣ ਕੇ ਰਹਿ ਗਿਆ।
2: ਬਿਲਕੁਲ ਸ਼ਰੀਨ, ਜਿਵੇਂ ਤੁਸੀਂ ਸਾਈਕਲ ਦੇ ਇਤਿਹਾਸ ਦੀ ਗੱਲ ਕਰ ਰਹੇ ਹੋ ਤਾਂ ਜਿਵੇਂ ਤੁਸੀਂ ਪੈਡਲ ਦੀ ਗੱਲ ਕੀਤੀ, ਦਰਸ਼ਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੋਣੀ ਕਿ ਪੈਡਲ, ਕਿਉਂਕਿ ਪੈਡਲ ਤੋਂ ਬਿਨਾਂ ਜੇਕਰ ਅੱਜ ਦੇ

0: ਸਾਈਕਲ ਨੂੰ ਦੇਖਿਆ ਜਾਵੇ ਤਾਂ ਸਾਈਕਲ ਅੱਗੇ ਵੱਲ ਨਹੀਂ ਵਧਿਆ ਜਾ ਸਕਦਾ, ਤਾਂ ਪੈਡਲ ਦੀ ਖੋਜ ਕਿਵੇਂ ਹੋਈ? ਤਾਂ ਮੈਂ ਪੈਡਲ ਦੀ ਖੋਜ ਬਾਰੇ ਤੁਹਾਨੂੰ ਦੱਸੂਗਾ, ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਸਾਈਕਲ ਦਾ ਜੋ ਪੈਡਲ ਆ, ਇਸ ਦੀ ਖੋਜ 1860 ਦੇ ਦਹਾਕੇ ਦੇ ਵਿੱਚ ਹੋਈ ਸੀ। ਸ਼ੁਰੂਆਤੀ ਸਾਈਕਲ ਆ ਜਿਨ੍ਹਾਂ ਨੂੰ ਡਰੈਜ਼ੀਨ ਜਾਂ ਰਨਿੰਗ ਮਸ਼ੀਨ ਕਿਹਾ ਜਾਂਦਾ ਸੀ, ਉਹ ਜਿਹੜੇ ਸਾਈਕਲ ਸੀ ਉਹ ਬਿਨਾਂ ਪੈਡਲ ਤੋਂ ਹੁੰਦੇ ਸੀ, ਭਾਵ ਕਿ ਜਿਹੜਾ ਸਵਾਰ ਸੀ ਆਪਣੇ ਸਾਈਕਲ ਨੂੰ ਜ਼ਮੀਨ ਨੂੰ ਨਾਲ ਧੱਕ ਕੇ ਅੱਗੇ ਵੱਲ ਨੂੰ ਤੋਰਦਾ ਸੀ। ਪਰ ਬਾਅਦ ਦੇ ਵਿੱਚ 1863 ਦੇ ਆਸ ਪਾਸ ਦੋ ਵਿਗਿਆਨੀਆਂ ਦੇ ਵੱਲੋਂ ਸਾਈਕਲ ਦੇ ਪੈਡਲ ਦੀ ਖੋਜ ਕੀਤੀ ਗਈ, ਜਿਨ੍ਹਾਂ ਦੇ ਵਿੱਚ ਪੀਰ ਮੈਸੋਰ ਅਤੇ ਪੀਰ ਲਾਲਮੇਟ ਸੀ। ਤਾਂ ਉਸਦੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਪਹੀਏ ਦੇ ਨਾਲ ਪੈਡਲ ਨੂੰ ਜੋੜਿਆ ਗਿਆ ਅਤੇ ਇਸ ਨਵੇਂ ਜ਼ਡੈਨ ਨੂੰ ਵੈਲਸਪੀਡ ਜਾਂ ਬੋਮ ਸ਼ੇਕਰ ਕਿਹਾ ਗਿਆ ਅਤੇ ਆਧੁਨਿਕ ਸਾਈਕਲ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਤਾਂ ਅੱਜ ਵਰਤੀ ਜਾਣ ਵਾਲੀ ਚੇਨ ਅਤੇ ਪਿਛਲੇ ਪਹੀਏ ਨਾਲ ਚੱਲਣ ਵਾਲੀ ਸਾਈਕਲ ਦਾ ਵਿਕਾਸ 1880 ਦੇ ਦਹਾਕੇ ਦੇ ਵਿੱਚ ਹੋਇਆ ਸੀ, ਜਿਸ ਨੇ ਸਾਈਕਲ ਨੂੰ ਹੋਰ ਸੁਰੱਖਿਅਤ ਅਤੇ ਆਸਾਨ ਬਣਾ ਦਿੱਤਾ ਸੀ।
1: ਬਿਲਕੁਲ ਸਹੀ ਕਿਹਾ ਜੇ ਤੁਸੀਂ, ਅਸੀਂ ਦੇਖਦੇ ਹਾਂ ਨਾ ਕਿ ਜਿਵੇਂ ਜਿਵੇਂ ਲੋਕਾਂ ਨੂੰ ਰਫਤਾਰ ਦੀ ਭੁੱਖ ਲੱਗੀ, 1870 ਵਿੱਚ ਵੀ ਬ੍ਰਿਟੇਨ ਦੇ ਜੇਮਸ ਸਟਾਰਲੇ ਨੇ ਇੱਕ ਅਨੋਖਾ ਸਾਈਕਲ ਬਣਾਇਆ। ਇਸ ਦਾ ਅਗਲਾ ਪਹੀਆ ਜੋ ਹੈ ਉਹ ਬਹੁਤ ਵੱਡਾ ਸੀ ਅਤੇ ਪਿਛਲਾ ਪਹੀਆ ਨਾ ਬਹੁਤ ਛੋਟਾ ਹੁੰਦਾ ਸੀ। ਇਸ ਨੂੰ ਜੋ ਹੈ ਬ੍ਰਿਟਿਸ਼ ਸਿੱਕਿਆਂ ਦੇ ਨਾਮ 'ਤੇ ਪੈਨੀ ਫਾਰਥਿੰਗ ਕਿਹਾ ਗਿਆ। ਅਗਲਾ ਪਹੀਆ ਵੱਡਾ ਹੋਣ ਕਰਕੇ ਇਹ ਇੱਕ ਪੈਡਲ ਜੋ ਹੈ ਨਾ ਮਾਰਨ 'ਤੇ ਬਹੁਤ ਦੂਰ ਜਾਂਦਾ ਸੀ, ਪਰ ਇਹ ਬਹੁਤ ਖਤਰਨਾਕ ਸੀ ਕਿਉਂਕਿ ਪਹਿਲਾਂ ਜਿਹੜੀਆਂ ਸੜਕਾਂ ਉਹਨਾਂ 'ਚ ਇੰਨੀਆਂ ਤਬਦੀਲੀਆਂ ਅੱਜ ਦੇ ਦੌਰ 'ਚ ਜੇ ਅਸੀਂ ਦੇਖੀਏ ਉਨੀਆਂ ਨਹੀਂਆਂ ਸੀ। ਉਹ 'ਚ ਪੱਥਰ ਵਗੈਰਾ ਕਾਫੀ ਸੀ ਅਤੇ ਜਦੋਂ ਪੈਡਲ ਨਾਲ ਵੱਜਦਾ ਸੀ ਅਤੇ ਛੋਟੇ ਪੱਥਰ ਜੋ ਹੈ ਨਾ ਉਹ ਪਿੱਛੇ ਵਾਲੇ ਜਿਹੜੇ ਪਹੀਏ ਹੈ ਉਹਦੇ ਨਾਲ ਟੱਕਰ ਜਾਂਦੇ ਸੀ ਅਤੇ ਐਕਸੀਡੈਂਟ ਹੋ ਜਾਂਦਾ ਸੀ, ਜਿਹੜਾ ਰਾਈਡਰ ਹੈ ਉਹਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਸੀ। ਫਿਰ ਜਦੋਂ ਇਹ ਹਾਦਸਾ ਕਿਸੇ ਨਾਲ ਹੁੰਦਾ ਸੀ ਤਾਂ ਉਸ ਨੂੰ ਹੈਡਰ ਕਿਹਾ ਜਾਂਦਾ ਸੀ। ਸਿਰਫ ਇਹੀ ਨਹੀਂ ਦੋਸਤੋ, ਜਿਹੜੀ ਸਾਈਕਲ ਹੈ ਨਾ ਉਸਦਾ ਇਤਿਹਾਸ ਸਭ ਤੋਂ ਵੱਡਾ ਮੋੜ ਜੋ ਹੈ 1885 ਵਿੱਚ ਜੇਮਸ ਸਟਾਰਲੇ ਦੇ ਭਤੀਜੇ ਜੌਨ ਕੈਮ ਸਟਾਰਲੇ ਨੇ ਰੋਵਰ ਸੇਫਟੀ ਬਾਈਸਾਈਕਲ ਜੋ ਹੈ ਉਹ ਬਣਾਇਆ। ਇਸ ਨੇ ਸਾਈਕਲ ਦੇ ਰੂਪ ਦੀ ਪੂਰੀ ਤਰ੍ਹਾਂ ਜੋ ਹੈ ਉਹ ਨੀ ਜੇ ਅਸੀਂ ਅੱਜ ਦੇ ਦੌਰ ਵਿੱਚ ਦੇਖੀਏ ਉਹ ਅਲੱਗ ਕਰ ਦਿੱਤੀ। ਸਿਰਫ ਇਹੀ ਨਹੀਂ, ਜਿਹੜੇ ਦੋਵੇਂ ਪਹੀਏ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਈਆਂ ਦੇ ਪੈਡਲ ਨਹੀਂ ਸੀਗੇ, ਉਹ ਦੋ ਪਹੀਏ ਜਿਹੜੇ ਸੀਗੇ ਉਹ ਬਰਾਬਰ ਬਣਾ ਦਿੱਤੇ। ਜਿਹੜਾ ਪੈਡਲ ਸੀ ਉਹ ਅਗਲੇ ਵਾਲੇ ਟਾਇਰ ਨੂੰ ਛੱਡ ਕੇ ਵਿਚਾਲੇ ਰੱਖਿਆ ਅਤੇ ਪਿਛਲੇ ਵਾਲੇ ਟਾਇਰ ਦੀ ਚੇਨ ਨਾਲ ਜੋੜ ਦਿੱਤਾ ਤਾਂ ਕਿ ਸੰਤੁਲਨ ਬਣਿਆ ਰਹੇ।
0: ਬਿਲਕੁਲ ਸ਼ਰੀਨ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਟੈਕਨੋਲੋਜੀ ਦੇ ਨਾਲ ਨਾ ਆਉਣ ਨਾਲ ਬਹੁਤ ਕੁਛ ਬਦਲਿਆ ਗਿਆ, ਨਾ ਸਿਰਫ ਸਾਈਕਲ ਦੇ ਪੈਡਲ ਹੀ ਬਦਲਣੇ ਬਲਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਬਦਲੀਆਂ ਨੇ। ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਲੋਕ ਕਿਤੇ ਨਾ ਕਿਤੇ ਸਾਈਕਲ ਤੋਂ ਵੀ ਦੂਰ ਹੁੰਦੇ ਦਿਖਾਈ ਦੇ ਰਿਹਾ। ਅੱਜ ਇਹ ਇੱਕ ਵੱਡੀ ਸਮੱਸਿਆ, ਕਿਉਂਕਿ ਲੋਕ ਨਾ ਆਵਾਜਾਈ ਦੇ ਸਾਧਨ ਵਧਣ ਦੇ ਨਾਲ ਲੋਕ ਵੀ ਆਪਣੇ ਜੀਵਨ ਨੂੰ ਉਨਾ ਹੀ ਸੁਰੱਖਿਅਤ ਕਰ ਲਿਆ ਅਤੇ ਆਪਣੇ ਜੀਵਨ ਨੂੰ ਉਨਾ ਹੀ ਉਹ ਕਹਿ ਲਈ ਵੀ ਲਾਭਦਾਇਕ ਤਰੀਕੇ ਦੇ ਨਾਲ ਮਾਨਣਾ ਚਾਹੁੰਦੇ ਤਾਂ ਸਾਈਕਲ ਤੋਂ ਦੂਰ ਹੁੰਦੇ ਯਾਰ। ਪਰ ਜੇਕਰ ਸਾਈਕਲ ਦਾ ਇਤਿਹਾਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਾਈਕਲ ਦਾ ਇਤਿਹਾਸ ਬੜਾ ਹੀ ਰੁਚੀਕਰ ਤਾ, ਅਤੇ ਜਦੋਂ ਵੀ ਕਿਸੇ ਦੇ ਮਨ ਦੇ ਵਿੱਚ ਆਪਾਂ ਸਾਈਕਲ ਦੀ ਗੱਲ ਕਰਦੇ ਹਾਂ ਜਾਂ ਸਾਈਕਲ ਸ਼ਬਦ ਸੁਣਦੇ ਹਾਂ ਤਾਂ ਉਹ ਬਚਪਨ ਦੇ ਦਿਨ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ, ਸਕੂਲ ਜਾਣਾ ਜਾਂ ਆਪਣੇ ਸਾਥੀਆਂ ਦੇ ਨਾਲ ਖੇਡਣ ਜਾਣਾ, ਤਾਂ ਆਪਾਂ ਬਿਨਾਂ ਸਾਈਕਲ ਤੋਂ ਘਰ ਤੋਂ ਬਾਹਰ ਨਹੀਂ ਸੀ ਨਿਕਲਦੇ, ਆਪਾਂ ਸਾਈਕਲ ਚੱਕਦੇ ਸੀ। ਬੇਸ਼ੱਕ ਆਪਾਂ ਕਈ ਵਾਰ ਡਿੱਗੇ ਆਗੇ, ਕਈ ਵਾਰ ਆਪਣੇ ਜਿਹੜੇ ਸੱਟਾਂ ਵੀ ਲੱਗੀਆਂ ਨੇ ਆਪਾਂ ਬਹੁਤ ਵਾਰ ਡਿੱਗਿਆਂਗੇ, ਪਰ ਉਸ ਦੇ ਬਾਵਜੂਦ ਵੀ ਆਪਣੇ ਮਨ ਦੇ ਵਿੱਚ ਇੱਕ ਦਿਲੀ ਇੱਛਾ ਸੀ ਵੀ ਨਹੀਂ ਮੈਂ ਇਹ ਕਰਨਾ ਗਾ, ਮੈਂ ਸਾਈਕਲ ਚਲਾਉਣਾ। ਕਿਉਂਕਿ ਉਹ ਜਦੋਂ ਆਪਾਂ ਪਹਿਲਾਂ ਕੜੈਂਚੀ ਕਹਿੰਦੇ ਹੁੰਦੇ ਸੀ ਵੀ ਕੜੈਂਚੀ ਪਾ ਕੇ ਸਾਈਕਲ ਚਲਾਉਣਾ, ਆਪਾਂ ਉਹ ਚਲਾਉਂਦੇ ਸੀ। ਫਿਰ ਕੜੈਂਚੀ ਤੋਂ ਬਾਅਦ ਆਪਾਂ ਹੌਲੀ ਹੌਲੀ ਕਾਠੀ 'ਤੇ ਆ ਗਏ, ਕਾਠੀ ਤੋਂ ਬਾਅਦ ਫਿਰ ਹੱਥ ਛੱਡ ਕੇ ਸਾਈਕਲ ਚਲਾਉਣਾ, ਨਾਲ ਨਾਲ ਗੀਤ ਗਾਉਣੇ, ਤਾਂ ਬਹੁਤ ਸਾਰੇ ਪੰਜਾਬੀ ਗੀਤ ਵੀ ਆਪਾਂ ਸਾਈਕਲ ਦੇ ਨਾਲ ਜੁੜੇ ਹੋਏ ਗਾਉਂਦੇ ਸੀ। ਸੋ ਉਹ ਚੀਜ਼ਾਂ ਨੇ ਨਾ ਜੋ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹਦੇ ਨਾਲ ਇੱਕ ਤਾਂ ਸਾਡਾ ਸਰੀਰ ਬੰਦ ਸੀ, ਇਹ ਤਾਂ ਹੈ ਵੀ ਜਦੋਂ ਆਪਾਂ ਕੁਛ ਨਾ ਕੁਛ ਕਰਾਂਗੇ, ਹੱਥ ਪੈਰ ਮਾਰਾਂਗੇ ਤਾਂ ਆਪਣਾ ਸਰੀਰ ਬਣੂਗਾ, ਪਰ ਉਸ ਦੇ ਨਾਲ ਇੱਕ ਜੋ ਮਨੋਰੰਜਨ ਸੀ, ਸਮਾਂ ਵੀ ਆਪਾਂ ਵਧੀਆ ਬਤੀਤ ਕਰਦੇ ਸੀ, ਤਾਂ ਉਹ ਵੱਖਰੀਆਂ ਚੀਜ਼ਾਂ ਸੀ।
1: ਬਿਲਕੁਲ ਸਹੀ ਕਿਹਾ ਜੇ ਤੁਸੀਂ। ਸਿਰਫ ਇਹੀ ਨਹੀਂ, ਜਦੋਂ ਅਸੀਂ ਹੁਣ ਇਤਿਹਾਸ ਦੀ ਗੱਲ ਕੀਤੀ ਕਿ ਕਿਵੇਂ ਟਾਇਰ ਦੀ ਖੋਜ ਹੋਈ, ਟਾਇਰ ਦੀ ਖੋਜ ਵੀ 1888 ਵਿੱਚ ਕੀਤੀ ਗਈ ਸੀ, ਜਿਸ ਨੂੰ ਨਿਊਮੈਟਿਕ ਟਾਇਰ ਨਾਲ ਜਾਣਿਆ ਜਾਂਦਾ ਸੀ। ਅਤੇ ਇਹੀ ਜੋ ਪੀਰੀਅਡ ਹੈ ਜਦੋਂ ਅਸੀਂ ਹਾਈਟੈਕ ਸਾਈਕਲਸ ਦੀ ਵੀ ਗੱਲ ਕਰਦੇ ਹਾਂ, ਪੂਰੀ ਜਦੋਂ ਸਾਈਕਲ ਦੀ ਖੋਜ ਹੋਈ ਤਾਂ ਉਸ ਨੂੰ ਜੋ ਹੈ ਇੱਕ ਗੋਲਡਨ ਪੀਰੀਅਡ ਕਿਹਾ ਗਿਆ ਸੀ। ਅਸੀਂ ਬਹੁਤ ਚੀਜ਼ਾਂ ਦੇਖਦੇ ਹਾਂ, ਅਸੀਂ ਆਪਣੇ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਿ ਕਿਵੇਂ ਜੋ ਹੈ ਸਾਈਕਲ ਇੱਕ ਸਾਡਾ ਬੇਸਿਕ

0: ਤਾਂ ਬਿਲਕੁਲ ਸ਼ਰੀਨ, ਜਿਵੇਂ ਆਪਾਂ ਅੱਜ ਸਾਈਕਲ ਦੇ ਦਿਵਸ ਦੀ ਗੱਲ ਕਰ ਰਹੇ ਸੀ, ਤਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਈਕਲ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਉਹ ਸਾਧਨ ਆ ਜੋ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ। ਜੇਕਰ ਮੈਂ ਸਰੋਤਿਆਂ ਨੂੰ ਵੀ ਸਵਾਲ ਕਰਾਂ ਕਿ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਗੱਡੀ ਕਿਹੜੀ ਸੀ, ਤਾਂ ਸਰੋਤਿਆਂ ਦੇ ਮਨਾਂ ਦੇ ਵਿੱਚ ਵੀ ਇਹੀ ਹੋਣਾ, ਸਾਈਕਲ, ਕਿਉਂਕਿ ਸਾਈਕਲ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਸ਼ਰੀਨ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਾਈਕਲ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦਾ ਗਾ, ਇੰਧਨ ਦੀ ਬੱਚਤ ਕਰਦਾ ਗਾ, ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਸਰੀਰਕ ਤੌਰ 'ਤੇ ਵੀ ਬਹੁਤ ਜ਼ਿਆਦਾ ਲਾਭ ਨੇ। ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਕੋਲ ਕਸਰਤ ਕਰਨ ਦੇ ਲਈ ਬਿਲਕੁਲ ਵੀ ਸਮਾਂ ਨਹੀਂ ਆ। ਲੋਕ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਵਿਅਸਤ ਹੋ ਚੁੱਕੇ ਨੇ ਕਿ ਉਹ ਬਿਲਕੁਲ ਵੀ ਆਪਣੇ ਸਰੀਰ ਨੂੰ ਟਾਈਮ ਨਹੀਂ ਦੇ ਪਾ ਰਹੇ, ਜਿਸ ਕਾਰਨ ਬਹੁਤ ਤਰੀਕੇ ਦੀਆਂ ਉਹਨਾਂ ਨੂੰ ਬਿਮਾਰੀਆਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਵਿੱਚ ਜੇਕਰ ਖਾਸ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਦਿਲ ਦੀਆਂ ਬਿਮਾਰੀਆਂ ਨੇ, ਬਲੱਡ ਪ੍ਰੈਸ਼ਰ ਆਮ ਲੋਕਾਂ ਦੇ ਵਿੱਚ ਰਹਿੰਦਾ ਗਾ, ਇਸੇ ਤਰ੍ਹਾਂ ਦੇ ਨਾਲ ਮੋਟਾਪਾ, ਸ਼ੂਗਰ, ਤਾਂ ਇਹ ਬਿਮਾਰੀਆਂ ਨੇ ਜੋ ਲੋਕਾਂ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ। ਅਤੇ ਡਾਕਟਰ ਵੀ ਇਹੀ ਸਲਾਹ ਦਿੰਦੇ ਨੇ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਤਾਂ ਘੱਟੋ ਘੱਟ 30 ਮਿੰਟ ਤੁਸੀਂ ਸਰੀਰਕ ਕਸਰਤ ਤੁਹਾਨੂੰ ਕਰਨੀ ਚਾਹੀਦੀ ਹੈ। ਪਰ ਜੇਕਰ ਜਿਨ੍ਹਾਂ ਲੋਕਾਂ ਦੇ ਕੋਲ ਸਮਾਂ ਨਹੀਂ ਆ, ਤਾਂ ਉਹ ਇੱਕ ਸਾਈਕਲ ਚਲਾਉਣ ਦੇ ਨਾਲ ਆਪਣੀਆਂ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ, ਕਿਉਂਕਿ ਸਾਈਕਲ ਹੈ ਨਾ ਜਿਹੜਾ ਇੱਕ ਇਹ ਬਹੁਤ ਹੀ ਸ਼ਾਨਦਾਰ ਆਪਾਂ ਕਹਿ ਸਕਦੇ ਹਾਂ ਕਿ ਸਰੀਰ ਦੀ ਕਸਰਤ ਹੈ। ਇਹ ਮਾਂ
1: ਸਹੀ ਕਿਹਾ ਤੁਸੀਂ ਅਜੇ, ਬਿਲਕੁਲ ਸਹੀ ਕਿਹਾ ਤੁਸੀਂ ਅਜੇ। ਅਤੇ ਮੈਂ ਇੱਕ ਗੱਲ ਨਾ ਸਿੱਖੀ ਹੈ ਸਾਈਕਲ ਤੋਂ ਕਿ ਅਸੀਂ ਸਾਈਕਲ 'ਤੇ ਸੰਤੁਲਨ ਬਣਾ ਰਹੇ ਹਾਂ, ਸਿਰਫ ਅਸੀਂ ਸਾਈਕਲ ਦਾ ਸੰਤੁਲਨ ਨਹੀਂ ਬਣਾ ਰਹੇ ਬਲਕਿ ਅਸੀਂ ਆਪਣੇ ਸਰੀਰ ਨੂੰ ਵੀ ਸੰਤੁਲਿਤ ਕਰ ਰਹੇ ਹਾਂ। ਤੁਸੀਂ ਗੱਲ ਕੀਤੀ ਕਿ ਕਿਵੇਂ ਸਾਨੂੰ 30 ਮਿੰਟ ਜੋ ਹੈ ਕਸਰਤ ਕਰਨੀ ਚਾਹੀਦੀ ਹੈ, ਉਹਦੇ ਨਾਲ ਨਾਲ ਜੇ ਅਸੀਂ ਦੇਖੀਏ ਸਾਡੇ

0: ਸਰੀਰ ਦੇ ਜਿਹੜੇ ਵੱਖ ਵੱਖ ਹਿੱਸੇ ਹੈ, ਜੇ ਅਸੀਂ ਵੈਸਟੀਬੂਲਰ ਸਿਸਟਮ ਦੀ ਗੱਲ ਕਰੀਏ, ਜੋ ਕਿ ਸਾਡੇ ਕੰਨ ਦੇ ਅੰਦਰ ਅੰਦਰਲੇ ਹਿੱਸੇ ਹੁੰਦੇ ਆ, ਉਹਨਾਂ ਨੂੰ ਵੀ ਠੀਕ ਕਰਦਾ ਹੈ। ਸਾਡੇ ਜਿਹੜੇ ਮਾਸਪੇਸ਼ੀ ਹੈ, ਸਾਡੀਆਂ ਅੱਖਾਂ ਹੈ, ਅਤੇ ਕਾਫੀ ਬਿਮਾਰੀਆਂ ਜੋ ਅਜੇ ਤੁਸੀਂ ਹੁਣੀ ਦੱਸੀਆਂ, ਉਸ ਨੂੰ ਜੋ ਹੈ ਇੱਕ ਬੈਲੈਂਸ ਵਿੱਚ ਬਣਾ ਕੇ ਰੱਖਦਾ ਹੈ। ਸਾਡਾ ਜਿਹੜਾ ਸਰੀਰ ਦਾ ਢਾਂਚਾ ਹੈ, ਉਸ ਦਾ ਪੋਸਚਰ ਹੈ, ਉਸ ਨੂੰ ਸੁਧਾਰਦਾ ਹੈ। ਅਤੇ ਈਵਨ ਜੇ ਸਾਡੀ ਉਮਰ ਵੀ ਵੱਧ ਜਾਂਦੀ ਹੈ ਨਾ, ਤਾਂ ਸਾਡਾ ਜਿਹੜਾ ਸਰੀਰ ਹੈ, ਉਸ ਵਿੱਚ ਕਾਫੀ ਸਾਰੀਆਂ ਐਸੀਆਂ ਬਿਮਾਰੀਆਂ ਹੁੰਦੀਆਂ ਜੋ ਕਿ ਸਾਨੂੰ ਇੰਨੀ ਛੇਤੀ ਨਹੀਂ ਆਉਂਦੀਆਂ। ਜੇ ਅੱਜ ਅਸੀਂ ਸ਼ਹਿਰਾਂ ਦੀ ਗੱਲ ਕਰੀਏ, ਤਾਂ ਸਾਡੇ ਸ਼ਹਿਰਾਂ ਵਿੱਚ ਨਾ ਹਵਾ ਪ੍ਰਦੂਸ਼ਣ ਜੋ ਹੈ ਉਹ ਕਾਫੀ ਖਤਰਨਾਕ ਪੱਧਰ 'ਤੇ ਹੈ। ਅਤੇ ਅਸੀਂ ਜਦੋਂ ਗੱਲ ਕਰਦੇ ਹਾਂ ਸਾਈਕਲ ਦੀ, ਸਾਈਕਲ ਇੱਕ ਅਜਿਹਾ ਸਾਧਨ ਹੈ ਜੋ ਕਿ ਨਾ ਹੀ ਕੋਈ ਹਵਾ ਪ੍ਰਦੂਸ਼ਣ ਸਾਨੂੰ ਦਿੰਦਾ ਹੈ, ਨਾ ਹੀ ਕੋਈ ਨੋਇਸ ਪੋਲਿਊਸ਼ਨ। ਕੋਈ ਵੀ ਅਸੀਂ ਦੇਖਦੇ ਹਾਂ ਕਿੰਨਾ ਟ੍ਰੈਫਿਕ ਹੈ ਆਲੇ ਦੁਆਲੇ ਸਾਡੇ, ਜਦੋਂ ਵੀ ਅਸੀਂ ਜਾਂਦੇ ਹਾਂ, ਅਤੇ ਟ੍ਰੈਫਿਕ 'ਚ ਜਦੋਂ ਸਾਧਨ ਅਲੱਗ ਅਲੱਗ ਹੁੰਦੇ, ਉਹਨਾਂ 'ਚੋਂ ਕਿੰਨੀਆਂ ਹਾਰਮਫੁਲ ਗੈਸਿਸ ਹੁੰਦੀਆਂ, ਜਿਵੇਂ ਕਿ ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ, ਉਹ ਸਾਡੇ ਜਿਹੜੇ ਵਾਤਾਵਰਨ ਹੈ ਉਸਨੂੰ ਕਾਫੀ ਜੋ ਹੈ ਅਫੈਕਟ ਕਰਦੀਆਂ ਨੇ। ਅਸੀਂ ਸਾਈਕਲ ਦੀ ਗੱਲ ਕਰੀਏ, ਤਾਂ ਇਹ ਨਾ ਤਾਂ ਕੋਈ ਸਾਨੂੰ ਨੁਕਸਾਨਦਾਇਕ ਗੈਸ ਦਿੰਦਾ, ਸਿਰਫ ਇੱਕ ਟਾਇਰ 'ਤੇ ਚੱਲਦਾ, ਅਤੇ ਇਸ 'ਤੇ ਸਾਨੂੰ ਕੋਈ ਲਾਇਸੈਂਸ ਦੀ ਵੀ ਲੋੜ ਨਹੀਂ ਪੈਂਦੀ। ਇਸ ਨੂੰ ਬੱਚਾ ਵੀ ਚਲਾ ਸਕਦਾ, ਬਜ਼ੁਰਗ ਵੀ ਚਲਾ ਸਕਦਾ, ਅਤੇ ਨਾਲ ਹੀ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਚਲਾ ਸਕਦੀਆਂ, ਅਤੇ ਛੋਟੇ ਮੋਟੇ ਕੰਮ ਜਿਹੜੇ ਉਹ ਕਾਫੀ ਹੱਦ ਤੱਕ ਅਸੀਂ ਪੂਰੇ ਕਰ ਸਕਦੇ ਹਾਂ।
1: ਬਿਲਕੁਲ ਸ਼ਰੀਨ, ਜਿਵੇਂ ਤੁਸੀਂ ਗੱਲ ਕਰ ਰਹੇ ਕਿ ਹਰ ਵਰਗ ਤੱਕ ਸਾਈਕਲ ਦੀ ਪਹੁੰਚ ਆ ਜੋ ਬਿਲਕੁਲ ਆਸਾਨ ਆ, ਚਾਹੇ ਉਹ ਇੱਕ ਵਿਦਿਆਰਥੀ ਹੋਵੇ, ਚਾਹੇ ਉਹ ਆਮ ਘਰ ਦਾ ਕੋਈ ਹੋਵੇ, ਚਾਹੇ ਉਹ ਕਿਸਾਨ ਹੋਵੇ, ਹਰ ਇੱਕ ਸਾਈਕਲ ਨੂੰ ਆਪਣੇ ਰੋਜ਼ਾਨਾ ਕੰਮਾਂ ਦੇ ਵਿੱਚ ਵਰਤ ਸਕਦਾ। ਬੇਸ਼ੱਕ ਆਪਾਂ ਨੇ ਬਾਜ਼ਾਰ ਤੱਕ ਜਾਣਾ, ਅੱਜ ਤਾਂ ਆਪਾਂ ਮੋਟਰਸਾਈਕਲ ਤੋਂ ਬਿਨਾਂ ਜਾਂਦੇ ਨਹੀਂ, ਪਰ ਪੁਰਾਣੇ ਸਮੇਂ ਦੀ ਜੇਕਰ ਗੱਲ ਕਰੀਏ, ਸਾਡੇ ਬਜ਼ੁਰਗ ਸਾਈਕਲ ਲੈ ਕੇ ਜਾਂਦੇ ਹੁੰਦੇ ਸੀ, ਉਹ ਸਾਈਕਲ ਲੈ ਕੇ ਬਾਜ਼ਾਰ ਨੂੰ ਚਲੇ ਜਾਂਦੇ ਸੀ, ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਜਾਂਦੇ ਸੀ, ਉਹ ਫਿਰ ਨਾਲ ਖਾਣ ਪੀਣ ਦੀਆਂ ਚੀਜ਼ਾਂ ਵੀ ਉਸੇ ਤਰ੍ਹਾਂ ਦੀ ਰੱਖਦੇ, ਤਾਂ ਉਹਨਾਂ ਦੀ ਸਿਹਤ ਨਾ ਜਿਹੜੀ ਆਪਣੇ ਆਪ ਹੀ ਬਣਦੀ ਰਹਿੰਦੀ ਸੀ। ਤਾਂ ਇਹ ਇੱਕ ਤਾਂ ਸਸਤਾ ਸਾਧਨ ਆ ਇਹ ਕਹਿ ਲਓ ਹੈ ਨਾ, ਤਾਂ ਇੱਕ ਵਾਤਾਵਰਣ ਨੂੰ ਇਹ ਪੂਰਾ ਪ੍ਰਦੂਸ਼ਿਤ ਹੋਣ ਤੋਂ ਬਚਾਉਂਦਾ, ਆਪਣੇ ਸਰੀਰ ਨੂੰ ਬਿਲਕੁਲ ਠੀਕ ਰੱਖਦਾ। ਤਾਂ ਇਸ ਦੇ ਨਾਲ ਨਾ ਇੱਕ ਹੋਰ ਬਹੁਤ ਖਾਸ ਗੱਲ ਇਹ ਆ ਕਿ ਬਹੁਤ ਸਾਰੇ ਜਿਹੜੇ ਦੇਸ਼ ਨੇ ਨਾ ਉਹ ਹੁਣ ਇਸ ਵੱਲ ਵੱਧ ਰਹੇ ਨੇ, ਜਿਹੜੀ ਸਾਈਕਲ ਦੀ ਉਪਲਬਧਤਾ ਨੂੰ ਵਧਾਉਣ ਦੇ ਲਈ ਉਹ ਕਰ ਰਹੇ ਨੇ, ਜਾਂ ਸਾਈਕਲ ਦੇ ਜੋ ਫਾਇਦੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ, ਉਸ ਦੇ ਲਈ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਸਾਈਕਲ ਟਰੈਕ ਆ ਜੋ ਬਣਾਉਣੇ ਸ਼ੁਰੂ ਕਰ ਦਿੱਤੇ ਗਏ, ਅਤੇ ਭਾਰਤ ਦੇ ਵਿੱਚ ਵੀ ਇਹ ਚੀਜ਼ ਆ ਜੋ ਸ਼ੁਰੂ ਹੋ ਚੁੱਕੀ ਆ, ਤਾਂ ਆਮ ਲੋਕਾਂ ਤੱਕ ਵੀ ਉਹ ਸੁਵਿਧਾ ਬਹੁਤ ਜਲਦ ਹੀ ਪਹੁੰਚੇਗੀ।
0: ਬਿਲਕੁਲ ਸਹੀ ਕਿਹਾ ਤੁਸੀਂ। ਦੇਖੋ ਕਿ ਜੇ ਅਸੀਂ ਇੱਕ ਛੋਟੇ ਸਟੈਪ ਵੀ ਲੈਂਦੇ ਹਾਂ ਨਾ, ਛੋਟਾ ਸਟੈਪ ਬਹੁਤ ਹੀ ਵੱਡੀਆਂ ਵੱਡੀਆਂ ਚੀਜ਼ਾਂ ਜਿਹੜਾ ਹੈ ਉਹ ਉਸ ਨੂੰ ਠੀਕ ਕਰ ਸਕਦਾ ਹੈ। ਦੁਨੀਆ ਭਰ ਵਿੱਚ ਅਸੀਂ ਦੇਖਦੇ ਹਾਂ ਪੈਟਰੋਲੀਅਮ ਦੇ ਭੰਡਾਰ ਬਹੁਤ ਤੇਜ਼ੀ ਨਾਲ ਖਤਮ ਹੋ ਰਹੇ ਹਨ, ਅਤੇ ਇਹਨਾਂ ਨੂੰ ਜੇ ਕੱਢਣਾ ਹੈ, ਰਿਫਾਈਨ ਕਰਨਾ ਹੈ, ਉਸ ਨਾਲ ਵੀ ਜੋ ਹੈ ਕੁਦਰਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਅਤੇ ਸਾਈਕਲ ਜੋ ਹੈ ਨਾ ਉਹ ਸਿਰਫ ਊਰਜਾ ਨਾਲ ਚੱਲਦਾ ਹੈ, ਜੋ ਕਿ ਹੈ ਪੈਡਲ ਪਾਵਰ। ਅਤੇ ਜਿੰਨਾ ਜ਼ਿਆਦਾ ਅਸੀਂ ਸਾਈਕਲ ਚਲਾਵਾਂਗੇ, ਉਨੀ ਹੀ ਕੱਚੇ ਤੇਲ ਦੀ ਜਿਹੜੀ ਖਪਤ ਹੈ ਉਹ ਘਟੇਗੀ, ਅਤੇ ਆਉਣ ਵਾਲੀਆਂ ਜਿੰਨੀਆਂ ਵੀ ਪੀੜ੍ਹੀਆਂ ਹੈ ਨਾ, ਉਹਨਾਂ ਲਈ ਕੁਦਰਤੀ ਸਰੋਤ ਜਿਹੜੇ ਆ ਉਹ ਬਚੇ ਰਹਿਣਗੇ। ਸਿਰਫ ਇਹੀ ਨਹੀਂ, ਅਸੀਂ ਵੱਡੀਆਂ ਗੱਡੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਚਲਾਉਂਦੇ ਹਾਂ ਅਤੇ ਅਸੀਂ ਪਾਰਕਿੰਗ ਲੋਟਸ ਵੀ ਦੇਖਦੇ ਹਾਂ, ਅੱਜ ਦੇ ਦੌਰ ਵਿੱਚ ਐਸਾ ਕੋਈ ਇਨਸਾਨ ਨਹੀਂ ਹੋਏਗਾ ਜਿਹਦੇ ਕੋਲ ਗੱਡੀ ਨਹੀਂ ਹੋਏਗੀ। ਜਦੋਂ ਅਸੀਂ ਪਾਰਕਿੰਗ ਲੋਟਸ ਦੀ ਗੱਲ ਕਰਦੇ ਹਾਂ, ਤਾਂ ਪਾਰਕਿੰਗ ਲੋਟਸ ਨੂੰ ਬਣਾਉਣ ਵਾਸਤੇ ਤੁਸੀਂ ਆਪ ਸੋਚੋ ਕਿ ਕਿੰਨੇ ਕੁ ਰੁੱਖ ਕੱਟੇ ਹੋਣਗੇ, ਅਤੇ ਜਦੋਂ ਜਿੰਨੇ ਜ਼ਿਆਦਾ ਰੁੱਖ ਕੱਟੇ ਗਏ ਓਨੀ ਜ਼ਿਆਦਾ ਅਸੀਂ ਆਕਸੀਜਨ ਦੀ ਗੱਲ ਕਰੀਏ ਓਨੀ ਜ਼ਿਆਦਾ ਉਹ ਘਟਦੀ ਜਾ ਰਹੀ ਹੈ। ਅਤੇ ਦੂਜੇ ਪਾਸੇ ਜੇ ਅਸੀਂ ਸਾਈਕਲ ਦੀ ਗੱਲ ਕਰੀਏ, ਇੱਕ ਕਾਰ ਜਿੱਥੇ ਖੜ੍ਹੀ ਹੈ ਉਸ ਦੀ ਜਿਹੜੀ ਥਾਂ ਹੈ ਉਸ ਵਿੱਚ 10 ਸਾਈਕਲਾਂ ਆ ਸਕਦੇ। ਤੁਸੀਂ ਆਪ ਸੋਚੋ ਕਿ ਕਿੰਨਾ ਜ਼ਿਆਦਾ ਅਸੀਂ ਬਚਾਵ ਕਰ ਸਕਦੇ ਹਾਂ। ਜੇਕਰ ਅਸੀਂ ਪੋਲਿਊਸ਼ਨ ਦਾ ਦੇਖੀਏ, ਅਸੀਂ ਆਪਣੇ ਰਿਸੋਰਸਿਸ ਦਾ ਦੇਖੀਏ, ਕਿਉਂਕਿ ਇਹ ਇਹੋ ਜਿਹੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਆਉਣ ਵਾਲੇ ਦੌਰ ਵਿੱਚ ਸਾਨੂੰ ਵੀ ਨੁਕਸਾਨ ਪਹੁੰਚਾਉਣਗੀਆਂ, ਅਤੇ ਜਿੰਨਾ ਵੀ ਸਾਡਾ ਵਾਤਾਵਰਨ ਹੈ ਉਹ ਬਹੁਤ ਜ਼ਿਆਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਨੁਕਸਾਨਦਾਇਕ ਹੋਏਗਾ।
1: ਬਿਲਕੁਲ ਸ਼ਰੀਨ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ, ਜੇਕਰ ਇਸ ਨੂੰ ਪੁਆਇੰਟਾਂ ਦੇ ਵਿੱਚ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰੀਏ। ਇੱਕ ਤਾਂ ਹਵਾ ਪ੍ਰਦੂਸ਼ਣ ਘਟਾਉਂਦੀ ਹੈ, ਕਿਉਂਕਿ ਜਿਵੇਂ ਜਿਵੇਂ ਆਵਾਜਾਈ ਦੇ ਸਾਧਨ ਵੱਧ ਰਹੇ ਨੇ, ਉਵੇਂ ਪੈਟਰੋਲ ਦੀਆਂ ਜੋ ਮੰਗ ਆ ਉਹ ਵੀ ਵੱਧਦੀ ਜਾ ਰਹੀ ਆ, ਤਾਂ ਉਸ ਦੇ ਲਈ ਵੀ, ਅਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਟ੍ਰੈਫਿਕ ਦੇ ਲਈ ਵੀ ਨਾ ਇੱਕ ਪੂਰਾ ਆਪਾਂ ਨੂੰ ਏਰੀਆ ਬਣਾਉਣਾ ਪੈ ਰਿਹਾ, ਉਸ ਦੇ ਲਈ ਦਰਖਤ ਕੱਟੇ ਜਾ ਰਹੇ ਨੇ, ਜਿਸ ਕਾਰਨ ਇੱਕ ਸਾਹ ਲੈਣ ਦੇ ਵਿੱਚ ਵੀ ਵੱਡੀ ਦਿੱਕਤ ਆ ਰਹੀ। ਇੱਕ ਤਾਂ ਸਾਈਕਲ ਜਿਵੇਂ ਤੁਸੀਂ ਦੱਸਿਆ ਕਿ ਆਵਾਜਾਈ ਦੇ ਮਾਫ਼ ਕਰਨਾ ਅਸਾਈ

ਜਿਵੇਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਦਾ ਗਾ, ਹਵਾ ਪ੍ਰਦੂਸ਼ਣ ਨੂੰ ਇਹ ਘਟਾਉਂਦਾ ਗਾ, ਆ ਦੂਜਾ ਕਾਰਬਨ ਨੁਕਸਾਨ ਨੂੰ ਇਹ ਘਟਾਉਂਦਾ ਗਾ, ਇੰਧਨ ਦੀ ਬੱਚਤ ਕਰਦਾ ਗਾ, ਸ਼ੋਰ ਪ੍ਰਦੂਸ਼ਣ ਘਟਾਉਂਦਾ ਗਾ। ਕਿਉਂਕਿ ਆਪਾਂ ਹੁਣ ਜੇਕਰ ਸੜਕ ਵੱਲ ਲੰਘ ਜਾਈਏ ਤਾਂ ਆਪਾਂ ਨੂੰ ਮੋਟਰਸਾਈਕਲਾਂ ਦੇ ਹੌਰਨ ਸੁਣੀ ਜਾਣਗੇ, ਗੱਡੀਆਂ ਦੇ ਹੌਰਨ ਸੁਣੀ ਜਾਣਗੇ। ਬੇਸ਼ੱਕ ਕਿਸੇ ਨੇ ਕਿਤੇ ਨਾ ਵੀ ਜਲਦੀ ਜਾਣਾ ਹੋਵੇ, ਪਰ ਇੱਕ ਆਦਤ ਜੀ ਬਣੀ ਹੋਈ ਵੀ ਹਾਰਨ ਅਤੇ ਹਾਰਨ ਮਾਰੀ ਜਾਣੇ ਨੇ ਮਾਰੀ ਜਾਣੇ, ਉਹ ਲੋਕਾਂ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਨੇ। ਤਾਂ ਸਾਈਕਲ ਦੇ ਵਿੱਚ ਉਹ ਹੁੰਦਾ ਨਹੀਂ, ਸਾਈਕਲ ਦੇ ਵਿੱਚ ਇੱਕ ਨੋਰਮਲ ਟੱਲੀ ਹੁੰਦੀ ਹੈ, ਉਹ ਟੱਲੀ ਦੀ ਆਵਾਜ਼ ਤਾਂ ਜਿਹੜਾ ਚਲਾ ਰਿਹਾ ਹੁੰਦਾ ਗਾ ਉਹਨੂੰ ਵੀ ਮਸਾ ਸੁਣਾਈ ਦਿੰਦੀ ਹੈ, ਉਹਦੀ ਇੰਨਾ ਸ਼ੋਰ ਨਹੀਂ ਹੁੰਦਾ। ਇੱਕ ਤਾਂ ਇੱਕ ਸ਼ੋਰ ਨੂੰ ਇਹ ਘਟਾਉਂਦਾ ਗਾ, ਤਾਂ ਦੂਜੀ ਘੱਟ ਜਗ੍ਹਾ ਇਹ ਲੈਂਦਾ ਗਾ। ਤਾਂ ਸਾਈਕਲ ਦੇ ਬਹੁਤ ਜ਼ਿਆਦਾ ਫਾਇਦੇ ਨੇ।

0: ਚੀਜ਼ ਸਿੱਖਦੇ ਆ ਰਹੇ ਹਾਂ। ਅਸੀਂ ਪਹਿਲਾਂ ਟ੍ਰਾਈਸਾਈਕਲ ਦਾ ਦੌਰ ਦੇਖਿਆ, ਅਸੀਂ ਟ੍ਰਾਈਸਾਈਕਲ ਤੋਂ ਬਾਈਸਾਈਕਲ 'ਤੇ ਆਏ, ਬਾਈਸਾਈਕਲ ਤੋਂ ਅਸੀਂ ਮੋਟਰਸਾਈਕਲ 'ਤੇ ਆਏ, ਫਿਰ ਅੱਜ ਦੇ ਦੌਰ ਵਿੱਚ ਅਸੀਂ ਗੱਡੀਆਂ 'ਤੇ ਆਏ।
1: ਬਿਲਕੁਲ, ਇੱਕ ਸਾਈਕਲ ਦੀ ਸਵਾਰੀ ਨਾ ਸਿਰਫ ਤੁਹਾਡੀ ਸਿਹਤ ਸੁਧਾਰਦੀ ਹੈ, ਸਗੋਂ ਧਰਤੀ ਨੂੰ ਵੀ ਹਰਿਆ ਭਰਿਆ ਅਤੇ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ। ਤਾਂ ਸਾਈਕਲ ਆ ਜੋ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਤੰਦਰੁਸਤ ਰੱਖਦਾ, ਬਹੁਤ ਜ਼ਿਆਦਾ ਇਸਦੇ ਫਾਇਦੇ ਨੇ। ਤਾਂ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਨੂੰ ਥੋੜ੍ਹਾ ਸਮਾਂ ਕੱਢ ਕੇ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ। ਸਾਈਕਲ ਚਲਾਉਣ ਦੇ ਲਈ ਇੱਕ ਨਿਸ਼ਚਿਤ ਸਮਾਂ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਵੇਰੇ ਹੀ ਸਾਈਕਲ ਚਲਾਉਣਾ ਜਾਂ ਦੁਪਹਿਰੇ ਸਾਈਕਲ ਚਲਾਉਣਾ ਜਾਂ ਸ਼ਾਮ ਨੂੰ ਸਾਈਕਲ ਚਲਾਉਣਾ। ਜਦੋਂ ਵੀ ਤੁਹਾਨੂੰ ਸਮਾਂ ਲੱਗੇ, ਜੇਕਰ ਤੁਸੀਂ ਆਪਣੇ ਨੇੜੇ ਕੋਈ ਸਮਾਨ ਲੈਣ ਜਾ ਰਹੇ ਹੋ, ਤਾਂ ਤੁਸੀਂ ਇਹ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਮੋਟਰਸਾਈਕਲ ਜਾਂ ਗੱਡੀ ਦੀ ਥਾਂ 'ਤੇ ਸਾਈਕਲ 'ਤੇ ਜਾਓ। ਇੱਕ ਤਾਂ ਉਹਦੇ ਨਾਲ ਤੁਹਾਨੂੰ ਆਪਣਾ ਹਰਾ ਭਰਿਆ ਵਾਤਾਵਰਨ ਬਹੁਤ ਜ਼ਿਆਦਾ ਵਧੀਆ ਲੱਗੇਗਾ, ਦੂਸਰਾ ਆਪਣੀ ਸਿਹਤ ਬਣੇਗੀ, ਅਤੇ ਆਮ ਲੋਕ ਜਿਹੜੇ ਤੁਹਾਡੇ ਆਂਢੀ ਗਵਾਂਢੀ ਨੇ ਉਹ ਵੀ ਤੁਹਾਡਾ ਆਉਂਦੇ ਜਾਂਦੇ ਹਾਲ ਚਾਲ ਪੁੱਛਣਗੇ। ਇਸ ਦੇ ਨਾਲ ਲੋਕਾਂ ਦੇ ਵਿਚਕਾਰ ਵੀ ਤੁਹਾਡਾ ਸੰਪਰਕ ਆ ਜੋ ਹੋਰ ਜ਼ਿਆਦਾ ਵਧੇਗਾ।
0: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਅਜੇ। ਸਿਰਫ ਇਹੀ ਨਹੀਂ, ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਸਪੈਸੀਫਿਕ ਡੇ ਦੀ, ਸਿਰਫ ਇੱਕ ਸਪੈਸੀਫਿਕ ਡੇ ਨਹੀਂ ਹੁੰਦਾ ਕਿ ਤੁਸੀਂ ਹਾਂ ਜੇ ਵਿਸ਼ਵ ਸਾਈਕਲ ਦਿਵਸ ਮਨਾਉਣਾ ਅਤੇ ਅੱਜ ਦੇ ਦਿਨ ਹੀ ਤੁਸੀਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖੋ। ਇਹ ਚੀਜ਼ ਜੇ ਅਸੀਂ ਆਪਣੀ ਡੇਲੀ ਹੈਬਿਟਸ ਵਿੱਚ ਵੀ ਲੈ ਕੇ ਆਵਾਂਗੇ ਨਾ, ਜਿਹੜੀ ਦੁਨੀਆ 'ਚ ਇੰਨੀਆਂ ਜ਼ਿਆਦਾ ਬਿਮਾਰੀਆਂ ਆ ਰਹੀਆਂ, ਅਸੀਂ ਉਸ ਤੋਂ ਵੀ ਮੁਕਤ ਹੋ ਜਾਵਾਂਗੇ। ਦੋਸਤੋ, ਅੰਤ 'ਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਹੜਾ ਪੈਡਲ ਅਸੀਂ ਸਾਈਕਲ 'ਤੇ ਮਾਰਾਂਗੇ ਉਹ ਕੱਲ੍ਹ ਨੂੰ ਸਾਡੀ ਸਿਹਤ ਅਤੇ ਸਾਡੀ ਕੁਦਰਤ ਦੋਵਾਂ ਨੂੰ ਤੰਦਰੁਸਤ ਰੱਖੇਗਾ। ਸਾਨੂੰ ਇਹ ਚੀਜ਼ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਗੱਡੀ ਚਲਾ ਕੇ ਅਸੀਂ ਤੇਲ ਫੂਕਦੇ ਹਾਂ, ਪਰ ਸਾਈਕਲ ਚਲਾ ਕੇ ਨਾ ਅਸੀਂ ਆਪਣੀ ਵਾਧੀ ਚਰਬੀ ਜਿਹੜੀ ਹੈ ਉਹ ਫੂਕਦੇ ਹਾਂ ਅਤੇ ਵਾਤਾਵਰਨ ਨੂੰ ਨਵਾਂ ਸਾਹ ਦਿੰਦੇ ਹਾਂ।
1: ਬਿਲਕੁਲ।
0: ਅਤੇ ਹੁਣ ਕਿਉਂਕਿ ਸਾਨੂੰ ਜੋ ਹੈ ਸਮਾਂ ਇੰਨੀ ਇਜਾਜ਼ਤ ਨਹੀਂ ਦੇ ਰਿਹਾ, ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਜੋ ਹੈ ਕਾਫੀ ਇੰਜੋਏ ਕੀਤਾ ਹੋਏਗਾ। ਕੁਝ ਕੁ ਗੱਲਾਂ ਜੋ ਹੈ ਤੁਸੀਂ ਵੀ ਨਵੀਆਂ ਸਿੱਖੀਆਂ ਹੋਣਗੀਆਂ, ਅਤੇ ਮੈਨੂੰ ਲੱਗਦਾ ਤੁਸੀਂ ਸਾਨੂੰ ਵੀ ਮੌਕਾ ਦਿਓਗੇ ਕਿ ਸਾਨੂੰ ਤੁਹਾਡੇ ਤੋਂ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲੇ, ਕਿਉਂਕਿ ਜਿਹੜੀ ਯੁਵਾ ਪੀੜ੍ਹੀ ਹੈ ਨਾ ਉਹੀ ਅੱਗੇ ਜੋ ਹੈ ਸਟੈਪਿੰਗ ਸਟੋਨ ਹੈ ਇਹ ਚੀਜ਼ਾਂ ਲਈ, ਕਿਉਂਕਿ ਆਉਣ ਵਾਲੀ ਪੀੜ੍ਹੀ ਵਿੱਚ ਉਹੀ ਰਹੇਗਾ ਜੋ ਅਸੀਂ ਉਹਨਾਂ ਲਈ ਅੱਜ ਬਚਾ ਕੇ ਰੱਖਾਂਗੇ। ਜੇ ਕੱਲ੍ਹ ਨੂੰ ਅਸੀਂ ਇਹ ਚੀਜ਼ ਸਾਰੀ ਵਰਤੋਂ ਕਰ ਲਾਂਗੇ ਤਾਂ ਸਾਨੂੰ ਨੁਕਸਾਨ ਵੀ ਪਹੁੰਚਾਏਗਾ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਏਗਾ। ਸੋ ਮੈਨੂੰ ਸ਼ਰੀਨ ਨੂੰ,
1: ਮੈਨੂੰ ਅਜੇ ਨੂੰ
0: ਦਿਓ ਇਜਾਜ਼ਤ। ਨਮਸਕਾਰ।

0: ਤੁਸੀਂ ਜੀ 91.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ 7 ਵਜ ਰਹੇ ਨੇ ਤੇ ਆਓ ਹੁਣ ਸੁਣਦੇ ਆ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਆਕਾਸ਼ਵਾਣੀ ਹੈ ਖਬਰਾਂ ਦੇ ਨਾਲ, ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਈਂਧਣ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ DK ਸ਼ਿਵ ਕੁਮਾਰ ਨੇ ਅੱਜ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤਾ

0: ਸਮਝੌਤੇ ਤੇ 99% ਕੰਮ ਪੂਰਾ ਹੋ ਗਿਆ ਹੈ। CBSE ਨੂੰ ਪੋਰਟਲ ਰਾਹੀਂ ਤਸਦੀਕ ਤੇ ਮੁੜ ਮੁਲੰਕਣ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਤੇ ਭਾਰਤੀ ਬੈਡਮਿੰਟਨ ਖਿਡਾਰੀ ਆਯੁਸ਼ ਸ਼ੇਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਉਨ੍ਹਾਂ ਦੇ ਘਰੇਲੂ ਤੇ ਅੰਤਰਰਾਸ਼ਟਰੀ ਕਾਰਜਾਂ ਲਈ ਹਵਾਈ ਜਹਾਜ਼ ਤੇ ਈਂਧਨ ETF ਦੀ ਕੀਮਤ ਸਥਿਰਤਾ ਸਹਾਇਤਾ ਪ੍ਰਦਾਨ ਕਰਨ ਲਈ 10,000 ਕਰੋੜ ਰੁਪਏ ਦੀ ਇੱਕਮੁਸ਼ਤ ਬਜਟ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਏ। ਪੱਛਮੀ ਏਸ਼ੀਆ ਸੰਕਟ ਕਾਰਨ ਈਂਧਨ ਦੀਆਂ ਕੀਮਤਾਂ ਵਿੱਚ ਚੱਲ ਰਹੇ ਉਤਾਰ ਚੜਾਅ ਦੌਰਾਨ ਹਵਾਈ ਕੰਪਨੀਆਂ ਲਈ ਸਥਿਰ ETF ਕੀਮਤ ਨਿਰਧਾਰਤ ਕਰਨ ਲਈ ਤੇਲ ਕੰਪਨੀਆਂ ਨੂੰ ਇਹ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਇੱਕ ਸਵੈ ਨਿਰਭਰ ਰਿਵਾਲਵਿੰਗ ਫੰਡ ਏ ਜੋ ਕਿ ਸੂਚੀਬੱਧ ਭਾਰਤੀ ਹਵਾਈ ਕੰਪਨੀਆਂ ਲਈ ETF ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹਵਾਬਾਜ਼ੀ ਸਿਲਸਿਲੇ ਤੇ ਨਿਰਭਰ 77 ਲੱਖ ਨੌਕਰੀਆਂ ਦੀ ਰਾਖੀ ਕਰੇਗਾ।
1: ETF ਪ੍ਰਾਈਸ ਸਟੇਬਿਲਾਈਜੇਸ਼ਨ ਫੰਡ ਮੇ ਇੱਕ ਸੈਲਫ ਸਸਟੇਨਿੰਗ ਰਿਵਾਲਵਿੰਗ ਫੰਡ ਬਣਾਇਆ ਗਿਆ। ETF ਪ੍ਰਾਈਸ ਫਾਰ ਦੀ ਏਅਰਲਾਈਨ ਕੈਰੀਅਰਸ ਹੂ ਵਾਂਟ ਟੂ ਪਾਰਟਿਸਿਪੇਟ ਇਨ ਦਿਸ, ਉਨਕੋ ਇੱਕ ਸਟੇਬਲ ETF ਪ੍ਰਾਈਸ ਅਭੀ ਕਰੰਟ ਕ੍ਰਾਈਸਿਸ ਕੇ ਦੌਰਾਨ ਮਿਲੇਗਾ। ਇਸਸੇ ਹਮਾਰੇ ਐਂਟਾਇਰ ਏਵੀਏਸ਼ਨ ਸੈਕਟਰ ਮੇ ਕਰੀਬ 70 ਲੱਖ ਸੇ ਅਧਿਕ ਜੋ ਜੋਬਸ ਹੈ ਜਿਨਕੇ ਉਪਰ ਇੰਪੈਕਟ ਪੜਨਾ ਆਰੰਭ ਹੋਨੇ ਲਗਾ ਥਾ ਬਿਕੋਜ ਆਫ ਦੀ ਸਟ੍ਰੈਸ ਇਨ ਦੀ ਸੈਕਟਰ, ਵੋ ਇਸਸੇ ਸਿਗਨੀਫਿਕੈਂਟਲੀ ਮਿਟੀਗੇਟ ਹੋਗਾ।
0: ਸ਼ਹਿਰੀ ਹਵਾਬਾਜ਼ੀ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਖਰਚ ਵਿਭਾਗ ਦੇ ਪ੍ਰਤੀਨਿਧੀਆਂ ਵੱਲ ਇੱਕ ਨਿਗਰਾਨ ਕਮੇਟੀ ਲਾਗੂ ਕਰਨ, ਦਾਅਵੇ ਦੀ ਤਸਦੀਕ, ਸੁਲਹ ਸਫਾਈ ਅਤੇ ਨਿਪਟਾਰੇ ਦੀ ਨਿਗਰਾਨੀ ਕਰੇਗੀ। ETF ਕੀਮਤ ਸਥਿਰਤਾ ਸਹਾਇਤਾ 36 ਮਹੀਨਿਆਂ ਦੀ ਮਿਆਦ ਲਈ ਲਾਗੂ ਰਹੇਗੀ। ਪੱਛਮੀ ਏਸ਼ੀਆ ਵਿੱਚ ਸੰਕਟ ਕਾਰਨ ਇਸ ਸਾਲ ਮਈ ਵਿੱਚ ਅੰਤਰਰਾਸ਼ਟਰੀ ਹਵਾਈ ਈਂਧਣ ਦੀਆਂ ਕੀਮਤਾਂ ਮਾਰਚ ਵਿੱਚ 60.5 ਰੁਪਏ ਪ੍ਰਤੀ ਲੀਟਰ ਤੋਂ 2.5 ਗੁਣਾ ਵੱਧ ਕੇ 142 ਰੁਪਏ ਪ੍ਰਤੀ ਲੀਟਰ ਹੋ ਗਈਆਂ ਨੇ। ਕੇਂਦਰੀ ਮੰਤਰੀ ਮੰਡਲ ਨੇ ਦਿੱਲੀ NCR ਖੇਤਰ ਵਿੱਚ ਪੁਰਾਣੇ ਟਰੱਕਾਂ ਤੇ ਬੱਸਾਂ ਨੂੰ ਬਦਲਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਯੋਜਨਾ ਬੋਰਡ NCRPB ਨੂੰ ਸਹਾਇਤਾ ਲਈ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। 9,585 ਕਰੋੜ ਰੁਪਏ ਦੇ ਕੁੱਲ ਖਰਚ ਵਾਲੀ ਇਹ ਯੋਜਨਾ ਦਿੱਲੀ NCR ਖੇਤਰ ਵਿੱਚ ਰਜਿਸਟਰਡ ਟਰੱਕਾਂ ਤੇ ਬੱਸਾਂ ਦੇ ਮਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਏ ਜੋ BS4 ਜਾਂ ਪਹਿਲਾਂ ਦੇ ਨਿਕਾਸੀ ਨਿਯਮਾਂ ਦੀ ਪਾਲਣਾ ਕਰਦੇ ਨੇ ਤਾਂ ਜੋ ਉਨ੍ਹਾਂ ਨੂੰ BS6 ਜਾਂ ਇਲੈਕਟ੍ਰਿਕ ਵਾਹਨਾਂ ਨਾਲ ਬਦਲਿਆ ਜਾ ਸਕੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰਾਮੇਸ਼ਵਰਮ ਤੋਂ ਉੜੀਸਾ ਵਿੱਚ ਪਾਰਾਦੀਪ ਤੱਕ ਨਵੇਂ ਸਾਹਿਲੀ ਸ਼ਾਹਰਾਹ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਬਿਹਾਰ ਵਿੱਚ ਰਾਸ਼ਟਰੀ ਸ਼ਾਹਰਾਹ ਨੰਬਰ 31 ਤੇ ਨੰਬਰ 231 ਦੇ ਖਗੜੀਆ ਪੂਰਨੀਆ ਹਿੱਸੇ ਨੂੰ 3,936 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 4 ਲੇਨ ਤੱਕ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਏ। ਕਾਂਗਰਸ ਦੇ ਸੀਨੀਅਰ ਨੇਤਾ DK ਸ਼ਿਵ ਕੁਮਾਰ ਨੇ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਉਨ੍ਹਾਂ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਿੱਧਰਮਈਆ ਮੰਤਰੀ ਮੰਡਲ ਵਿੱਚ ਗ੍ਰਹਿ ਵਿਭਾਗ ਸਾਂਭਣ ਵਾਲੇ ਡਾ. ਜੀ ਪਰਮੇਸ਼ਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ 12 ਵਿਧਾਇਕਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ। ਇਨ੍ਹਾਂ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਤੇਲੰਗਾਨਾ, ਕੇਰਲਮ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਮਲ ਸਨ। ਇਸ ਦੌਰਾਨ ਸਾਬਕਾ ਵਿਧਾਨ ਸਭਾ ਡਿਪਟੀ ਸਪੀਕਰ ਰੁਦਰੱਪਾ ਮਨੱਪਾ ਲਾਮਨੀ ਨੂੰ ਨਵੇਂ ਵਿਧਾਨ ਸਭਾ ਸਪੀਕਰ ਦੀ ਚੋਣ ਤੱਕ ਕਾਰਜਕਾਰੀ ਸਪੀਕਰ ਨਾਮਜ਼ਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ DK ਸ਼ਿਵ ਕੁਮਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਭਲਾਈ ਲਈ ਕਰਨਾਟਕ ਸਰਕਾਰ ਨਾਲ ਰਲ ਕੇ ਕੰਮ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਨੇਪਾਲ ਦੀ ਰਾਸ਼ਟਰੀ ਸੁਤੰਤਰ ਪਾਰਟੀ ਦੇ ਚੇਅਰਮੈਨ ਰਵੀ ਲਾਮਿਛਾਨੀ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਨੇਪਾਲ ਭਾਰਤ ਦੀ ਗੁਆਂਢੀ ਪਹਿਲਾ ਨੀਤੀ ਤਹਿਤ ਇਕ ਤਰਜੀਹੀ ਭਾਈ ਵਾਲੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਅਤੇ ਬਹੁਪੱਖੀ ਸਬੰਧਾਂ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣ ਲਈ ਨਵੀਂ ਸਰਕਾਰ ਦਾ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸ੍ਰੀ ਲਾਮਿਛਾਨੀ ਦੀ ਸਾਂਝੇ ਅਤੇ ਖੁਸ਼ਹਾਲ ਭਵਿੱਖ ਲਈ ਰਲ ਕੇ ਕੰਮ ਕਰਨ ਦੀ ਇੱਛਾ ਦਾ ਵੀ ਸਵਾਗਤ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਏ। ਇਸ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲ ਦੌਰਾਨ ਮੁੱਖ ਖੇਤਰ ਵਿੱਚ ਸਰਕਾਰ ਦੇ ਯਤਨਾਂ ਤੇ ਵਿਸ਼ੇਸ਼ ਲੜੀ ਪ੍ਰਸਾਰਿਤ ਕੀਤੀ ਜਾ ਰਹੀ ਹੈ। ਅੱਜ ਅਸੀਂ ਮੱਧ ਵਰਗ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
2: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਵੱਖ-ਵੱਖ ਯੋਜਨਾਵਾਂ ਅਤੇ ਸੁਧਾਰਾਂ ਰਾਹੀਂ ਮੱਧ ਵਰਗ ਦੇ ਲੋਕਾਂ ਨੂੰ ਸਮਰੱਥ ਬਣਾਇਆ ਹੈ। ਸਰਲ ਟੈਕਸ ਪ੍ਰਣਾਲੀ, ਬਿਹਤਰ ਬੈਂਕਿੰਗ, ਬੀਮਾ ਅਤੇ ਪੈਨਸ਼ਨ ਸਹੂਲਤਾਂ ਨੇ ਮੱਧ ਵਰਗ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਈ ਹੈ। ਨਵੀਂ ਟੈਕਸ ਵਿਵਸਥਾ ਤਹਿਤ ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪੈਂਦਾ। ਇਸ ਦੇ ਨਾਲ ਹੀ GST ਨੇ ਵੀ ਟੈਕਸ ਪ੍ਰਣਾਲੀ ਨੂੰ ਸਰਲ ਬਣਾ ਕੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਕੀਮਤ ਘਟਾ ਕੇ ਮੱਧ ਵਰਗ ਨੂੰ ਰਾਹਤ ਦਿੱਤੀ ਹੈ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਨੇ ਲੱਖਾਂ ਲੋਕਾਂ ਨੂੰ ਪੱਕੇ ਮਕਾਨ ਪ੍ਰਦਾਨ ਕੀਤੇ ਨੇ। ਇਸ ਯੋਜਨਾ ਤਹਿਤ ਮਨਜ਼ੂਰ ਕੀਤੇ ਗਏ 1,25,00,000 ਮਕਾਨਾਂ ਵਿੱਚੋਂ 98 ਤੋਂ ਵੱਧ ਮਕਾਨ ਬਣਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਨੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 43,52,00,000 ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਨੇ, ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਮਿਲੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਜਨ ਔਸ਼ਧੀ ਕੇਂਦਰਾਂ ਰਾਹੀਂ ਲੋਕਾਂ ਨੂੰ ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਮਿਲ ਰਹੀਆਂ ਨੇ, ਜੋ ਬਾਜ਼ਾਰ ਨਾਲੋਂ 50 ਤੋਂ 80% ਸਸਤੀਆਂ ਦਰਾਂ ਤੇ ਉਪਲਬਧ ਨੇ। 2015 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕਾਰਨ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਨੇ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਰਹੇ ਨੇ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹੁਣ ਤੱਕ 40,00,000 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਜਾ ਚੁੱਕੇ ਨੇ। ਭਾਰਤ ਦੇ ਮੱਧ ਵਰਗ ਦੇ ਲੋਕਾਂ ਦੀ ਆਮਦਨ ਵਿੱਚ ਵਾਧੇ ਅਤੇ ਨਵੇਂ ਮੌਕੇ ਮਿਲਣ ਨਾਲ ਉਹ ਹੁਣ ਦੇਸ਼ ਦੀ ਆਰਥਿਕ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਕੌਰ ਨੇ ਕਿਹਾ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਤੇ 99% ਕੰਮ ਪੂਰਾ ਹੋ ਗਿਆ ਹੈ। ਅੱਜ ਮੁੰਬਈ ਵਿੱਚ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕੌਰ ਨੇ ਕਿਹਾ ਕਿ ਦੋਵੇਂ ਦੇਸ਼ ਬਾਕੀ ਰਹਿੰਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਇੱਕ ਅਮਰੀਕੀ ਵਪਾਰਕ ਵਫਦ ਇਸ ਸਮੇਂ ਨਵੀਂ ਦਿੱਲੀ ਵਿੱਚ ਭਾਰਤੀ ਅਧਿਕਾਰੀਆਂ ਨਾਲ ਚਰਚਾ ਕਰ ਰਿਹਾ ਹੈ। ਵਫਦ ਦੀ ਅਗਵਾਈ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਕਰ ਰਹੇ ਨੇ। ਭਾਰਤੀ ਧਿਰ ਦੀ ਅਗਵਾਈ ਵਪਾਰ ਮੰਤਰਾਲੇ ਦੇ ਵਧੀਕ ਸਕੱਤਰ ਦਰਪਨ ਜੈਨ ਕਰ ਰਹੇ ਨੇ। ਸਰਜੀਓ ਕੌਰ ਕੱਲ੍ਹ ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਸਰਜੀਓ ਕੌਰ ਨੇ ਭਾਰਤ ਅਮਰੀਕਾ ਸਬੰਧਾਂ ਨੂੰ ਆਧੁਨਿਕ ਸਮੇਂ ਦੀਆਂ ਸਭ ਤੋਂ ਅਹਿਮ ਭਾਈਵਾਲੀਆਂ ਵਿੱਚੋਂ ਇੱਕ ਦਸਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟਰੱਸਟ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ। ਇਹ ਪਹਿਲ AI ਮਹੱਤਵਪੂਰਨ ਖਣਿਜ, ਫਾਰਮਾਸਿਊਟੀਕਲ ਅਤੇ ਭਰੋਸੇਯੋਗ ਸਪਲਾਈ ਲੜੀਆਂ ਦੇ ਖੇਤਰਾਂ ਵਿੱਚ ਸਹਿਯੋਗ ਵਧਾ ਰਹੀ ਏ। ਅਮਰੀਕਾ ਵੱਲੋਂ ਹਾਲ ਹੀ ਵਿੱਚ ਲਗਾਏ ਗਏ ਟੈਰਿਫਾਂ ਬਾਰੇ ਉਨ੍ਹਾਂ ਕਿਹਾ ਕਿ ਇੱਕ ਵਿਸ਼ਵਵਿਆਪੀ ਵਪਾਰ ਸਮੀਖਿਆ ਪ੍ਰਕਿਰਿਆ ਦਾ ਹਿੱਸਾ ਨੇ ਅਤੇ ਖਾਸ ਤੌਰ ਤੇ ਭਾਰਤ ਦੇ ਵਿਰੁੱਧ ਨਿਸ਼ਾਨਾ ਨਹੀਂ ਨੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਕਿਹਾ ਕਿ ਇਸ ਦੇ ਪੋਰਟਲ ਨੇ ਅੱਜ ਤੱਕ ਤਸਦੀਕ ਅਤੇ ਮੁੜ ਮੁਲਾਂਕਣ ਲਈ 40,000 ਤੋਂ ਵੱਧ ਅਰਜ਼ੀਆਂ ਸਵੀਕਾਰ ਕੀਤੀਆਂ ਨੇ। ਬੋਰਡ ਨੇ ਕਿਹਾ ਕਿ ਤਸਦੀਕ ਲਈ 4,900 ਤੋਂ ਵੱਧ ਅਰਜ਼ੀਆਂ ਅਤੇ ਮੁੜ ਮੁਲਾਂਕਣ ਲਈ 39,000 ਤੋਂ ਵੱਧ ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ ਨੇ। ਭਾਰਤੀ ਬੈਡਮਿੰਟਨ ਖਿਡਾਰੀ ਆਯੁਸ਼ ਸ਼ੇਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਆਯੁਸ਼ ਨੇ ਅੱਜ ਚੀਨ ਦੇ ਵੇਂਗ ਹੋਂਗ ਕਿਆਨ ਨੂੰ 8-21, 22-15 ਨਾਲ ਹਰਾਇਆ। ਆਖਿਰ ਚ ਖਾਸ ਖਬਰਾਂ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਈਂਧਣ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ DK ਸ਼ਿਵ ਕੁਮਾਰ ਨੇ ਅੱਜ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਕੌਰ ਨੇ ਕਿਹਾ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਤੇ 99% ਕੰਮ ਪੂਰਾ ਹੋ ਗਿਆ ਹੈ। CBSE ਨੂੰ ਪੋਰਟਲ ਰਾਹੀਂ ਤਸਦੀਕ ਤੇ ਮੁੜ ਮੁਲੰਕਣ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
3: ਤੁਸੀਂ ਟਿਊਨ ਕੀਤਾ 100.2 MHz ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸ਼ਾਮ ਦੇ ਠੀਕ 7:10 ਹੋ ਰਹੇ ਨੇ ਤੇ ਆਓ ਹੁਣ ਸੁਣਦੇ ਹਾਂ ਸਾਡੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਦੋਭਾਸ਼ੀ ਲੜੀਵਾਰ।
0: ਵਿਸ਼ਲੇਸ਼ਕ ਅਸ਼ੋਕ ਟੰਡਨ ਔਰ ਆਰਥਿਕ ਵਿਸ਼ਲੇਸ਼ਕ ਸ਼ਰਦ ਕੋਹਲੀ ਕਾਰਜਕ੍ਰਮ ਕਾ ਸੰਚਾਲਨ ਕਰ ਰਹੀ ਹੈ ਅਨੁਭਾ ਰੋਹਤਗੀ।
4: ਦਿਸ ਇਜ਼ ਆਕਾਸ਼ਵਾਣੀ। In the special series, now we bring you a discussion on 12 years of the Modi government, transforming middle-class lives through reform and welfare. Participants are Ashok Tandon, political analyst, and Sharad Kohli, economic analyst. Moderator is Anubha Rohatgi.
5: India has undergone significant economic, technological and social transformation in the 12 years of the NDA government under the stewardship of Prime Minister Narendra Modi. For the country's middle class, the focus on infrastructure expansion, welfare initiatives, tax reforms, financial inclusion and digital governance has given wings to their hopes and aspirations on the one hand and made their lives easier, fairer and more dignified on the other. And that is the topic of our discussion today. To share their insights and views on this issue, I'm now joined by political analyst Ashok Tandon and economic analyst Sharad Kohli. Mr. Tandon, Mr. Kohli, welcome to the program.
6: Thank you very much.
5: Thank you. I'll start with a question to both of you. What are the most crucial and significant initiatives that have made the most impact on the middle class in the last 12 years?
6: Well, Anubha, if you see down the line, you know, 12 years, it may sound like a very long period. But then if you work out from the government perspective, there's been so much which has been done in these 12 years. It's almost seems like 120 years from the kind of output that we've had. I think it is transformational for the people of the country, especially and the burgeoning middle class of the country. To my estimate, as an economic analyst, I would say the total size of middle class is probably 65 to 70 crores today. Mm-hmm. This includes those 25 crore people who move from poverty to the neo-middle class. So if we add them, so we've got, I mean, we're almost twice the population of the United States of the size of the middle class in India itself. I think every aspect of their life has seen a transformation. As you said, roti kapra makan once, I remember. I think the way they eat, the way they live, the way they travel, their own lifestyles, just about everything has been impacted. And as we go forward, we would love to, you know, go in, deep dive into each of those aspects.
5: Absolutely. Mr. Tandon.
7: मोदी सरकार ने जो सुधार कार्यक्रम लिए पिछले 12 साल में
5: जी
7: उसमें जो मध्यम वर्ग की आर्थिक उत्थान में बहुत महत्वपूर्ण भूमिका निभाई है टैक्स में छूट जीएसटी का सरलीकरण डिजिटल क्रांति हाउसिंग सब्सिडी जैसे बड़े सुधारों से मध्यम वर्ग की बचत बढ़ी है उनके पास जो डिस्पोजेबल इनकम बढ़ी है और उससे उनका जीवन स्तर भी ऊपर उठा है अगर मैं कुछ चीजों की बात करूं जैसे हमने बात की तो टैक्स में बड़ी राहत मैं उसकी अभी डिटेल में नहीं जाना चाहूंगा जीएसटी रोजगार और स्टार्टअप को बढ़ावा दिया गया है और रेरा जैसे सुरक्षित घर का सपना लोगों का पूरा हुआ है पीएम आवास योजना के अंतर्गत तो ऐसे कई कल्याणकारी योजनाएं हैं जैसे आयुष्मान भारत की हम बात करें प्रधानमंत्री आवास योजना की बात करें प्रधानमंत्री किसान सम्मान निधि की बात करें उज्ज्वला योजना की बात करें जनधन योजना की बात करें प्रधानमंत्री गरीब कल्याण अन्न योजना की बात करें सामाजिक सुरक्षा की बात करें पीएम स्वदिन योजनाओं की बात करें तो ऐसी कई योजनाएं हैं जो केवल मध्यम वर्ग को तो सहायक तो नहीं हो रही लेकिन जो मध्यम वर्ग नहीं था उनको मध्यम वर्ग में लाने का जो काम किया
5: जैसे भी शरद जी ने
7: बिल्कुल ठीक कहा क्योंकि भारत में हम जैसे कहते थे कि गरीबी रेखा के नीचे इतने प्रतिशत लोग हैं कितने लोगों को गरीबी रेखा से उठाकर मध्यम वर्ग में लाया गया क्योंकि भारत में मध्यम वर्ग की आप 15-16 कैटेगरी बना सकते हैं तो उन सब कैटेगरीज को लाभ हुआ है और जिसकी जो पहचान है वो ये है कि आज लोगों के जेब में खर्च करने के लिए पैसा आ गया है
5: आपने और शरद जी ने दोनों ने अभी जितनी एक जो सरकार की जितनी पहल थी इनिशिएटिव्स की उनकी बात की और आप दोनों ने एक जो बात की उसी से बात आगे बढ़ाते हैं कि जो पॉवर्टी लाइन के नीचे जो लोग थे उनको गरीबी रेखा से नीचे लोगों को जो मल्टी डायमेंशनल पॉवर्टी से उठाकर ऊपर लेकर आए हैं तो There has been a significant expansion of the middle class in the last 12 years with more than 25 crore people exiting multidimensional poverty and entering the new middle class. How big an achievement do you think that is of the government, of the Modi government, Sharadji?
6: I think it's a huge achievement because 25 crore may be a very easy number to speak.
5: Yes.
6: But this number itself may be more than Anubha, the population of many of the countries around the world. और देखिए हुआ क्या कि पॉवर्टी इंडेक्स की जो डेफिनेशन बदला गया यू नो वी चेंज द डेफिनेशन बिकॉज आप पॉवर्टी को पहले कैसे डिफाइन करते थे इतने रुपए रोज का आई थिंक नीति आयोग केम आउट विद अ वेरी न्यू एंड अ प्रॉमिसिंग डेफिनेशन कि आपका अगर जीवन का स्तर सुधर रहा है यू नो ऑन न्यूट्रिशन ऑन हेल्थ आपके पास घर नहीं है टुमारो यू गेट अ हाउस You don't have a water connection. Now you have a water connection. Let's not forget about the toilets, which has been, you know, sanitation has been very close to Prime Minister's heart. You know, jungle mein aur kheton mein jaake, you know, toilet ka istemal karna ya wahan par idhar udhar baith ke mahilaon ke liye khaskar bahut. So I think now there are toilets at. So the multidimensional poverty index needs to be understood, Anubha, from the point of view that not that a person has a very huge bank balance, but he's able to afford and live a lifestyle which any other normal middle class lives. So I think that has been the paradigm shift in the way we look at poverty, because those people are financially fine. They may be earning whatever they earn, but today they have facilities which are probably being enjoyed by some of the people who lead a more prosperous life.
3: The facilities that are very basic facilities, which is everybody's right and which should they should get.
6: No, but the thing is that me and you can call them basic, but for them it was a luxury at one point of time. And today they feel that these were basic amenities which I was lacking. And it is thanks to the government schemes like Pradhan Mantri Awas Yojana, you know, the whole sanitation program which has been done. You know, Arva, before you move forward, I would like to highlight that for me as an economic analyst, the biggest takeaway, because there's a long list. In fact, if we just name all the developmental and welfare schemes, I think the next half an hour may not be enough. So biggest takeaway for me, because we are hardcore economic analysts, for me is the massive 100 lakh crore plus infrastructure spend. Because that is one, in economics we call it, Anubha, the trickle down effect. That has impact har work ko samaj ke usne fayda pachaya aur middle class to usme aati aati kyunki isse naukriyan bani hai, isse logo ki income. Aur main aapko bahut interesting baat bataun jo Tandon sahab meri baat se agree karenge ke mujhse jab log poochte hain kyunki hota kya jab aapki zindagi mein ye sab ghatnaye ghatti rehti hain welfare schemes, to you take it in your stead. Aapko lagta hai theek hai ye to hona hi tha, bhai ye to mera haq hai, wagaira wagaira, aise khayal aate hain. Par bahut acha tarika isko dekhne ka kya hai, which I am sure the listeners of Akashwani would like to dwell upon and deep dive, is ke aap 2014 mein जब ये सरकार आई थी 12 साल पहले, आप कहां खड़े थे? शायद लोगों की मेमोरी इतनी अच्छी ना हो. इट्स वेरी हार्ड टू रिमेंबर के व्हाट आई यूज्ड टू अर्न, व्हाट वाज माय नेटवर्थ इन 2014, और आज आप कहां खड़े हैं. तो अगर आप दोनों को कंपेयर, क्योंकि हम तो कैसे देखते हैं, बहुत आसान तरीका है, आई थिंक मिस्टर टंडन वुड अग्री, इन 2014 वी वर अ $2 trillion इकोनॉमी. सो इन 67 ईयर्स फ्रॉम जीरो वी रीच 2 trillion, एंड इन द लास्ट 12 ईयर्स वी रीच 4 trillion. तो अगर इकोनॉमी डबल हुई है तो इकोनॉमी तो हमको और आपको मिलाकर ही बनती है ना, गुड्स एंड सर्विसेज प्रोड्यूस्ड बाय पीपल लाइक अस. सो आई थिंक दैट्स अ बेटर वे टू लुक एट इट, एंड दैट फॉर मी दैट इज द बिगेस्ट टेक अवे.
3: अशोक जी, मध्यम वर्ग की, जैसे कि भी शरद जी ने भी हमारे डिस्कशन की शुरुआत में कहा कि तीन सबसे बड़ी चिंताएं होती हैं, रोटी, कपड़ा और मकान, और इन तीनों के लिए ही जरूरी है रोजगार और नौकरी. तो पिछले बीते 12 सालों में भारत सरकार ने जो तेजी से बढ़ती युवा आबादी है देश की, उसके लिए नौकरी और खासकर स्वरोजगार के अवसरों को जो दिए हैं, उनको जो उसके लिए पहल शुरू की हैं, जो उसके लिए कार्यक्रम करे हैं, उन्हें आप कैसे देखते हैं? खासकर अगर हम बात करें तो प्रधानमंत्री कौशल विकास योजना है, या नेशनल अप्रेंटिसशिप प्रमोशन स्कीम है, या फिर प्रधानमंत्री मुद्रा योजना है, इन सब योजनाओं का आबादी को नौकरी, रोजगार या स्वरोजगार दिलाने में कितना बड़ा योगदान है?
7: मैं आपकी बात पर आने से पहले स्वास्थ्य की बात करना चाहता हूं. मुझे लगता है कि समाज में स्वास्थ्य उतना ही महत्वपूर्ण है जितना रोटी, कपड़ा और मकान है. और उस दिशा में जो आयुष्मान भारत योजना के तहत देश के 22 करोड़ से अधिक नागरिकों को 5 लाख तक का मुफ्त इलाज मिल रहा है, स्वच्छ भारत अभियान के तहत 11 करोड़ से अधिक शौचालय बनाए गए जैसे अभी बताया गया था, और आवास नल यानी पीएम आवास योजना के तहत 3 करोड़ से अधिक किफायती घर बनाए गए हैं. आपने रोटी, कपड़ा, मकान की बात की. वहीं जल जीवन मिशन के माध्यम से करोड़ों ग्रामीण और अर्ध शहरी घरों तक सीधे जल से साफ पानी पहुंचाया गया है. और जैसे अभी बात हो रही थी, अब हम दुनिया की चौथी सबसे बड़ी अर्थव्यवस्था बन गए हैं तो GDP के दम पर, लेकिन इसमें एक राष्ट्र एक टैक्स यानी GST, और ये जो इसमें जो सरलीकरण किया गया, ये एक बड़ा ही ऐतिहासिक सुधार था जिसने हमारे देश के बिखरे हुए टैक्स ढांचे को खत्म कर पूरे भारत को एक बाजार बना दिया. मैं अगर स्टार्टअप की बात करना चाहूं तो हम देखते हैं कि इसके PLI योजनाओं के सहयोग से भारत दुनिया का तीसरा सबसे बड़ा स्टार्टअप इकोसिस्टम बन गया है, और जिससे इलेक्ट्रॉनिक और सेमीकंडक्टर जैसे क्षेत्रों में घरेलू जो इन्वेस्टमेंट है उसको बहुत बढ़ावा मिल रहा है. तो इस तरह से और भी बहुत महत्वपूर्ण बातें हैं.
3: शरद जी, मैं अपने अभी जैसे अशोक जी ने बात की स्वास्थ्य की, पर मैं वापस आऊंगी जो हम नौकरी की बात कर रहे थे उसमें उन्होंने, और अशोक जी ने जो एक और बात करी स्टार्टअप जो इकोसिस्टम की, तो हम जब बात कर रहे थे कि जो सरकार की जो पहल थी, जो विभिन्न योजनाएं हैं, उनमें रोजगार
5: مہیا کروانے میں، ان کے لیے روزگار کریٹ کرنے میں کتنا بڑا، اور خاص کر اگر ہم اسٹارٹ اپ ایکو سسٹم کی بات کریں تو اس میں اسٹارٹ اپ ایکو سسٹمس کے جو کے لیے جو اس کو انکریج کرنے کے لیے سرکار نے جو بھی قدم اٹھائے ہیں اس سے مڈل کلاس کی جو ایسپریشنز ہیں اس کو کتنا پروتساہن ملا ہے؟
6: بہت اچھا سوال آپ نے پوچھا انوبا. دیکھیے گورنمنٹ یو نو ایز این امپلائر سرکاری کھیتر میں جتنی نوکریاں ہیں انوبھا وہ تو سرکار اتنی دے گی. آپ دیکھیں پردھان منتری روزگار یوجنا جو ہے سمے سمے پر اپوائنٹمنٹ لیٹرز پردھان منتری جی خود بانٹتے ہیں.
5: بالکل.
6: پر اس میں یہ دھیان رکھنا ہوگا دیٹ گورنمنٹ کی ناٹ امپلائے ایوری بڈی ان دا کنٹری. گورنمنٹ پرووائڈ این انیبلنگ پلیٹ فارم ویئر وٹ جنریٹس امپلائمنٹ. تو آپ نے اسٹارٹ اپ کا بات کیا. آئی ووڈ لائک ٹو کامنٹ آن دیٹ. ٹوڈے وی ہیو اسٹارٹ اپ انڈیا جب شروع کیا گیا تھا مجھے یاد ہے 2016 کی یہ بات ہے. And I think a lot of people said that Startup India, you know, people have been doing businesses here for times immemorial. So what is new? Yes, there was something new because startup focused on innovation, startup focused on new ideas. And that is where the youth of the country or the youth intellect of the country got activated. And a lot of youngsters, and today just on Startup India, there are 2 lakh plus registered startups. And you know, you will not believe that the employment provided by these startups today is 2.3 million plus people who've been employed. And government has created a startup fund.
5: Yes.
6: Where, you know, because these startups look for funding and they've been looking at funding to private sources, these angel investors and so on. So here government became an angel.
5: Right.
6: And I think the whole setting up of incubation centers, setting up of those places where these startups can get trained, I think that has done magic to this country. And today I'm telling you, when from being job seekers,
5: yes,
6: to being job creators, when I talk to a cross section of youth today, what they tell me is that, yes, we want to work, not that, but we only want to work to gain experience. Once they gain experience, they want to be, you know, there is a flame burning inside every youth. Yes, I have to do something of my own. And I think this aspirational India is driving the growth of the country. You know, if 65% of our population, Anubha, is below 35 years of age, we are a very, very young country. And, you know, for everybody to find employment, you know, may not be possible in
5: yes.
6: the times to come. So if you become job creators, you just don't employ yourself. You create jobs for so many people around you. And, you know, we talk of Mudra Yojana, which was focused on women entrepreneurs, where government gives you a loan for up to a certain level, up to 10 lakh rupees, 5 lakh rupees. You borrow, you start. I've seen so many women entrepreneurs. You know, you'll be surprised. The participation of women in the mainstream economic activity in this country is not as high as men. We all know that. There are so many although I treat homemakers as
5: they
6: a very, very active GDP.
5: Workers,
6: in fact,
5: actually,
6: we did an analysis recently which said that if the GDP of women homemakers, it's not counted in the GDP,
5: right,
6: but then they contribute very, very significantly. But then those women who've now joined the main economic mainstream, their percentage is between 30 and 35%. This Mudra Yojana has helped women come forward. And I see so many women entrepreneurs today, not just employing themselves, but they've got a big team who follows them, who are employed with them. So I think the vision of this government was to make sure that you don't chase rozgar, you also create rozgar for other people. That for me, you know, and the whole taxation system and ease of doing business, I think that has helped the middle class. There was a time when middle class person used to think, main business kaise karunga, karungi, ye to bahut mushkil hota hai, company kaise banayenge, phir sarkar itne sare taxes lagati hai, 17 taxes ko mila ke GST jab aaya, aur jab se GST 2.0 aaya hai, usne to aisa lagta hai GST ko, I mean, people have opened their arms and embraced it.
5: Absolutely.
6: Usse puri ki puri arthvyavastha pe farak pad gaya hai.
5: आपने जीएसटी की बात की और उससे पहले कि हम टैक्स रिफॉर्म्स की बात करें, क्योंकि एक वो बहुत बड़ा एक क्षेत्र है, एक ऐसा सेक्टर है जिसकी वजह से मुझे लगता है कि जो मध्यम वर्ग परिवार हैं उनके जीवन में बहुत ज्यादा फर्क आया है. बिकॉज यू नो सम पीपल थिंक दैट द मिडिल क्लास हैज बीन यू नो अनफेयरली बीन बर्डन विद टैक्स बर्डन, स्पेशली व्हेन इट कम्स टू इनकम टैक्स. सो इन द लास्ट 12 इयर्स व्हेन वी लुक एट द टैक्स रिफॉर्म्स दैट द मोदी गवर्नमेंट हैज इनिशिएटेड, इफ वी लुक एट द जीरो टैक्स लिमिट एंड वेदर लाइक यू मेंशन द जीएसटी, नॉट जस्ट द इंट्रोडक्शन of GST, but after that, last year we saw the GST 2.0 also. How have these tax-related reforms in the past decade impacted middle class? Sir Tandon, what would you say to that?
7: دیکھیے اس میں ایک اور پہلو بھی ہے
5: جی
7: کہ جو پینشنرز ہیں یا جو سرکاری کرمچاری ہیں ان کا بھی مہنگائی بھتا لگاتار بڑھایا جاتا ہے اس مہنگائی کے انڈیکس کے ساتھ ملا کر. تو ٹیکس ریفارم جو ہے آپ نے جن کے ذکر کیا اس سے بھی ہم لوگ اپنی مڈل کلاس کی بات کریں, ہم لوگوں کو 40-40, 50-50 ہزار روپے سال کا ٹیکس بچا ہے, تو ہم بھی مڈل کلاس ہیں سب لوگ. تو یہ جو لابھ ملا ہے مڈل کلاس کو اور جو ٹیکس کے بارے میں جتنی بھی باتیں ہوئی ہیں, تو یہ سب کچھ ملا اگر دیکھیں تو میں سمجھتا ہوں مڈل کلاس آج بہت خوش ہے और शायद मिडिल क्लास की चार पांच लेयर्स को भी अगर हैं, अपर मिडिल क्लास की अगर अभी बात छोड़ भी दें तो लोअर मिडिल क्लास को मुझे लगता है सबसे ज्यादा फायदा होगा।
5: शरद जी, यू नो बिकॉज वी आर टॉकिंग अबाउट टैक्स रिलेटेड रिफॉर्म्स, इट्स नॉट जस्ट द एग्जेम्पशन, यू नो दैट द एग्जेम्पशन लिमिट हैज यू नो इनफैक्ट चेंज फोर टाइम्स, इट इज इंक्रीज फोर टाइम्स सिंस 2014, बट इट्स ऑल्सो द प्रोसेस ऑफ फाइलिंग इनकम टैक्स, इट्स द प्रोसेस ऑफ यू नो द ट्रांसपेरेंसी दैट हैज बीन ब्रॉट इन दिस होल प्रोसेस। सो वट वुड यू से टू दैट, हाउ हैज इट मेड द लाइव ऑफ द मिडिल क्लास यू नो मच ईजियर, एंड नॉट मोर than that, would you say that you know the fact that the government has made the process so easy, and if we look at the number of ITRs filed, in fact last year more than 8 crore ITRs were filed, that's also showing the government, the Modi government's trust in the people, in their honesty, and it's a salute to the middle class.
6: All right, we call that a sabka vishwas. A government has gained that vishwas where people come forward and file. And I'll give you a very interesting, you know, dynamics of this whole tax, you know, number which you spoke of.
5: Jee.
6: About 9 crore returns were filed. And you know, the real taxpayers, the people who actually paid tax, they were about 3 crore or so. But then because it's mandatory to file the return, so people participated in that activity, people came forward, and they've now understood with 12,75,000 rupees of income for the first time in India is tax exempt. You know, we did a case study of a couple who were both earning, one was earning about 5 lakhs and the other was earning about 7 lakhs, about 12 lakhs of earnings. Now, they were not able to save for earlier for investments, for SIPs, for health insurance. Combined together, they saved tax about a lakh of rupees. Now, this lakh of rupees is going into health insurance, is going into insurance, is going into their retirement planning as well. And, you know, it'll be unfair, Anubha, if when we talk of tax and we don't talk of the tax savings made by GST. Somebody asked me that only 3 crore people in India pay tax. I said, no, every citizen of this country pays GST because that's indirect taxation. So this GST 2.0 has put money in the pockets of people. And because primarily we are a consumption-driven economy, 55 to 60% of our economy comprises of when me and you and Mr. Tandon goes and buy goods from the shopkeepers, from service providers. So I think that has taken a big boost. And in the current scenario, when global economy is facing challenges, it is the Indian consumption, Anubha, which is driving the growth of the country.
5: Let's move on to the next, you know, area which I think has impacted the lives of the middle class in a very significant manner, which is digitization. And we all know that Prime Minister Modi is a big votary of digitization. So what role has digitization played in the empowerment of middle class? Would you say that initiatives such as Aadhaar or even, you know, DigiLocker or even Umang, I'm just giving some few examples, that they have not only made public services mobile and paperless, but they've also in a way deepened the trust of the people in the government systems, Mr. Kohli?
6: I think it has brought the banking system, Anubha, in the pockets of people.
5: Financial inclusion?
6: Absolutely. You know, Jan Dhan Yojana, more than 56 crore accounts. And these were the people who probably thought that banks are always a dream for us. You know, they used to keep their money, you know, under the mattresses and so on. So today, all that money is in the bank and a very substantial deposit is there. I think 25 lakh crore rupees every month, 300 lakh crore rupees of transactions happening in a year.
5: Yes.
6: I think this has been transformational. And a lot of countries around the world now want to emulate that example.
5: Absolutely.
6: So many countries have borrowed this fintech innovation from us and they want to go for it, from buying a roadside nariyal to probably making big payments at the hotels. Just about, I have a feeling, Anubha, as an economic analyst, that to my mind, this has added about a percentage point to GDP, which means just the UPI has facilitated our GDP in stepping up by about 100 basis points, which is a very, very significant value for that matter.
5: Ashok ji, aap kuch kehna
7: chahte hain? Main ye kehna chahta hoon ki ye Jan Dhan, Aadhaar aur mobile, ye jo jam ki tikdi hai, isne bicholiyon ko khatam kar diya hai. और इसके साथ साथ जो 1600 से अधिक पुराने और ऑब्सोलीट कानून जिनको हम कहते हैं उनको खत्म किया गया है. सरकारी नौकरियां हो, निचले स्तर में इंटरव्यूज को खत्म किया गया है. दस्तावेजों के सेल्फ अटेस्टेशन को शुरू किया है. ये सब भ्रष्टाचार को भी समाप्त करते हैं और सबसे ज्यादा इसका लाभ जो है वो मध्यम वर्ग को हुआ है.
5: जी, हम क्योंकि डिजिटाइजेशन की बात कर रहे हैं और हम बात कर रहे हैं टेक्नोलॉजिकल रेवोल्यूशन की, तो इंटरनेट कनेक्टिविटी को भी बात करना बहुत जरूरी बन जाता है. पिछले 12 सालों में सरकार के विभिन्न प्रयासों के चलते लगभग 98% गांवों में 4G कनेक्टिविटी पहुंच चुकी है और तेज इंटरनेट के चलते ग्रामीण विकास में काफी तेजी आई है. उसे आप कैसे देखते हैं और साथ ही साथ डेटा इतना सस्ता हुआ है पिछले 12 सालों में और ये जो हमारी जिस तरह से तेज कनेक्टिविटी मिली है इससे मध्यम वर्ग के विकास पर किस तरह का और कितना प्रभाव पड़ा है?
6: जबरदस्त प्रभाव पड़ा है अनुभव. आपने ऐसा लगता है जैसे इस मध्यम वर्ग की जो दुखती रग थी उस पे हाथ रख दिया. बिकॉज दुनिया का सबसे सस्ता डेटा हमारे देश में है और क्या कमाल इसने किया है कि इसने जो गांव और शहर के बीच में जो एक खाई हुआ करती
3: डिजिटल डिवाइड जिसको
6: डिजिटल डिवाइड क्या लाइफस्टाइल डिवाइड था बिकॉज दीज पीपल इन द विलेज अनुभव दे नेवर यूज्ड टू नो व्हाट्स हैपनिंग इन द टाउन टुडे व्हेन आई गो टू अ विलेज आई फाइंड द थिंग्स दे यूज द वे दे टॉक व्हाट दे वेयर द

ਹੁਣੇ ਤੁਸੀਂ ਸੁਣ ਰਹੇ ਸੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਦੁਭਾਸ਼ੀ ਲੜੀਵਾਰ ਸਾਡੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਵਿੱਚ ਰਾਤ ਦੇ ਠੀਕ 7:45 ਹੋ ਰਹੇ ਨੇ। ਅਤੇ ਹੁਣ ਪੇਸ਼ ਹੈ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਲਾਈਵ ਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਰੂਬਲ ਤੁਹਾਡੇ ਨਾਲ। ਅਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੀ ਹੀ ਪਸੰਦ ਦੇ ਪੰਜਾਬੀ ਅਤੇ ਹਿੰਦੀ ਗੀਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਾਜ਼ਰੀ ਲਵਾ ਸਕਦੇ ਹੋ, ਆਪਣੀ ਫਰਮਾਇਸ਼ ਜਿਹੜੀ ਹੈ ਸਾਨੂੰ ਫੋਨ ਦੇ ਜ਼ਰੀਏ ਦੱਸ ਸਕਦੇ ਹੋ। ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਜ਼ਰੂਰ ਸੁਣਵਾਈਏ। ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਨੰਬਰ ਸਾਡਾ ਡਾਇਲ ਕਰਨਾ ਜੀ, ਨੰਬਰ ਹੈ 0175-2484-94, ਯਾਨੀ ਕਿ 0175-2280-494। ਇਸ ਨੰਬਰ ਉੱਤੇ ਕਾਲ ਕਰਕੇ ਤੁਸੀਂ ਸਾਨੂੰ ਦੱਸਣਾ ਜੀ ਆਪਣਾ ਪਸੰਦੀਦਾ ਗੀਤ ਜੋ ਤੁਸੀਂ ਇਸ ਪ੍ਰੋਗਰਾਮ ਵਿੱਚ ਸੁਣਨਾ ਚਾਹੁੰਦੇ ਹੋ। ਅਤੇ ਜਦ ਤੱਕ ਤੁਸੀਂ ਸਾਨੂੰ ਕਾਲ ਕਰਦੇ ਹੋ, ਤੁਹਾਨੂੰ ਸੁਣਾ ਦਿੰਦੇ ਹਾਂ ਸਾਡੀ ਪਸੰਦ ਦਾ ਇਹ ਗੀਤ ਸੁਲਤਾਨ ਖਾਨ ਅਤੇ ਸ਼ਾਨ ਦੀ ਆਵਾਜ਼ ਵਿੱਚ ਫਿਲਮ ਜਬ ਵੀ ਮੈਟ ਵਿੱਚੋਂ।

0: ਆਓ ਜੀ ਹੁਣ ਗੱਲ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਕਾਲਰ ਦੇ ਨਾਲ। ਹੈਲੋ ਹੈਲੋ
1: ਨਮਸਕਾਰ ਜੀ,
0: ਨਮਸਕਾਰ ਜੀ, ਕੌਣ ਬੋਲ ਰਹੇ ਜੀ?
1: ਮੈਂ ਸਮਾਣੇ ਤੋਂ ਅਰਜਨ ਦਾਸ ਬੋਲਦਾ ਜੀ।
0: ਠੀਕ ਹੈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ
1: ਕਿਰਪਾ ਜੀ, ਕਿਰਪਾ ਕਿਰਪਾ ਮਾਲਕ ਜੀ।
0: ਜੀ? ਅਤੇ ਅੱਜ ਪ੍ਰੋਗਰਾਮ ਵਿੱਚ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੁਰਦਾਸ ਮਾਨ ਦਾ ਸੁਣਾ ਦਿਓ ਛੱਲਾ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦਾ।
1: ਧੰਨਵਾਦ ਜੀ, ਧੰਨਵਾਦ ਜੀ ਤੁਹਾਡਾ ਵੀ।
0: ਧੰਨਵਾਦ ਜੀ। ਆਓ ਸੁਣਦੇ ਹਾਂ ਜੀ ਇਹਨਾਂ ਦੀ ਪਸੰਦ ਦਾ ਇਹ ਗੀਤ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ ਤੇ ਇਸਦਾ ਬਾਕੀ ਹਿੱਸਾ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਖਬਰਾਂ ਤੋਂ ਬਾਅਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵੀਆ ਨਗਰ ਵਿੱਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ।

0: ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿੱਚ 2025 ਤੱਕ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਅਧੀਨ ਵੋਟਰਾਂ ਦੀ ਪ੍ਰੀ ਮੈਪਿੰਗ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਸਭਾ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਬੀਤੇ ਕੱਲ੍ਹ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ 'ਚ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਾਂਝੇ ਯਤਨਾਂ ਨਾਲ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਭਾਰਤ ਦੀ ਸਭ ਤੋਂ ਔਖੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ JEE ਐਡਵਾਂਸ 2026 ਪਾਸ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਧਾਈ ਦਿੱਤੀ ਹੈ। ਜਲੰਧਰ ਪੁਲਿਸ ਨੇ ਆਦਮਪੁਰ ਦੇ ਇੱਕ ਸਰਕਾਰੀ ਸਕੂਲ 'ਚ ਡਰੋਨ ਬਰਾਮਦ ਹੋਣ ਸੰਬੰਧੀ ਵਾਇਰਲ ਹੋ ਰਹੀ ਇੱਕ ਖਬਰ ਬਾਰੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਕੋਈ ਸ਼ੱਕੀ ਡਰੋਨ ਨਹੀਂ ਸਗੋਂ ਭਾਰਤੀ ਫੌਜ ਦਾ ਹੀ ਡਰੋਨ ਹੈ ਜਿਸ ਦਾ ਨਿਰੀਖਣ ਚੱਲ ਰਿਹਾ ਸੀ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੀ ਮਸ਼ਹੂਰ ਸੁਆਦਲੇ ਚੈਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਕੁਝ ਚੋਣਵੀਆਂ ਖਬਰਾਂ। ਜੀ, ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੇ ਨਾਲ ਪ੍ਰੋਗਰਾਮ ਸ਼ਾਮ ਸੁਹਾਨੀ। ਮੈਂ ਹਾਂ ਤੁਹਾਡੇ ਨਾਲ ਰੂਬਲ ਅਤੇ ਰਿਸੀਵ ਕਰ ਰਹੀ ਹਾਂ ਤੁਹਾਡੀ ਕਾਲਸ ਅਤੇ ਨਾਲ ਹੀ ਤੁਹਾਨੂੰ ਸੁਣਵਾ ਰਹੀ ਹਾਂ ਤੁਹਾਡੇ ਹੀ ਪਸੰਦ ਦੇ ਕੁਝ ਪੰਜਾਬੀ ਅਤੇ ਕੁਝ ਹਿੰਦੀ ਗੀਤ। ਪ੍ਰੋਗਰਾਮ ਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ, ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ, ਦੱਸ ਸਕਦੇ ਹੋ ਆਪਣੀ ਫਰਮਾਇਸ਼। ਨੰਬਰ ਹੈ ਸਾਡਾ ਜੀ 0175-22-80-494, ਯਾਨੀ ਕਿ 0175-22-80-494। ਇਸ ਨੰਬਰ 'ਤੇ ਕਾਲ ਕਰੋ ਜੀ ਅਤੇ ਸਾਨੂੰ ਦੱਸੋ ਆਪਣੀ ਫਰਮਾਇਸ਼, ਗੀਤ ਹਿੰਦੀ ਜਾਂ ਪੰਜਾਬੀ ਜੋ ਤੁਸੀਂ ਇਸ ਪ੍ਰੋਗਰਾਮ ਵਿੱਚ ਸੁਣਨਾ ਚਾਹੁੰਦੇ ਹੋ ਉਹ ਸਾਨੂੰ ਫੋਨ ਕਰਕੇ ਦੱਸੋ ਜੀ। ਅਸੀਂ ਕਰ ਰਹੇ ਹਾਂ ਤੁਹਾਡੇ ਫੋਨ ਦਾ ਇੰਤਜ਼ਾਰ ਅਤੇ ਆਓ ਸੁਣਵਾ ਦਿੰਦੇ ਹਾਂ ਤੁਹਾਨੂੰ ਇੱਕ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।
1: ਇਹ ਗੀਤ ਮੇਰੀ ਜ਼ਿੰਦਗੀ ਦੇ ਇੱਕ ਐਸੇ

0: ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: हेलो, नमस्कार जी, नमस्कार,
0: हैलो
1: नमस्कार
0: जी,
1: जी।
0: ਇਹ ਮੈਨੂੰ ਲੱਗਦਾ ਸਾਡਾ ਫੋਨ ਕੱਟ ਗਿਆ ਹੈ। ਸਾਡੇ ਨਾਲ ਜੁੜੇ ਸੀਗੇ ਬੰਸੀ ਲਾਲ ਜੀ
1: ਹਾਂਜੀ,
0: ਤੇਜਾ ਮੋੜੀ ਤੋਂ, ਤੇ ਉਹ ਸੁਣਨਾ ਚਾਹੁੰਦੇ ਸੀਗੇ ਲਾਲ ਚੰਦ ਯਮਲਾ ਜੱਟ ਦੀ ਆਵਾਜ਼ ਵਿੱਚ ਗੀਤ ਸਤਿਗੁਰੂ ਨਾਨਕ ਤੇਰੀ ਲੀਲਾ ਪਿਆਰੀ ਹੈ। ਆਓ ਸੁਣਾਉਂਦੇ ਨੇ ਇਹਨਾਂ ਦੀ ਪਸੰਦ ਹੈ ਧਾਰਮਿਕ ਗੀਤ।

0: ਗੱਲ ਕਰਦੇ ਹਾਂ ਜੀ ਸਾਡੇ ਅੱਜ ਦੇ ਨਕਲੇ ਕਾਲਰ ਦੇ ਨਾਲ। ਹੈਲੋ ਹੈਲੋ,
1: हेलो,
0: ਸਤਿ ਸ਼੍ਰੀ ਅਕਾਲ ਜੀ।
1: सत श्री अकाल जी।
0: ਕੌਣ ਬੋਲ ਰਹੇ ਜੀ? ਸਰੋਤਿਆਂ ਨੂੰ ਆਪਣਾ ਨਾਮ ਦੱਸੋ।
1: मैं अमीर बोल रहा, गुला जी का पिंड लालपुर हरियाणा।
0: ਠੀਕ ਹੈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: हाँ जी, ठीक ठाक जी, बढ़िया।
0: ਠੀਕ ਹੈ ਜੀ। ਤੇ ਕਿਹੜਾ ਗੀਤ ਸੁਣਨਾ ਚਾਹੋਗੇ
1: मोहम्मद सदीक का सुनना जी, नहीं हो बोलना विछोड़ा मैनू तेरा।
0: जी? ठीक है जी, ਤੁਹਾਡੀ ਫਰਮਾਇਸ਼ ਤੁਹਾਡੇ ਰੇਡੀਓ ਸੈੱਟ ਤੇ ਆ ਰਹੀ ਹੈ। ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: थैंक यू।
0: ਆਓ ਸੁਣਦੇ ਜੀ ਇਹਨਾਂ ਦੀ ਪਸੰਦ ਹੈ ਗੀਤ।

ਜੁਰਿਨ ਕੀਤਾ 100.10 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਮਾਲਵੇ ਦੀ ਜੀ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਮਾਣਕ ਸਾਹਿਬ ਹੋਣਾਂ ਦੀ ਯਾਨੀ ਕਿ ਕੁਲਦੀਪ ਮਾਣਕ ਹੋਣਾਂ ਦੀ ਅਤੇ ਉਹ ਇੱਕ ਅਜਿਹੇ ਕਲਾਕਾਰ ਹੈ ਜਿਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਕਿਸੇ ਨੇ ਉਹਨਾਂ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਕਿਸੇ ਨੇ ਲੋਕ ਕਥਾਵਾਂ ਦਾ ਬਾਦਸ਼ਾਹ ਕਿਹਾ ਅਤੇ ਕਿਸੇ ਨੇ ਕਿਹਾ ਕਿ ਪੰਜਾਬੀ ਦਿਲਾਂ 'ਤੇ ਰਾਜ ਕਰਨ ਵਾਲਾ ਉਹ ਬੇਤਾਜ ਬਾਦਸ਼ਾਹ ਸੀ ਕੁਲਦੀਪ ਮਾਣਕ ਇੱਕ ਅਜਿਹਾ ਨਾਮ ਹੈ ਜੋ ਕਿਸੇ ਤੋਂ ਵੀ ਅਣਜਾਣ ਨਹੀਂ ਹੈ ਕੁਲਦੀਪ ਮਾਣਕ ਜੀ ਦਾ ਜਨਮ 15 ਨਵੰਬਰ 1951 ਨੂੰ ਪਿੰਡ ਜਲਾਲ ਜੋ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਉੱਥੇ ਹੋਇਆ ਅਤੇ ਉਸ ਉਹਨਾਂ ਦੇ ਪਿਤਾ ਦਾ ਨਾਮ ਜਿਹੜਾ ਸੀ ਉਹਨਾਂ ਦਾ ਅਸਲੀ ਨਾਮ ਜਿਹੜਾ ਸੀ ਉਹ ਲਤੀਫ ਮੁਹੰਮਦ ਸੀ ਅਤੇ ਬਾਅਦ 'ਚ ਜਿਹੜਾ ਉਹਨਾਂ ਦਾ ਨਾਮ ਉਹ ਬਦਲ ਕੇ ਉਹਨਾਂ ਨੇ ਜਿਹੜਾ ਕੁਲਦੀਪ ਮਾਣਕ ਦੇ ਨਾਮ ਤੋਂ ਮਸ਼ਹੂਰ ਹੋਏ ਕੁਲਦੀਪ ਮਾਣਕ ਜੀ ਨੂੰ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਆਰਟਿਸਟ ਕਿਹਾ ਜਾਂਦਾ ਕਲੀਆਂ ਦੇ ਬਾਦਸ਼ਾਹ ਦੇ ਨਾਮ ਤੋਂ ਬਹੁਤ ਮਸ਼ਹੂਰ ਹੋਏ ਅਤੇ ਇਹਨਾਂ ਦੇ ਆਵਾਜ਼ ਇੰਨੀ ਉੱਚੀ ਸੀ ਆਵਾਜ਼ 'ਚ ਇੰਨੇ ਜ਼ਿਆਦਾ ਗੁਣ ਸੀ ਕਿ ਇਹਨਾਂ ਨੂੰ ਜਿਹੜਾ ਬਹੁਤ ਉੱਚੀ ਹੇਕ ਐਲਾਨ ਕਰਕੇ ਵੀ ਅਸੀਂ ਜਿਹੜੇ ਸਾਰੇ ਉਹ ਜਾਣਦੇ ਹਾਂ ਅਤੇ ਲੁਧਿਆਣਾ ਦੇ ਨੇੜੇ ਜਿਹੜਾ ਇਹਨਾਂ ਦਾ ਘਰ ਆ ਅੱਜ ਉੱਥੇ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਬੁੱਤ ਵੀ ਬਣਿਆ ਹੋਇਆ ਅਤੇ ਇੱਕ ਮਰਾਸੀ ਫੈਮਿਲੀ ਤੋਂ ਵਿੱਚ ਪੈਦਾ ਹੋਏ ਸੀਗੇ ਅਤੇ ਇਹਨਾਂ ਦੇ ਪਿਤਾ ਦਾ ਨਾਮ ਨਿੱਕਾ ਖਾਨ ਸੀ ਅਤੇ ਇੱਕ ਇਹਨਾਂ ਦੇ ਜਿਹੜੇ ਉਸ ਵਕਤ ਦੇ ਚੀਫ ਮਿਨਿਸਟਰ ਪੰਜਾਬ ਸੀਗੇ ਪ੍ਰਤਾਪ ਸਿੰਘ ਕੈਰੋ ਉਹਨਾਂ ਨੇ ਕੁਲਦੀਪ ਮਾਣਕ ਜੀ ਨੂੰ ਉਹਨਾਂ ਦੀ ਵਧੀਆ ਆਵਾਜ਼ ਕਰਕੇ ਪਹਿਚਾਣਿਆ ਅਤੇ ਸਕੂਲ ਵਿੱਚ ਉਹਨਾਂ ਨੂੰ ਜਿਹੜਾ ਜਿਹੜਾ ਉਹਨਾਂ ਦਾ ਆਵਾਜ਼ ਸੁਣ ਕੇ ਉਹਨਾਂ ਨੂੰ ਇੱਕ ਇਨਾਮ ਦਿੱਤਾ ਕੁਲਦੀਪ ਮਾਣਕ ਜੀ ਨੇ ਆਪਣੀ ਪੜ੍ਹਾਈ ਜਲਾਲ ਗਵਰਮੈਂਟ ਹਾਈ ਸਕੂਲ ਤੋਂ ਹੀ ਪੂਰੀ ਕੀਤੀ ਅਤੇ ਜਿੱਥੇ ਉਹ ਇੱਕ ਬਹੁਤ ਅੱਛੇ ਸਟੂਡੈਂਟ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਹਾਕੀ ਦੇ ਪਲੇਅਰ ਵੀ ਸੀਗੇ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਜਿਹੜਾ ਗਾਣਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਕਾਫੀ ਜਿਹੜਾ ਉਹ ਸੰਗੀਤ ਵਿੱਚ ਉਹਨਾਂ ਦੀ ਦਿਲਚਸਪੀ ਹੋਣ ਕਰਕੇ ਉਹ ਜਿਹੜਾ ਸੀਗਾ ਗੀਤ ਸੰਗੀਤ ਨੂੰ ਸਿੱਖਣ ਵੀ ਲੱਗ ਪਏ

ਜੀ ਦੋਸਤੋ, ਕਿ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਨੂੰ ਜਿਹੜਾ ਇਹ ਨਾਮ ਸੀ ਕੁਲਦੀਪ ਮਾਣਕ, ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੇ ਉਹਨਾਂ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਇਹ ਨਾਮ ਦਿੱਤਾ ਸੀ ਮਾਣਕ, ਜਿਸਦਾ ਅਰਥ ਹੁੰਦਾ ਹੈ ਕੀਮਤੀ ਰਤਨ। ਅਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਪਿਤਾ ਜਿਹੜੇ ਨਿੱਕਾ ਖਾਨ ਸੀ, ਉਹ ਵੀ ਇੱਕ ਗਾਇਕ ਸਨ, ਜਿਸ ਕਰਕੇ ਸੰਗੀਤ ਦਾ ਮਾਹੌਲ ਉਹਨਾਂ ਨੂੰ ਬਚਪਨ ਤੋਂ ਹੀ ਮਿਲਿਆ। ਸੰਗੀਤ ਵਿੱਚ ਦਿਲਚਸਪੀ ਉਹਨਾਂ ਦੀ ਆਪਣੇ ਘਰ ਤੋਂ ਹੀ ਪੈਦਾ ਹੋਈ, ਅਤੇ ਪਰ ਜਿਹੜੀ ਇਸਦੀ ਸਿਖਲਾਈ ਜਿਹੜੀ ਸੀ ਉਹ ਜ਼ਰੂਰੀ ਸੀ। ਇਸ ਲਈ ਕੁਲਦੀਪ ਮਾਨਕ ਜੀ ਨੇ ਸੰਗੀਤ ਦੀ ਵਿੱਦਿਆ ਫਿਰੋਜ਼ਪੁਰ ਦੇ ਪ੍ਰਸਿੱਧ ਉਸਤਾਦ ਉਸਤਾਦ ਖੁਸ਼ੀ ਮੁਹੰਮਦ ਕਵਾਲ ਤੋਂ ਹਾਸਲ ਕੀਤੀ। ਉਹਨਾਂ ਨੇ ਰਾਗਾਂ, ਲੋਕ ਗਾਇਕੀ ਅਤੇ ਹਜ਼ੂਰੀ ਰਾਗੀ ਪਰੰਪਰਾ ਦੀ ਸਿਖਲਾਈ ਵੀ ਲਈ। ਇਹੀ ਤਾਲੀਮ ਉਹਨਾਂ ਦੀ ਗਾਇਕੀ ਦੀ ਮਜ਼ਬੂਤ ਨੀਂਹ ਬਣੀ।

ਜੀ ਗੱਲ ਕਰ ਰਹੇ ਸੀ ਅਸੀਂ ਕੁਲਦੀਪ ਮਾਨਕ ਹੋਣਾ ਸਾਹਿਬ ਦੀ, ਅਤੇ ਉਹ ਕਹਿੰਦੇ ਜੀ ਕਿ ਉਹਨਾਂ ਦਾ ਮਿਊਜ਼ਿਕ 'ਚ ਇੰਨਾ ਜ਼ਿਆਦਾ ਇੰਟਰਸਟ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂ ਤੋਂ ਹੀ ਉਹਨਾਂ ਦੇ ਘਰ 'ਚ ਸੰਗੀਤਕ ਮਾਹੌਲ ਸੀ, ਅਤੇ ਇਸੇ ਕਰਕੇ ਜਦੋਂ ਆਪਣੇ ਉਸਤਾਦ ਖੁਸ਼ੀ ਮੁਹੰਮਦ ਕਵਾਲ ਤੋਂ ਸਿੱਖਿਆ ਲੈ ਰਹੇ ਸੀ ਤਾਂ ਉਦੋਂ ਉਹ ਕਈ ਕਈ ਘੰਟੇ ਤੱਕ ਰਿਆਜ਼ ਕਰਦੇ ਰਹਿੰਦੇ ਸਨ। ਇਸੇ ਸਖਤ ਮਿਹਨਤ ਨੇ ਉਹਨਾਂ ਦੀ ਆਵਾਜ਼ ਨੂੰ ਉਹ ਉੱਚਾ ਸੁਰ ਅਤੇ ਤਾਕਤ ਦਿੱਤੀ ਜਿਸ ਲਈ ਉਹ ਮਸ਼ਹੂਰ ਹੋਏ। ਜਵਾਨੀ ਵਿੱਚ ਉਹ ਬਠਿੰਡਾ ਛੱਡ ਕੇ ਲੁਧਿਆਣਾ ਆ ਗਏ ਸੀ ਅਤੇ ਗਾਇਕੀ ਵਿੱਚ ਆਪਣਾ ਨਾਮ ਜਿਹੜਾ ਉਹ ਬਣਾਉਣਾ ਚਾਹੁੰਦੇ ਸਨ। ਸ਼ੁਰੂ ਵਿੱਚ ਉਹਨਾਂ ਨੇ ਮਸ਼ਹੂਰ ਗਾਇਕ ਹਰਚਰਨ ਗਰੇਵਾਲ ਅਤੇ ਗਾਇਕਾ ਸੀਮਾ ਨਾਲ ਵੀ ਗਾਉਣਾ ਸ਼ੁਰੂ ਕੀਤਾ ਅਤੇ 1968

ਵਿੱਚ ਸਿਰਫ 17 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਸੀਮਾ ਨਾਲ ਪਹਿਲਾ ਗੀਤ ਰਿਕਾਰਡ ਕਰਨ ਦਾ ਮੌਕਾ ਮਿਲਿਆ। ਇਹ ਗੀਤ ਜਿਹੜਾ ਸੀ ਬਹੁਤ ਹੀ ਹਿੱਟ ਹੋਇਆ ਅਤੇ ਉਹਨਾਂ ਦੀ ਕਿਸਮਤ ਵੀ ਇਸੇ ਗੀਤ ਦੇ ਜ਼ਰੀਏ ਹੀ ਬਦਲ ਗਈ। 1970 ਦੇ ਦਹਾਕੇ ਵਿੱਚ ਮਾਨਕ ਜੀ ਦੀ ਮੁਲਾਕਾਤ ਪ੍ਰਸਿੱਧ ਗੀਤਕਾਰ ਦੇਵ ਠੀਕਰੀਵਾਲਾ ਨਾਲ ਹੋਈ ਅਤੇ ਦੋਹਾਂ ਦੀ ਜੋੜੀ ਨੇ ਪੰਜਾਬੀ ਸੰਗੀਤ ਵਿੱਚ ਇਤਿਹਾਸ ਰਚ ਦਿੱਤਾ। ਉਹਨਾਂ ਨੇ ਪੰਜਾਬ ਦੀਆਂ ਲੋਕ ਗਾਥਾਵਾਂ ਨੂੰ ਆਪਣੀ ਆਵਾਜ਼ ਦਿੱਤੀ, ਜਿਸ ਵਿੱਚ ਉਹਨਾਂ ਦੀ ਕਈ ਗਾਥਾਵਾਂ ਮਸ਼ਹੂਰ ਹੋਈਆਂ, ਜਿਨ੍ਹਾਂ ਵਿੱਚ ਸੀ ਤੇਰੇ ਟਿੱਲੇ ਤੋਂ ਮਾਂ ਮਿਰਜ਼ੇ ਦੀ ਬੋਲੀ, ਜੈਮਲ ਫੱਟਾ, ਦੁੱਲਾ ਭੱਟੀ, ਯੂਸਫ ਜ਼ੁਲੇਖਾ, ਰਾਜਾ ਜੋ ਰਾਂਝਾ ਜੋਗੀ ਹੋ ਗਿਆ ਅਤੇ ਗੱਡੀਆਂ ਮਿਲਾ ਦੇ ਸੋਹਣਿਆ ਯਾਰ। ਇਹਨਾਂ ਗੀਤਾਂ ਨੇ ਉਹਨਾਂ ਨੂੰ ਪੰਜਾਬ ਦੇ ਹਰ ਘਰ ਘਰ ਵਿੱਚ ਪਹੁੰਚਾ ਦਿੱਤਾ।

दोस्तों, कुलदीप मानक जी ने अपनी ज़िंदगी विच अपना बेहद नाम कमाया। बहुत सारे गीत, कलियाँ, बहुत सारे हीर, इहो जिहियां कई लोक गाथावां उन्होंने गाईयां जिहड़ियां लोगों के दिलों विच हमेशा लई वस गईयां। गीत गाते गाते जिंदगी च अगे वधदे वधदे उह जिंदगी दे कदों आखिरी सफ़र ते पहुँच गए उन्होंने ये पता भी ना लग्या। 2011 ਵਿੱਚ ਮਾਨਕ ਜੀ ਦੀ ਸਿਹਤ ਜਿਹੜੀ ਉਹ ਖਰਾਬ ਰਹਿਣ ਲੱਗ ਪਈ। ਉਹਨਾਂ ਨੂੰ ਪੇਟ ਵਿੱਚ ਗੰਭੀਰ ਖੂਨ ਵਗਣ ਦੀ ਸਮੱਸਿਆ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਸ ਸਮੇਂ ਪਰਿਵਾਰਕ ਚਿੰਤਾਵਾਂ ਅਤੇ ਮਾਨਸਿਕ ਤਣਾਅ ਨੇ ਵੀ ਉਹਨਾਂ ਦੀ ਸਿਹਤ 'ਤੇ ਬਹੁਤ ਅਸਰ ਪਾਇਆ। 28 ਨਵੰਬਰ 2011 ਨੂੰ ਉਹਨਾਂ ਨੂੰ ਨਿਮੋਨੀਆ ਕਾਰਨ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਅਤੇ 2 ਦਿਨ ਬਾਅਦ 3 ਨਵੰਬਰ 2011 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਪੰਜਾਬੀ ਸੰਗੀਤ ਲਈ ਇੱਕ ਵੱਡਾ ਸਦਮਾ ਸੀ। ਬਹੁਤ ਸਾਰੇ ਮਸ਼ਹੂਰ ਗਾਇਕ, ਖਾਸ ਕਰਕੇ ਜੈਜ਼ੀ ਵੀ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਹਨ। ਉਹਨਾਂ ਦੇ ਗੀਤ ਅੱਜ ਵੀ ਮੇਲਿਆਂ, ਅਖਾੜਿਆਂ ਅਤੇ ਰੇਡੀਓ 'ਤੇ ਸੁਣੇ ਜਾਂਦੇ ਹਨ। ਕੁਲਦੀਪ ਮਾਨਕ ਬਾਰੇ ਇੱਕ ਪ੍ਰਸਿੱਧ ਗੱਲ ਕਹੀ ਜਾਂਦੀ ਹੈ ਕਿ ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਗਾਇਕ ਆਏ ਅਤੇ ਗਏ, ਪਰ ਮਾਨਕ ਵਰਗੀ ਆਵਾਜ਼ ਮੁੜ ਪੈਦਾ ਨਹੀਂ ਹੋਏਗੀ।

ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਈਂਧਨ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ ਡੀ ਕੇ ਸ਼ਿਵ ਕੁਮਾਰ ਨੇ ਅੱਜ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਹੈ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ 99% ਕੰਮ ਪੂਰਾ ਹੋ ਗਿਆ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ। ਗੁਰਦਾਸਪੁਰ ਦੀਨਾਨਗਰ ਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪ੍ਰਧਾਨ ਪੰਜਾਬ ਦੇ ਪ੍ਰਧਾਨ ਵਜੋਂ

Açık bağırsın balya. ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ CIA ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ASI ਗੁਰਜੀਤ ਸਿੰਘ ਉਰਫ ਗੋਲਡੀ ਨੂੰ 1,30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪੰਜਾਬ ਦੇ ਜਲ ਸਰੋਤ ਖਨਕ ਤੇ ਭੂ ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜਲੰਧਰ ਦੇ ਪਿੰਡ ਸੀਚੇਵਾਲ 'ਚ ਇੱਕ ਖੇਡ ਮੇਲੇ ਵਿੱਚ ਸ਼ਿਰਕਤ ਕੀਤੀ। ਕਿਹਾ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। CBSE ਨੂੰ ਪੋਰਟਲ ਰਾਹੀਂ ਤਸਦੀਕ ਅਤੇ ਮੁੜ ਮੁਲਾਂਕਣ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਅਤੇ ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾ ਵਿੱਚ ਮਰਦਾਂ ਦੇ ਸਿੰਗਲਜ਼ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਇਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

ਸਟੂਡੈਂਟ ਕੀਤਾ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ 10:04 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਜੀ ਸਾਡਾ ਅੱਜ ਦਾ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਨਾਂ ਰੂਬਲ ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਆਪਣੇ ਪਸੰਦੀਦਾ ਪੰਜਾਬੀ ਗੀਤ ਸੁਣਦੇ ਹੋ, ਸਾਨੂੰ ਵਟਸਐਪ ਦੇ ਰਾਹੀਂ ਮੈਸੇਜ ਭੇਜਦੇ ਹੋ ਆਪਣੇ ਪਸੰਦ ਦੇ ਗੀਤ ਸਾਨੂੰ ਦੱਸਦੇ ਹੋ ਅਤੇ ਅਸੀਂ ਚਲਾਉਂਦੇ ਹਾਂ ਜੀ ਤੁਹਾਡੀ ਫਰਮਾਇਸ਼ ਉੱਤੇ ਉਹ ਗੀਤ। ਅਤੇ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ, ਤੁਸੀਂ ਵੀ ਸਾਨੂੰ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਵੈਸੇ ਤਾਂ ਸਾਡੇ ਪੁਰਾਣੇ ਸਰੋਤਿਆਂ ਨੂੰ ਸਾਡਾ ਨੰਬਰ ਪਤਾ ਹੀ ਹੈ, ਪਰ ਜੋ ਸਾਡੇ ਨਾਲ ਨਵੇਂ ਸਰੋਤੇ ਜੁੜੇ ਆ ਜਾਂ ਜਿਨ੍ਹਾਂ ਨੂੰ ਸਾਡਾ ਨੰਬਰ ਨਹੀਂ ਯਾਦ, ਉਹਨਾਂ ਲਈ ਦੱਸ ਦਈਏ ਕਿ ਸਾਡਾ ਨੰਬਰ ਹੈ 94650-0026-58, ਯਾਨੀ ਕਿ 9465002668। ਇਸ ਨੰਬਰ ਉੱਤੇ ਤੁਸੀਂ ਸਾਨੂੰ ਮੈਸੇਜ ਕਰਕੇ ਜਿਹੜਾ ਹੈ ਆਪਣਾ ਪਸੰਦੀਦਾ ਗੀਤ ਸਾਨੂੰ ਦੱਸ ਸਕਦੇ ਹੋ ਅਤੇ ਅਸੀਂ ਸੁਣਾਵਾਂਗੇ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਉਹ ਗੀਤ। ਅਤੇ ਕਾਫੀ ਸਾਰੇ ਮੈਸੇਜ ਸਾਨੂੰ ਆਉਣੇ ਜਿਹੜੇ ਸ਼ੁਰੂ ਹੋ ਗਏ ਆ, ਸ਼ੁਰੂਆਤ ਕਰ ਲੈਂਦੇ ਜੀ ਸਾਡੇ ਅੱਜ ਦੇ ਪਹਿਲੇ ਮੈਸੇਜ ਤੋਂ। ਇਹ ਮੈਸੇਜ ਸਾਡੇ ਕੋਲ ਆਇਆ ਹੁਸਨਜੀਤ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ ਲਿਖ ਰਹੇ ਨੇ ਜੀ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ ਲਿਖਣ ਵਾਲੇ ਨੇ ਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ, ਸੁਲੋਚਨਾ ਭਗਤ। ਪਿੰਡ ਚੋਹਲਦਾ ਭਾਗਪਤ ਤੋਂ ਲਿਖ ਰਹੇ ਨੇ ਜੀ ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ। ਉੱਪਰਕੋਟ ਮੁਹੱਲਾ ਚੌਂਖੁੰਟੀ ਬੁਲੰਦਸ਼ਹਿਰ ਤੋਂ ਫਰਮਾਇਸ਼ ਭੇਜ ਰਹੇ ਨੇ ਮੁਹੰਮਦ ਸਈਦ ਅਬਾਸੀ, ਨਿਗਤ ਪ੍ਰਵੀਨ ਅਬਾਸੀ, ਸ਼ਾਹਨਵਾਜ਼ ਅਬਾਸੀ, ਸਰਫਰਾਜ਼ ਅਬਾਸੀ, ਫਰਦੀਨ ਅਬਾਸੀ, ਸੁਹਾਨ ਅਬਾਸੀ, ਅਰਜ਼ਾਨ ਅਬਾਸੀ, ਅਬਾਨ ਅਬਾਸੀ ਅਤੇ ਉਹਨਾਂ ਦਾ ਪੂਰਾ ਪਰਿਵਾਰ। ਸਬਜ਼ੀ ਮੰਡੀ ਝੱਜਰ ਤੋਂ ਫਰਮਾਇਸ਼ ਆਈ ਹੈ ਜੀ ਬਿੱਟੂ ਭਾਟੀਆ, ਰੀਟਾ ਭਾਟੀਆ ਹੋਰਾਂ ਦੀ। ਅਗਲੀ ਫਰਮਾਇਸ਼ ਬਿਹਾਰੀ ਕਲੋਨੀ ਦਿੱਲੀ ਤੋਂ ਲਿਖਣ ਵਾਲੇ ਨੇ ਤੁਲਸੀ ਮਸਕੀਨ, ਚੇਤਨਿਆ ਮਸਕੀਨ ਅਤੇ ਆਸ਼ੀਸ਼ ਰਾਜਾ। ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂੰ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ, ਤਨਵੀ, ਲਕਸ਼ਿਆ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਲਿਖ ਰਹੇ ਨੇ ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼, ਜ਼ਿਲ੍ਹਾ ਮੁਰਾਦਾਬਾਦ ਤੋਂ। ਪ੍ਰੋਗਰਾਮ ਵਿੱਚ ਅਗਲੇ ਹਾਜ਼ਰੀ ਲਵਾ ਰਹੇ ਨੇ ਮਜਨੂੰ ਕਟਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਸਤਨਾ MP ਤੋਂ, ਉਮੰਗ ਮਲਿਕ, ਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਿਖ ਰਹੇ ਨੇ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ। ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ ਸਬਾਹਤ, ਕਿਰਤ ਹੁਜਰੇ ਅਤੇ ਰਿਹਾਨ ਸ਼ੇਖ। ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਸੈਕਟਰ 5 ਕੁੜੀ ਹਾਊਸਿੰਗ ਬੋਰਡ ਜੋਧਪੁਰ ਰਾਜਸਥਾਨ ਤੋਂ। ਫਰਮਾਇਸ਼ ਕਰਤਾ ਨੇ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵੀ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੈ, ਵਿਨੀਤ ਅਤੇ ਰੋਜਸ ਭਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਗਜਨ ਅੰਗੀਲੇ, ਨਵਦੀਪ ਯੇਲੇ, ਸ਼ੈਰੀ ਵਡਨੀਰ, ਅਕੋਲਾ, ਅਦਿੱਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ ਲਿਖ ਰਹੇ ਨੇ ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ। ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਵਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ, ਨਿਵਾਦਾ ਜ਼ਿਲ੍ਹਾ, ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ।

ਅਗਲੀ ਫਰਮਾਇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਰਹੇ ਹਾਂ ਜੀ। ਇਹ ਆਈ ਹੈ ਪਹਾੜਗੰਜ ਮੁਲਤਾਨੀ ਢਾਡਾ ਤੋਂ ਲਿਖਣ ਵਾਲੇ ਨੇ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਨਈ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸਿਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸਿਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਲੀਬ ਅੰਸਾਰੀ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ ਅਤੇ ਤਾਨੀਆ ਨਾਰੰਗ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ, ਹਰਿਆਣਾ ਤੋਂ ਮੈਸੇਜ ਆਇਆ ਜੀ। ਲਿਖਣ ਵਾਲੇ ਨੇ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ। ਮੁਹੱਲਾ ਹਲਵਾਈਆਂ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਲਿਖ ਰਹੇ ਨੇ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਿਆ, ਸਾਜਦਾ ਰਾਣੀ ਅਤੇ ਹੀਨਾ ਕੌਸਰ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ ਅਤੇ ਹਰਵਿੰਦਰ ਮਾਨ। ਇਹ ਮੈਸੇਜ ਸਾਡੇ ਕੋਲ ਆਇਆ ਜੀ ਦਿੱਲੀ, ਸਾਊਥ ਦਿੱਲੀ ਤੋਂ ਲਿਖਣ ਵਾਲੇ ਨੇ ਗੁਰਮੀਤ ਸਿੰਘ ਮੀਤਾ, ਮੇਰਠ ਕੈਂਟ ਤੋਂ ਹਾਜ਼ਰੀ ਲਵਾ ਰਹੇ ਨੇ ਦਿਗਿਆ ਦਰਸ਼ਨ ਅਤੇ ਕਵਿਤਾ ਗੌੜ। ਅਗਲੀ ਫਰਮਾਇਸ਼ ਮਾਡਲ ਟਾਊਨ ਕਰਨਾਲ ਤੋਂ ਲਿਖਣ ਵਾਲੇ ਨੇ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ ਸ਼ਰਮਾ, ਰੋਹਿਤ ਸ਼ਰਮਾ, ਮੀਨਾਕਸ਼ੀ ਤਿਵਾਰੀ, ਵਿਪੇਸ਼ਾ ਸ਼ਰਮਾ, ਸੋਨੀਆ ਕਾਲਕਾ ਅਤੇ ਕਿਰਨ ਠਾਕੁਰ ਜੀ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਏਕਤਾ ਵਿਹਾਰ ਪਟਿਆਲਾ ਤੋਂ, ਇਹਨਾਂ ਨੇ ਨਾਮ ਨਹੀਂ ਲਿਖੇ, ਹਰਜੀਤ ਹਰਮਨ ਲਿਖਿਆ ਹੋਇਆ ਜੀ, ਪਤਾ ਨਹੀਂ ਉਹਨਾਂ ਦਾ ਗਾਣਾ ਸੁਣਨਾ ਚਾਹੁੰਦੇ ਜਾਂ ਆਪਣੇ ਨਾਮ ਦੱਸ ਰਹੇ ਨੇ ਜੀ, ਥੋੜ੍ਹਾ ਕਲੀਅਰ ਲਿਖ ਕੇ ਭੇਜੋ ਜੀ। ਅਗਲੀ ਫਰਮਾਇਸ਼ ਹੈ ਸ਼ੇਰਵਾਨੀ ਸਕੂਲ ਗੰਜ ਡੁੰਡਵਾਰਾ ਉੱਤਰ ਪ੍ਰਦੇਸ਼ ਤੋਂ ਲਿਖਣ ਵਾਲੇ ਨੇ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਰਨਵ ਮਾਸਟਰ, ਲੁਬਨਾ ਅੰਸਾਰੀ ਅਤੇ ਆਲਿਆ ਅੰਸਾਰੀ। ਪਿੰਡ ਹਿੱਪਰ ਸੋਗਾ, ਤਹਿਸੀਲ ਓਸਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕਰਿਸ਼ਮਾ ਸ਼ੇਖ। ਗੁਰਪ੍ਰੀਤ ਸਿੰਘ ਬਲਿੰਗ, ਵੀਰ ਸਿਕੰਦਰ ਸਿੰਘ ਬਲਿੰਗ, ਪਿੰਡ ਤੰਗੇੜੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ। ਮਹਿੰਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ। ਰੋਹਿਦਾਸ ਚੌਂਕ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸ਼ਿੰਦੇ, ਸੁਨੀਤਾ ਸ਼ਿੰਦੇ, ਯਸ਼ਰਾਜ ਸ਼ਿੰਦੇ, ਰਿਸ਼ੀ ਸ਼ਿੰਦੇ, ਕ੍ਰਿਸ਼ਨਾ ਗੋੜਕੇ। ਚੌਧਰੀ ਜ਼ੁਲਫਿਕਾਰ ਅਲੀ, ਚੱਕ ਲਾਲੇਕਾ, ਬਹਾਵਲ ਨਗਰ, ਪਾਕਿਸਤਾਨ ਤੋਂ। ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ ਭਾਟੀਆ, ਸਟੇਸ਼ਨ ਰੋਡ, ਜਮਸ਼ੇਦਪੁਰ ਤੋਂ ਲਿਖ ਰਹੇ ਨੇ। ਅਗਲੀ ਫਰਮਾਇਸ਼ ਪ੍ਰਕਾਸ਼ ਰੰਭਾੜੇ, ਭਾਰਤੀ ਰੰਭਾੜੇ, ਜਾਨਵੀ ਰੰਭਾੜੇ ਹੋਰਾਂ ਦੀ, ਮੰਗਾਲੀ ਪੰਜਾ, ਨਾਗਪੁਰ ਤੋਂ, ਕਾਸ਼ੀ ਨਿਵਾਸ, ਨਾਗਪੁਰ ਤੋਂ ਹੀ ਅਗਲੀ ਫਰਮਾਇਸ਼ ਆਈ ਹੈ। ਲਿਖਣ ਵਾਲੇ ਨੇ ਹਰਸ਼ਲ ਰੰਭਾੜੇ, ਵੈਸ਼ਨਵੀ ਰੰਭਾੜੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਲਿਖ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਅਗਲੇ ਫਰਮਾਇਸ਼ਕਰਤਾ ਪਿੰਡ ਚੌਧਰੀਵਾਸ ਹਰਿਆਣਾ ਤੋਂ, ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ ਸ਼ੁਭਮ ਅਤੇ ਯਸ਼ ਕੁਮਾਰ ਹੋਰਾਂ ਦੀ। ਪਿੰਡ ਜਾਖੌਦ ਰਾਜਸਥਾਨ ਤੋਂ ਸ਼ੰਭੂਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ ਖਟਕ, ਦੀਪਕ ਕੁਮਾਰ ਖਟਕ, ਕੁਮਾਰੀ ਪੂਜਾ ਖਟਕ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਪਿੰਡ ਤੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਵਾਨਗੜ੍ਹ ਭੁੱਖਿਆਂ ਤੋਂ। ਅਹਿਮਦ ਭਾਈ ਫੂਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੂਲਵਾਲੇ, ਆਮਨਾ ਨਸਰੀਨ ਬਾਗਵਾਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ ਫੂਲਵਾਲੇ ਲਿਖ ਰਹੇ ਨੇ ਛੋਟੀ ਬਲਿਆ ਮੁੰਬਈ ਫੂਲ ਪੱਟੀ ਤੋਂ। ਜ਼ਿਲ੍ਹਾ ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੁਪ੍ਰਿਆ ਅਤੇ ਦੇਵਾਸ਼੍ਰੀ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ।

0: ਰੁਕ ਕਰਦੇ ਜੀ ਅਗਲੀ ਫਰਮਾਇਸ਼ ਵੱਲ। ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਕਾਪਸ ਹੇੜਾ ਬੋਰਡ ਨਵੀਂ ਦਿੱਲੀ ਤੋਂ। ਲਿਖਣ ਵਾਲੇ ਨੇ ਆਮਨਾ ਨਸਰੀਨ, ਆਸਮਾ ਪਰਵੀਨ। ਬਾਗਬਾਨ ਮੰਜ਼ਿਲ ਛੋਟੀ ਬਲੀਆ ਤੋਂ ਨੂਰ ਆਇਸ਼ਾ ਅਹਿਮਦ ਬਾਗਬਾਨ, ਅਖਲਾਕ ਅਹਿਮਦ ਬਾਗਬਾਨ ਅਤੇ ਅਹਿਮਦ ਬਾਗਬਾਨ। ਅਗਲੀ ਫਰਮਾਇਸ਼ ਦਿਲੀਪ ਰਾਮੇਕਰ, ਹਰਸ਼ਾ ਰਾਮੇਕਰ, ਅਕਸ਼ਰ ਰਾਮੇਕਰ, ਰੁਦਰ ਰਾਮੇਕਰ ਅਤੇ ਰੁਚੀਕਾ ਰਾਮੇਕਰ ਹੋਰਾਂ ਦੀ, ਰੈਡ ਗਾਓਂ ਕੰਪਸ ਅਮਰਾਵਤੀ ਮਹਾਰਾਸ਼ਟਰ ਤੋਂ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ ਅਤੇ ਵੀਕੇਪੁਰੀ ਅਤੇ ਵਿਨੋਦਪੁਰੀ। ਜਲਾਲਾਬਾਦ ਪੱਛਮੀ ਤੋਂ ਲਿਖ ਰਹੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਹਰਦੋਈ ਰੋਡ ਲਖਨਊ ਤੋਂ ਮਾਸਟਰ ਖਿਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਅਫਰੀਦੀ ਅਤੇ ਰਾਧਾ ਨਾਮਦੇਵ। ਬਸਤੀ ਗੰਜ ਟੁੰਡਵਾਰਾ ਤੋਂ ਇਹ ਨਾਮ ਮੈਂ ਪਹਿਲਾਂ ਪੜ੍ਹ ਚੁੱਕੀ ਹਾਂ ਜੀ, ਗੁਜ਼ਾਰਿਸ਼ ਹੈ ਦੁਬਾਰਾ ਮੈਸੇਜ ਨਾ ਭੇਜਿਆ ਜਾਏ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ ਰੋਇਲਾ, ਹੈਪੀ ਰੋਇਲਾ, ਕਿਰਨ ਰੋਇਲਾ ਅਤੇ ਸਿਮੂ ਰੋਇਲਾ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ, ਮੰਡੀ ਜ਼ਿਲ੍ਹਾ ਜੀਂਦ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ, ਪ੍ਰਹਲਾਦ, ਰਜਿੰਦਰ ਵਰਮਾ, ਪਿੰਡ ਪੰਚਾਇਤ ਬਠੇਨਾ, ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਜਗਰਾਓਂ ਪੰਜਾਬ ਤੋਂ ਬੂਟੀ ਰਾਮ ਪ੍ਰੇਮੀ, ਵਿਕਾਸ ਕੁਮਾਰ, ਵਿੱਕੀ, ਸੰਜਨਾ, ਅਮਿਤ ਕੁਮਾਰ, ਸਿਮਰਨ ਅਤੇ ਲੋਹਾਨੀਵਾਲ ਫੈਮਿਲੀ। ਆਓ ਸੁਣਦੇ ਨਾ ਸਭ ਦੀ ਰਲੀ ਮਿਲੀ ਪਸੰਦ ਨੂੰ। ਆਵਾਜ਼ ਹੈ ਹੰਸਰਾਜ ਹੰਸ ਦੀ।
1: ਲੱਖ ਹਜ਼ਾਰਾਂ ਯਤਨ ਵੀ ਕੀਤੇ ਪੇਸ਼ ਗਈ ਨਾ ਕੋਈ, ਇਸ਼ਕ ਤੇ ਮੈਨੂੰ ਰਾਸ ਨਾ ਆਇਆ, ਮੈਂ ਜਿਉਂਦੀ ਹੀ ਮੋਈ। ਕੰਮ ਸਾਗਰ ਵਿੱਚ ਗੋਤੇ ਖਾਵਾਂ, ਦੁੱਖਾ ਪਾਇਆ ਗੇਰਾ, ਇਸ ਤਨ ਤੇ ਕੋਈ ਜ਼ੋਰ ਨ ਸਜਣਾ, ਮਨ ਮੇਰਾ ਹੈ ਤੇਰਾ, ਮਨ ਮੇਰਾ ਹੈ ਤੇਰਾ।

ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਮੈਨੂੰ ਯਾਨੀ ਕਿ ਰੂਬਲ ਇੱਥੇ ਹੀ ਖਤਮ ਕਰ ਦਿੱਤੀ ਹੋ ਇਜਾਜ਼ਤ। ਤੁਸੀਂ ਟਿਊਨ ਕੀਤਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵੇਲੇ ਰਾਤ ਦੇ ਠੀਕ 10:30 ਹੋ ਰਹੇ ਨੇ। ਤੇ ਹੁਣ ਪੇਸ਼ ਹੈ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸੱਜਾ ਹੋਇਆ ਪ੍ਰੋਗਰਾਮ ਰਜਨੀਗੰਧਾ। ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਮੈਂ ਰੂਬਲ ਇੱਕ ਪ੍ਰੋਗਰਾਮ ਲੈ ਕੇ। ਆਓ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ। ਗੀਤ ਨੂੰ ਗਾਇਆ ਮੁਹੰਮਦ ਰਫੀ ਨੇ, ਫਿਲਮ ਮੇਰੇ ਸਨਮ ਦਾ ਇਹ ਗੀਤ ਹੈ। ਸੰਗੀਤ ਦਿੱਤਾ ਓਪੀ ਨਈਅਰ ਨੇ ਅਤੇ ਬੋਲ ਲਿਖਿਆ ਮਜਰੂਹ ਸੁਲਤਾਨਪੁਰੀ ਨੇ।

ਜੀ, ਇਹ ਗੀਤ ਤੁਸੀਂ ਸੁਣਿਆ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ ਵਿੱਚ। ਅਗਲਾ ਗੀਤ ਤੁਹਾਡੀ ਨਜ਼ਰ ਕਰ ਰਿਹਾ ਫਿਲਮ ਬਾਤੋਂ ਬਾਤੋਂ ਮੈਂ ਵਿੱਚੋਂ। ਗੀਤ ਨੂੰ ਗਾਇਆ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਂਸਲੇ ਨੇ, ਸੰਗੀਤ ਦਿੱਤਾ ਰਾਜੇਸ਼ ਰੋਸ਼ਨ ਨੇ ਅਤੇ ਬੋਲ ਲਿਖਿਆ ਅਮਿਤ ਖੰਨਾ ਨੇ।